ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ

ਆਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ, ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਤੇ ਜਾਪ ਹੋਏ ਹਨ। ਉਪਰੰਤ ਕਰ ਬਾਹਰ ਤੇਰਾ ਪਰਵਾਸਾ, ਤੂੰ ਜਨਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਤੇ ਮਹਾਂਵਾਕਾਂ ਅਨੁਸਾਰ ਗੁਰੂ ਘਰ ਤੋਂ ਸਾਜਿਆ ਨਿਵਾਜਿਆ ਗੁਰਮੁਖ ਪਰਿਵਾਰ ਸਰਾਂ ਪਰਿਵਾਰ ਨੂੰ ਸਤਿਗੁਰਾਂ ਨੇ ਖੁਸ਼ੀਆਂ ਭਰਿਆ ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ, ਮਾਤਾ ਕੁਲਵੰਤ ਕੌਰ ਸਰਾਂ, ਤਿਨ੍ਹਾਂ ਦਾ ਪਰਿਵਾਰ, ਤਿਨ੍ਹਾਂ ਦੇ ਪੋਤਰੇ ਭਾਈ ਗੁਰਦੀਪ ਸਿੰਘ ਸਰਾਂ, ਬੀਬੀ ਰਾਜਦੀਪ ਕੌਰ ਸਰਾਂ ਦੇ ਸਪੁੱਤਰ ਕਾਕਾ ਵੀਰ ਸਿੰਘ ਸਰਾਂ ਅਤੇ ਕਾਕਾ ਯੁਵਰਾਜ ਸਿੰਘ ਸਰਾਂ, ਤਿਨ੍ਹਾਂ ਦੇ 10ਵੇਂ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਨੇ ਗੁਰੂ ਚਰਨਾਂ ਦਾ ਓਟ ਆਸਰਾ ਤੱਕਿਆ ਹੈ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਣੇ ਹਨ। 6:45 ਤੱਕ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ, ਉਪਰੰਤ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ। ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਸੇਵਾ ਨਿਭਾਰੇ ਹਨ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ, ਆਓ ਤਿਨ੍ਹਾਂ ਦੇ ਪਾਸੋਂ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈ ਮਿਟਾਵੋ। ਸਿਮਰੋ ਜਸ ਬਸੰਬਰ ਏਕੇ ਨਾਮ, ਜਪ ਤਕ ਅੰਤ ਅਨੇਕੈ ਵੇਦ ਪ੍ਰਾਣ। ਸਿਮਰ ਸੋਧਾ ਆਖਰ ਕੀਨੇ, ਰਾਮ ਨਾਮ ਇੱਕ ਆਖਰ ਕਿਨਕਾ। ਏਕ ਜਿਹ ਜੀਵ ਸਾਵੇ ਤਾਂ ਕਿ ਮਹਿਮਾ ਗਰੀ ਨਾ ਆਵੈ, ਕਾਂਖੀ ਏਕੇ ਦਰਸ ਤੁਆਰੋ, ਨਾਨਕ ਹੁਣ ਸੰਗ ਮੋਏ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ। ਰਹਾਉ ਪ੍ਰਭ ਕੇ ਸਿਮਨ ਗਰਭ ਨਾ ਬਸੈ, ਪ੍ਰਭ ਕੇ ਸਿਮਨ ਦੁਖ ਜਮ ਨਸੈ, ਪ੍ਰਭ ਕੇ ਸਿਮਨ ਕਾਲ ਪਰ ਹਰੈ, ਪ੍ਰਭ ਕੇ ਸਿਮਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦਨ ਜਾਗੈ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕਾ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨੋ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ, ਪ੍ਰਭ ਕੇ ਸਿਮਰਨ ਤੀਸ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਗਹਿ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਨਮੈ ਸੰਭਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਰਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪੁਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪੁਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਹੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅੰਤ ਹੰਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿਰ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁਰ ਜਾਤੇ, ਹਰ ਸਿਮਰਨ ਤਾਰੀ ਰਬ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਕਾਰਾ, ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ

ਨਾਨਕ ਕੇ ਪ੍ਰਭ ਸਾਧ ਸਵਰੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨੋਹਰ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਪਿਆਨ ਦੂਤ ਜਮਦਲਾ ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਦਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਗ ਨਾਮ ਬਜਾਵੈ ਹਰ ਕਾ ਨਾਮ ਜਪਤ ਕਾਵੈ ਜੇ ਮਾਰ ਗਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰੂ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗਵਾਈ ਨਾਮ ਜਪਤ ਤੈ ਭਾਰ ਪਰਾਹੀ ਅਨਕ ਬਿਨ ਬਿਘਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮ ਹੈ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਮੂਹਾ ਸੰਗ ਤੋਸਾ ਜੇ ਪੈਂਡੇ ਮਹਾਂ ਅੰਧ ਗੁਭਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂੰ ਹਰ ਕਾ ਨਾਮ ਤੇ ਨਾਲ ਪਿਛਾਨੂੰ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਤੋਂ ਉੱਪਰ ਸ਼ਾਮ ਜਹਾਂ ਤਿਰਖਾ ਮਨ ਤੁਝੇ ਅਕਰਖਾ ਤਾਂ ਨਾਨਕ ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਨ ਦਿਨ ਰਾਤ ਹਰ ਹਰ ਔਖ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਦੇ ਰੰਗ ਏਕੈ ਨਾਨਕ ਜਨ ਕਾ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗ।

ਕਿਸ਼ੋਰ ਚੋਰ ਸੰਗ ਮਚਾ, ਜੋ ਸ਼ਰਨਾ ਸੋ ਅਸਥਿਰ ਕਰਮਾਨਾ, ਜੋ ਹੋਵਨ ਸੋ ਦੂਰ ਪਰਾਨੇ, ਛੋੜ ਜਾਏ ਤਿਸਕਾ ਸ਼ਰਮ ਕਰਾਏ, ਸੰਗ ਸਾਜ ਤਿਸ ਪਰ ਹਰਾਏ, ਚੰਦਨ ਲੇਪੋ ਤਾਰੇ ਤੋਏ, ਗਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਬ ਮੈਂ ਪਤਤ ਬਿਕਰਾਲ, ਨਾਨਕ ਕਾਲ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਿਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਦਰ ਮਲ ਮਾਇਆ, ਸ਼ਬਦ ਨਾਹੀਂ ਕਿਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾ, ਜਾ ਕੇ ਅੰਤਰ ਪਸੇ ਪ੍ਰਭਾਵ, ਨਾਨਕ ਤੇ ਜਨ ਸਹਿਜ ਸਮਾਲ, ਸੁਣੇ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋਰ ਨਿਭਾਵੈ, ਕਹਾਂ ਬਜ਼ਾਰ ਤੂਜੇ ਡੋਰਾ, ਨਿਸ ਕਹੀਏ ਤੋ ਸਮਝੇ ਪੋਰਾ, ਕਹਾਂ ਬਿਸ਼ਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂਆ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਇ ਸੁਹਾਵਿਨ ਚੀਜ਼, ਜੋ ਬਿਰਾਈ ਤਾ ਸੁਪ੍ਰੀਤ, ਬਲਵਾ ਕੇ ਗ੍ਰਹਿ ਪੀਤਰ ਬਸੇ, ਅੰਧ ਕੇਲ ਮਾਇਆ ਰੰਗ ਰਸੈ, ਟਿੜਕਰ ਮਾ

ਨਾਨਕ ਰੱਖ ਲਿਓ ਆਪਣ ਕਰ ਕਰਮ। ਤੂੰ ਠਾਕਰ ਤੋਂ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਬਾਦ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਕਦਮੇ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ, ਨਾਨਕ ਕਹੂ ਨ ਸੀਜਈ, ਬਿਨ ਨਾਵੇ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋੜ ਗਵਾਵੈ, ਏਕ ਬੀਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੁ ਕਹਾ ਕਰੇ, ਜਿਸ ਠਾਕਰ ਸਿਉ ਨਾਹੀ ਚਾਰਾ, ਤਾ ਕੋ ਕੀਜੇ ਸਾਧ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਉਠਾ, ਜੇ ਜਨੇ ਆਪਣਾ ਹੁਕਮ ਮਨਾਇਆ, ਸਰਬ ਦੋਖ ਨਾਨਕ ਤਿਨ ਪਾਇਆ। ਅਗੰਤ ਸਾ ਆਪਣੀ ਦੇ ਰਾਜ, ਖਾਦ ਪੀਤ ਵਰਤੇ ਅਨੰਦ ਉਲਾਦ, ਆਪਣੀ ਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀ ਦਾ ਵੀ ਖੋਵੈ, ਬਹੁਸ ਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸਤ ਦੇ ਆਗੇ ਰੱਖੈ, ਪ੍ਰਭ ਕੀ ਆਗਿਆ ਮਨ ਹੈ ਮਾਥੈ, ਉਸ ਤੇ ਚੌਕਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸੇ ਉਹ ਮਨ ਪਛਤਾਵੈ, ਜੋਤੀ ਸੇ ਸੋ ਚਾਲਣ ਹਾਰ, ਲਪਟ ਰਹੇ ਹੋ ਤੈ ਅੰਧ ਅੰਧਾਰ, ਬਿਠਾਉ ਸਿਉ ਜੋ ਲਾਵੇ ਨੇ, ਤਾ ਕੋ ਹੱਥ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟਾ ਮਸਵਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਚੋਪਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਸ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ, ਮਿਥਿਆ ਤ੍ਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਤਰ ਭਗਤ ਸਾਧ ਕੀ ਸਰਨਾ, ਨਾਨਕ ਜਪ ਜਪ ਜੀਵੇ ਹਰ ਕੇ ਚਰਨਾਮ। ਮਿਥਿਆ ਸਨ ਪਰ ਨਿੰਦਾ ਸੁਣੈ, ਮਿਥਿਆ ਹਸ ਪਰ ਧਰਮ ਗੋਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਲ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਧਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇ ਬਕਾਰਾ, ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇ, ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆਰਜਾ, ਸਾਜ ਬਿਨਾ ਕਹੋ ਸੁਚਾ, ਬਿਰਥਾ ਨਾਮ ਬਿਨਾ ਧਨ ਅੰਤ, ਮੁਖ ਆਵਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ, ਵੇਖ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਧਾਮ, ਧਨ ਧਾਨ ਤੇ ਜਨ ਜੇਕਰ ਵਸਿਓ ਹਰ ਨਾਮ, ਨਾਨਕ ਤਾ ਕੇ ਬਲ ਬਲ ਜਾਮ, ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨੇ ਪੀਤ ਮੁਖੋ ਕੰਡ ਲਾਵਤ, ਜਾਨਣ ਹਾਰ ਪ੍ਰਭੂ ਪੁਰਬੀਨ, ਬਾਹਰ ਭੇਖ ਨ ਕਾਹੂ ਪੀਨ, ਅਵਰੇ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੇ ਅੰਦਰ ਵਸੇ ਨਿਹਕਾਰ, ਤਿਸ ਕੀ ਸੀਖ ਧਰੇ ਸੰਸਾਰ, ਜੋ ਤੂੰ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਨਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆ ਆਪੇ ਮਾਨੈ, ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਹਨੇਰਾ, ਉਪਾਵ ਸਿਆਨ ਸਗਲ ਤੇ ਰਾਏ, ਸਭ ਕੇ ਜਾਣੇ ਆਤਮ ਕੀ ਰਾਏ, ਜਿਸ ਭਾਵੇ ਸਿ ਲੈ ਲੜਦਾਏ, ਥਾਨ ਧਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ ਨਿਮਖ

नानक प्रास नागति कर प्रसाद गुरदेव अष्टवरी। जे प्रसाद छत्ती अमृत खाए तिस ठाकर को रख मन माहे। जे प्रसाद सुगंधा तन लावे तिस को सिमर परमगत पावे। जे प्रसाद बसे सुख मंदर तिसे त्याय सदा मन अंदर। जे प्रसाद गृह संग सुख बसना आठ पैर सिमरो तिस रसना। जे प्रसाद रंग रस भोग नानक सदा त्या ये त्या जो। जे प्रसाद पाठ पटंबर हंडावै तिसे त्या कर अवर लुभावै। जे प्रसाद सुख से सुज मन आठ पैर धागा जस गावी जय। जे प्रसाद तो सब को मान है मुक्ता को जसन बखाना। जे प्रसाद तेरा रहता धर्म जे प्रसाद तेरो रहता धर्म मन सदा त्याय केवल पार ब्रह्म। प्रभ जी जब दरगह महान पावै नानक पासे ती कर जाव है। जे प्रसाद रो कंचन देही दिवलावो तिस राम स्नेही। जे प्रसाद तेरा उल्ला रहत मन सुख पावै हर हर जस कह। जे प्रसाद तेरे सगल छिद्र ठाकै मन सरनी प्रभ ठाकर प्रभ ताकै। जे प्रसाद तुझको ना पहुँचै मन साध साध सिमरो प्रभु उच्चे। जे प्रसाद पज दुर्लभ दे नानक ताकी भगत करे। जे प्रसाद भूखन पहरी जय मन तिर सिमरत क्यों आल सकी जय। जे प्रसाद अशुभ हस्त सुवारी मन तिस प्रभ को कबू ना बिसारी। जे प्रसाद बाग मिलख तना राग प्रोहे प्रभु अपने मना। जिन तेरी मन बंत बनाई उठ बैसा तिसे ते आई। तिसे ते आए जो एक लख इहा उहा नानक तेरी रखा है। जे प्रसाद करे पुन बोधान मन आठ पैर कर तिसका ध्यान। जे प्रसाद तू आचार बिहारी सिर प्रभ को सा सा चितारी। जे प्रसाद तेरा सुंदर रूप सो प्रभ सिमरो सदा अनूप। जे प्रसाद तेरी नीकी जात सो प्रभ सिमर सदा दिन रात। जे प्रसाद तेरी पात रहे गुर प्रसाद नानक जस कहे। जे प्रसाद सुने करनाद जे प्रसाद पेखे बिस्माद। जे प्रसाद बोले अमृत सरसना जे प्रसाद सुख सहजे बसना। जे प्रसाद हस्त कर चला जे प्रसाद संपूर्ण फला। जे प्रसाद परम गत पावै जे प्रसाद सुख सहज समावै। ऐसा प्रभु त्याग और कद लागो गुर प्रसाद नानक मन जागो। जे प्रसाद तू प्रगट संसार तिस प्रभु को मूल न मनो विसार। जे प्रसाद तेरा प्रताप रे मन मूड तू ताको जाप। जे प्रसाद तेरे कार्य पूरे तिसे जान मन सदा हजूरे। जे प्रसाद तू पावे साज रे मन मेरे तू ता शिवराज। जे प्रसाद सब की गत होए नानक जाप जपे जप सोए। आप जपाए जपे सो नाओ आप गवाए सो हर गुण गाओ। प्रभु कृपा ते होए प्रगाज प्रभु दया ते कमल विगाज। प्रभु सो प्रसन्न बसे मन सोए प्रभु दयाल मन उत्तम होए। सर्वनिधान प्रभु तेरी मया आपू कछु न किन्हु लया। जे जित लावो तित लगे हर नाथ नानक इन कह कछु नाथ। श्लोक अगम अगाध पार ब्रह्म सोए जो जो कहे सो मुक्ता होए। सुन मीता नानक बिनवंता साध जना के आचार्य कथा। साध के संग मुख उज्जल होत साध संग मल सगली खोत। साध के संग मिटे अभिमान साध के संग प्रगटे सो ज्ञान। साध के संग बुझे प्रभ नेरा साध संग सब होत नवेरा। साध के संग पाए नाम रतन साध के संग एक ऊपर जतन। साध की महिमा वरने कौन पुरानी नानक साध की शोभा प्रमय समानी। साध के संग गोचर मिला साध के संग सदा पर भूला। साध के संग आवे बस पंचा साध संग अमृत रस पुंचा। साध संग हो सब की रेन साध के संग ना साध के संग मनोहर बैन। साध के संग न कद हूँ तावै साध संग अस्तित मन पावै। साध के संग माया ते पहना साध संग नानक प्रभ सो प्रसन्न। साध संग दुश्मन समीत साधु के संग महापनीत। साध संग किस्यो नहीं बैर साध के संग न भीगा पैर। साध के संग न ही को मंदा साध संग जाने परमानंदा। साध के संग नहीं अवताप साध के संग तजे सब आप। आपे जाने साध बढ़ाई नानक साध प्रभु बने आई। साध के संग न कब हुतावै साध के संग सदा सुख पावै। साध संग बस तगोचर लहे
ਸਾਧੂ ਕੇ ਸੰਗ ਜਤ ਸਾਹਿਬ, ਸਾਧ ਕੇ ਸੰਗ ਵਸੇ ਤਨ ਉੱਚਾ, ਸਾਧੂ ਕੇ ਸੰਗ ਮਹਿਲ ਪਹੁੰਚਾ, ਸਾਧ ਕੇ ਸੰਗ ਧੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਸਾਧੂ ਕੇ ਸੰਗ ਸੋ ਧਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋ ਬਾਸੁਰ ਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਾਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਪੇੜਤ ਹੋਤ ਨਿਹਾਲ, ਸਾਧ ਕੇ ਸੰਗ ਕਲੂਗਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਇਉਂ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੇ ਸੋਈ ਪਲ ਪਾਵੈ, ਸਾਧ ਕੇ ਸੰਗ ਨਮਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਸਰੇ ਸਾਧ ਸੁਣ ਰਸੈ, ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰ ਹੈ, ਸਾਧ ਕੇ ਸੰਗ ਲਗੇ ਪ੍ਰਭ ਮਿੱਠਾ, ਸਾਧੂ ਕੇ ਸੰਗ ਘੜ ਘੜ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਦ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ, ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇ ਤਸ ਨੇ ਤੇਤਾ ਬਖਿਆਨੈ, ਸਾਧ ਕੀ ਉਮਾ ਤੇ ਗੁਣ ਤੇ ਦੂਰ, ਸਾਧ ਕੀ ਉਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੇ ਏ ਕਿਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੇ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੇ ਧੀਰ ਜੇਕ, ਜੋ ਸਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰੇ ਉਪਰੇ ਆਕਾਸ਼, ਬ੍ਰਹਮ ਗਿਆਨੀ ਕੇ ਮਿੱਤਰ ਸਦਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮਰਾ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕਾ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਧਾ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਭਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੇ ਕਹਿ ਰੰਗ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਹਜ਼ਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਵੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਸਿਆ ਨਾ ਜਾਏ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਦਾ,
ब्रह्म ज्ञानी मुक्त जुगत जी कहा जाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सभी उपराध,

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰਤਾਰੇ ਜੋ ਅੰਤਰਨਾਮ ਸਰਬ ਮੈਂ ਪੇਖੇ ਭਗਵਾਨ, ਨਿਮਕ ਨਿਮ ਠਾਕਰ ਨਮਸਕਾਰ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਅਸ਼ਟਪਦੀ ਮਿਸਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੈ ਰੂਪ ਨ ਪੇਖੇ ਨੇਤਰ, ਸਾਧ ਚਹਿਲ ਸਦ ਸੰਗਹੇਦ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋਗ ਤੇ ਰਹਿ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨਾ ਸੋਚ ਸੇ ਉੱਪਰ ਸੋ ਪ੍ਰਸੰਨ, ਬਿਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੇ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਦ ਕਿਰਪਾਲ, ਆਪ ਜਿਹੜੇ ਅਵਰਾ ਨਾਮ ਜਪਾਵੈ, ਨਾਨਕੋ ਵੈਸ਼ਨੋ ਪਰਮਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੇ, ਤਿਸ ਭੌਤਿਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤਨੀਤ, ਮਨ ਤਨੇ ਅਰਪੇ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਬਰਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾਇਆਵੈ, ਵੇਦ ਪ੍ਰਾਣ ਸਿਮਰਤ ਪੂਜੇ ਮੂਲ, ਸੂਖਮ ਮੈਂ ਜਾਣੇ ਅਸਤੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇ, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਧਾਰੈ, ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਦਿਸ ਨਦਰੀ ਆਇਆ, ਦਾਸ ਦਸੰਦਨ ਭਜਨ ਪਾਇਆ, ਸਦਾ ਨਿਕਟ ਨਿਕਟ ਹਰਿ ਜਾਨ, ਸੋ ਦਾਸ ਦਰਗਾਹ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਝੀ ਪਰੇ, ਸਗਲ ਸੰਗ ਆਤਮਯੋ ਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਣ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਸ ਜਿਤਰ ਘਰ ਰਾਖੇ ਤੈਸਾ ਤਿੰਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭ ਪਾਵੇ ਸੋਈ ਫੁਨ ਹੋਗ, ਪਸਰੇ ਆਪ ਹੋਏ ਨ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਾਧੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਮਨ ਪ੍ਰਮੇਹ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਵਕਾਵ ਵਿਚਾਰ ਹੈ, ਕਈ ਕੋਟ ਨਵ ਧਨ ਨਾਮ ਤੇ ਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇਆ ਸ਼ਰਮ ਮਾਏ, ਕਈ ਕੋਟ ਪਰਦੇਸ ਪਰਮਾਏ, ਜੇ ਜਿਤ ਲਾਵੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾਮ, ਕਈ ਕੋਟ ਸਿਰ ਜਦੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਭੋ ਪਾਏ, ਕਈ ਕੋਟ ਪਾਥਰ ਬਿਰਖ ਨ ਬਿਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਖਤਰ, ਕਈ ਕੋਟ ਦੇਵ ਧਾਰਮਿੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜ ਤਾਮਸ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰ ਅਰਸਾਸ,
कई कोट किए रतन संबंध कई कोट नाना प्रकार जंत कई कोट किए चिर जीवे कई कोट गिरी मेरे मेर स्वर्ण थीवे कई कोट जा किन प्रसाद कई कोट भूत प्रेत सूकर मृगाज सब ते नेरे सब हूं ते दूर नानका बलिप्त रहा भरपूर कई कोट पताल के वासी कई कोट नरक स्वर्ग निवासी कई कोट जन्मे जीवे मरे कई कोट बहु जोनी फिरे कई कोट बैठ दी खाए कई कोट काले तक पाए कई कोट किए तनवंत कई कोट माया में चिंत जय जय पाणा तय तय राख नानक सब किश प्रभ कह हाथे कई कोट पए बैरागी राम नाम संग तिले लागी कई कोट प्रभ को खो जानते आत्म में पार ब्रह्म लहंते कई कोट दर्शन प्रभ प्याल तिनको मिलियो प्रभ अविनाश कई कोट मांगे सत्संग पार ब्रह्म तिन लागा रंग जिनको होए आप सो प्रसन्न नानक दे जन सदा तन तन कई कोट खाणी अर खंड कई कोट आकाश ब्रह्मांड कई कोट होए अवतार कई युग किनो विस्तार कई बार पसरे उपसार सदा सदा एक एक अंकार कई कोट कीने वपात प्रभ से हो प्रमय समाज ताका अंतर जाने कोय आपे आप नानक प्रभ सोय कई कोट पार ब्रह्म के दास तिन होत आत्म प्रगास कई कोट तत् के बेटे सदा निहारे को निधरे कई कोट नाम रस पीवे अमर पैसा सद ही जीवे कई कोट नाम गुण गावे आत्म रस सहज समावे अपने जन को साथ साथ समारे नानक ओए परमेश्वर के प्यारे श्लोक करण कारण प्रभु एक है दूसर नाही कोए नानक तिस बलिहारण जल थल मैयल सोयस्वरी करण करावन करण जोग जो तिस पावे सोई हो खिन में थापो तापनहारा अंत नहीं किश पारा वारा हुक्मे तार अतार रहावे हुक्मे उपजे हुक्म संभावे हुक्मे ऊच नीच विहार हुक्मे अनक रंग प्रकार कर कर देखे अपनी वडियाई नानक सब में रिहा समाई प्रभ पावे मन हुकत पावे प्रभ पावे ता पाथर त्रावे प्रभ पावे बिन सास ते राखै प्रभ पावे ता हर गुण भाखै प्रभ पावे ता पदल उधारे आप करे अपन बेचारे द्वासरिया का आप स्वामी केले बिकसे अंतर जामी जो पावे सो कार करावे नानक दृष्टि अवर न आवे कहो मनुख ते क्या होए आवे जो तिस पावे सोई करावे इसके हाथ होए ता सब किश ले जो तिस पावे सोई करे अनजानत बिखिया में रचे जे जानते अपने आप बचे पर मैं भूला दह दिस धावे निमुख मैं चार कुंड फिर आवे कर कृपा जिस अपनी भगत दे नानक दे जन ना मिले खिन में नीच कीट घोराज पार ब्रह्म गरीब नवाज जाका दृष्ट कछु ना आवे तिस तत्काल दृष्ट प्रगटावे जाको अपनी करे बखशीस ताका लेखा ना करे जगदीश ज्यो पिंड सब तिसकी राज कर कर पूर्ण ब्रह्म प्रकाश अपनी बन ते आप बनाई नानक जीवे देख बढ़ाई इसका बल ना ही इस हाल करण करावन सर्व को नाद आज्ञाकारी बपरा जियो जो तिस पावे सोई पुन जियो कबू ऊंच नीच में बसै कबू सोग हरख रंग हसै कबू निंद चिंद व्यवहार कबू ऊब अकाल प्यार कबू बेता ब्रह्म विचार नानक आ मिला बनहार कबू नृत करे भवपान कबू सोए रहे दिन रात कबू महाक्रोध विकराल कबू सर्व की हो दरबाल कबू होए बहे बड़ राजा कबू पिखारी नीच खसाजा कबू अबकी रित में आवे कबू भला भला कहावे जो प्रभु राखे तिव ही रहे गुर प्रसाद नानक सच कहे कबू होए पंडित करे बख्यान कबू मोन तारी लावे ध्यान कबू तट तीर्थ स्नान कबू सिर साधक मुख ज्ञान कबू कीट हस पतंग हो जिया अनक जोन परम है परमिया नाना रूप जो स्वागी दिखावे ज्यो प्रभु पावे तिवे न जावे जो दिस पावे सोई होए नानक दूजा अवर न कोय कबू सात संग ए पावे उस स्थान ते बौर न आवे अंतर होए ज्ञान प्रगास उस स्थान का नहीं विनाश मंथन राम रते एक रंग सदा बसे पार ब्रह्म के संग ज्यो जल में जल आए खटाना
ਜਿਉਂ ਜੋ ਕੀਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿ ਕੁਰਬਾਨ ਸਲੋਕ

ਜਾ ਨਾਨਕ ਕਰਨ ਹਰ ਨਾ ਦੂਜਾ। ਜਬ ਹੋਵਤ ਪ੍ਰਭਤ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕਉ ਗਨੀ। ਜਬ ਏਕੈ ਹਰ ਅਗਮਿ ਅਪਾਰ, ਤਬ ਨਰਕ ਸੁਰਗ ਕਉ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਪਾਏ, ਤਬ ਸਿਵ ਸਕਤ ਕਹੁ ਕਿਤ ਠਾਏ। ਜਬ ਆਪਹ ਆਪ ਆਪਣੀ ਜੋਤ ਧਰਾ, ਤਬ ਕਵਨ ਡਰ ਕਵਨ ਕਤ ਡਰਾ। ਆਪਣ ਚਲਤ ਆਪ ਕਰਨ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਵਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕੋ ਕਹਾਂ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਗੁਚਰ ਗਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੁ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਦਰ ਲਿਖਤ ਕਉ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵਾ, ਤਹ ਕਿਸੈ ਭੂਹ ਕਵਣ ਤ੍ਰਿਪਤਾਵਾ। ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਣ ਮਾਏ ਬਾਪ ਮਿੱਤਰ ਸੁਤ ਪਹਈ। ਜਹ ਸਰਬ ਕਲਾ ਆਪ ਪ੍ਰਬੀਨ, ਤਹ ਬੇਦ ਕਤੇਬ ਕਹਾਂ ਕੂਚੀਨ। ਜਬ ਆਪਣ ਆਪ ਆਪ ਰੁਤਾਰਾ, ਤਬ ਸ਼ਗਨ ਅਪਸ਼ਗਨ ਕਹਾਂ ਵਿਚਾਰ। ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀ ਹੈ ਚੇਰਾ। ਬਿਸਮਣ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਦ ਜਾਨੋ ਆਪ। ਜਹ ਛਲ ਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ। ਆਪਸ ਕੋ ਆਪੇ ਆਦੇਸ, ਤਿਉਹ ਗੁਣ ਕਾ ਨਾਹੀ ਫਿਰਵੇਸ। ਜਹ ਏਕਾ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ। ਜਹ ਆਪਣ ਆਪ ਆਪ ਪਤਿਆਰਾ, ਤਹ ਕੌਣ ਕਥਾ ਕੌਣ ਸੁਣਨ ਹਾਰਾ। ਬਹੁ ਬੇਅੰਤ ਉਚਤੇ ਉਚਾ, ਨਾਨਕ ਆਪਸ ਕੋ ਆਪੇ ਬਹੁਚਾ। ਜਹ ਆਪਰਚਿਉ ਪ੍ਰਪੰਚ ਆਕਾਰ, ਤਿਉਹ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤੈ ਪਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਭਏ ਪਹਰ। ਦੁਖ ਸੁਖ ਮਾਨ ਅਪਮਾਨ, ਅਣਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖ, ਖੇਲ ਸੰਕੋਚੈ ਤੋ ਨਾਨਕ ਏਕ। ਜਹ ਅਵਗਤ ਭਗਤ ਆਪ, ਜਹ ਪਸਰਾ ਪਸਾਰ ਸੰਤ ਪ੍ਰਤਾਪ। ਦੋਹੂੰ ਪਾਕਾ ਆਪ ਧਨੀ, ਉਨਕੀ ਸੋਭਾ ਉਨਹੂੰ ਬਣੀ। ਆਪੇ ਕੌਤਕ ਕਰ ਅਨੰਦ ਚੋਜ, ਆਪੇ ਰਸ ਭੁਗਨ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

0: ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਅਸ਼ਟਪਦੀ ਆਪ ਕਥੇ ਆਪ ਸੁਣਨ ਹਾਰ ਆਪਹਿ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟਿ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਇ ਜਨ ਪਾਏ ਸੋ ਸਮਦਰਸੀ ਤਾਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰ ਸੋ ਮੂਆ ਜਿਸ ਮਨੋਂ ਬਿਸਾਰਾ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣਾ ਆਪ ਅੰਤਰ ਜਾਮੀ ਰਹੋ ਪਿਆਪ ਪ੍ਰਤਪਾਲਾ ਜੀਅਨ ਬਹੁ ਪਹਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਏਕ ਜਾਣਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ।

ਸੁਨਪਦੇਸ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਤੋਂ ਲਿਓ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੇ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹ, ਨਾਨਕ ਬਹੁਰ ਨਾ ਆਵੇ ਜਾਹੇ।

ਅਸ਼ਟਪਦੀ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਫੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਡ ਆਸਨ ਤਿਆਗੋ ਤੁਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੇਕ ਲਾਲ ਏ ਰਤਨ ਸੁਣਤ ਕਮਾਵਤ ਹੋਤ ਹਜ਼ਾਰ ਆਪ ਧਰੇ ਲੋਕਾ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੈ ਤਿਨ ਕੇ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰਹਿਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਪਤਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਗੌਰ ਨ ਹੋਵੇ ਆਵਨ ਜਾਨ ਇਹ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵਨਿਧ ਬੁੱਧ ਗਿਆਨ ਸਰਬ ਤੇ ਸਿਧ

ਕੁਰਬਾਨ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨੇਦਾ ਵਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ

ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾਵੈ ਚੇਤੇ ਅਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ

ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਤਸ਼ਾਹ ਜੀ ਸੰਧਿਆ ਦੀ ਬਾਣੀ ਸੋਧਾਰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀ ਦਰੋ ਕਰੋ ਸਾਜਿਆ ਨਵਾਜਿਆ ਗੁਰਮੁਖ ਪਰਿਵਾਰ ਭਾਈ ਸਰਬਜੀਤ ਸਿੰਘ ਸਰਾਂ, ਬੀਬੀ ਕੁਲਵੰਤ ਕੌਰ ਸਰਾਂ, ਤਿਨਾਂ ਦੇ ਪੋਤਰੇ ਸਰਦਾਰ ਗੁਰਦੀਪ ਸਿੰਘ ਸਰਾਂ, ਬੀਬੀ ਰਾਜਦੀਪ ਕੌਰ ਸਰਾਂ, ਤਿਨਾਂ ਦੇ ਪੁੱਤਰ ਕਾਕਾ ਵੀਰ ਸਿੰਘ ਸਰਾਂ, ਕਾਕਾ ਯੁਵਰਾਜ ਸਿੰਘ ਸਰਾਂ, ਤਿਨਾਂ ਦੇ 10ਵੇਂ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ। ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਪ੍ਰਾਰੰਭ ਕਰਵਾਏ ਸਨ। ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਨਿਰਵਿਘਨਤਾ ਸਹਿਤ ਭੋਗ ਪਏ ਹਨ। ਕਿਰਪਾ ਕਰਨੀ ਪੜ੍ਹੀ ਸੁਣੀ ਗੁਰਬਾਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸੇਵਕ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਕਾਸ਼ ਕਰਨੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਕਾਰੋਬਾਰ ਵਿੱਚ ਵਾਧੇ ਬਖਸ਼ਣੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਕਿਰਪਾ ਕਰਨੀ ਕਾਕਾ ਵੀਰ ਸਿੰਘ ਸਰਾਂ, ਕਾਕਾ ਯੁਵਰਾਜ ਸਿੰਘ ਸਰਾਂ, ਤਿਨਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰੋ ਕਰੋ ਲਮੇਰੀ ਆਰਜ਼ਾ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਦੇਹ ਅਰੋਗਤਾਵਾਂ ਬਖਸ਼ ਕੇ ਨਿਹਾਲ ਕਰਨਾ, ਉੱਚੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣੇ, ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ। ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਅਰਪਣ ਹੋਏ ਹਨ। ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਠੱਕਣੇ, ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਤੇਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਪਾਤਸ਼ਾਹ ਜੀ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ। ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਸਾਜੇ ਨਿਵਾਜੇ ਸਰਾਂ ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨਕ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ ਮੇਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਇਹਨਾਂ ਦੀਵਾਨਾਂ ਦੇ ਵਿੱਚ ਜੋ ਖਾਸ ਦੀਵਾਨ ਸਜੇ ਸਨ, ਸਾਡੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਸਰਾਂ, ਬੀਬੀ ਕੁਲਵਿੰਦਰ ਕੌਰ ਕੁਲਵੰਤ ਕੌਰ ਸਰਾਂ, ਤਿੰਨਾਂ ਦੇ ਪੋਤਰੇ ਸਰਦਾਰ ਗੁਰਦੀਪ ਸਿੰਘ ਸਰਾਂ, ਬੀਬੀ ਰਾਜਦੀਪ ਕੌਰ ਸਰਾਂ, ਤਿੰਨਾਂ ਦੇ ਸਪੁੱਤਰ ਬੱਚੇ ਜੋ ਵੀਰ ਸਿੰਘ ਸਰਾਂ, ਯੁਵਰਾਜ ਸਿੰਘ ਸਰਾਂ, ਤਿੰਨਾਂ ਦੇ 10ਵੇਂ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ। ਸਤਿਗੁਰਾਂ ਦੀ ਕਿਰਪਾ ਹੋਈ, ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ, ਇਸ ਵੇਲੇ ਭੋਗ ਦੀ ਸੰਪੂਰਨਤਾ ਹੈ। ਸੇਵਕ ਪਰਿਵਾਰ ਨੂੰ ਕਾਕਾ ਯੁਵਰਾਜ ਸਿੰਘ ਅਤੇ ਕਾਕਾ ਵੀਰ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀ ਕੀਤੀ ਹੋਈ ਸੇਵਾ ਸਫਲੀ ਕਰਨ, ਇਸੇ ਤਰ੍ਹਾਂ ਚਰਨਾਂ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਦੇ ਰਹਿਣ। ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵੀ ਜਨਮਦਿਨ ਮਨਾਏ ਜਾਂਦੇ ਨੇ, ਉਹਨਾਂ ਨੂੰ ਇੱਕ ਟੋਕਨ ਦੇ ਰੂਪ ਵਿੱਚ ਵਧਾਈ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜੋ ਕਿ ਕਾਕਾ ਵੀਰ ਸਿੰਘ ਅਤੇ ਯੁਵਰਾਜ ਸਿੰਘ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਆ ਕੇ ਇਹ ਆਪਣੇ ਵਧਾਈ ਪੱਤਰ ਲੈਣ ਦੀ ਕਿਰਪਾਲਤਾ ਕਰੋ ਜੀ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਸਰਬੱਤ ਸੰਗਤਾਂ ਨੇ ਪਿਆਰ ਸਤਿਕਾਰ ਦੇ ਨਾਲ ਪ੍ਰਾਪਤ ਕਰਨੀ ਜੀ। ਉਪਰੰਤ ਸੇਵਕ ਪਰਿਵਾਰ ਵੱਲੋਂ ਸਰਬੱਤ ਸੰਗਤਾਂ ਦੀ ਸੇਵਾ ਵਾਸਤੇ ਗੁਰੂ ਕਾ ਲੰਗਰ ਤਿਆਰ ਹੈ। ਸਰਬੱਤ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੇਨਤੀ ਹੈ ਕਿ ਜੇ ਕਾਕਾ ਯੁਵਰਾਜ ਸਿੰਘ ਅਤੇ ਕਾਕਾ ਵੀਰ ਸਿੰਘ ਦਰਬਾਰ ਹਾਲ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਲੈ ਕੇ ਆਓ, ਤਾਂ ਕਿ ਸਰਟੀਫਿਕੇਟ ਦਿੱਤੇ ਜਾ ਸਕਣ। ਉਪਰੰਤ ਜੋ ਕਿ ਕੀਰਤਨ ਦਾ ਸਮਾਂ ਹੈ, ਸਾਡੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਨਿਰਮਲ ਸਿੰਘ ਜੀ ਨੂੰ ਬੇਨਤੀ। ਬਾਬਾ ਨਿਰਮਲ ਸਿੰਘ ਜੀ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਕਾਕਾ ਵੀਰ ਸਿੰਘ ਨੂੰ ਬੇਨਤੀ। ਪਹਿਲਾਂ ਵੀਰ ਸਿੰਘ ਆ ਜਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਗੁਰੂ ਕਾ ਲੰਗਰ ਤਿਆਰ ਹੈ। ਸਰਬੱਤ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਾਂ ਪਰਿਵਾਰ ਵੱਲੋਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਇਹ ਵਿਸ਼ੇਸ਼ ਸਮਾਗਮ ਇੱਥੇ ਹੀ ਸੰਪੂਰਨ ਹੁੰਦੇ ਹਨ। ਬੇਨਤੀ ਹੈ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਇਹ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਜਿਨ੍ਹਾਂ ਨੇ ਮਨੋਹਰ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕੀਤਾ। ਹੁਣ ਸਮਾਂ ਹੈ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਤਿਨ੍ਹਾਂ ਦੇ ਪਾਸੋਂ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

समरथ यकथ गोचर।

अनेक विधि समझावू।

जगत उलंगी जाई, बूढ़ा वंश कबीर का उपजियो पूत कमाल,

ਹਰ ਕਾ ਸਿਮਰਨ ਛਾੜ ਕੇ ਘਰ ਲਿਆਇਆ ਮਾਲ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਸੋ ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ।

ਇੱਕ ਉਦਾਹਰਣ ਦੇ ਕੇ ਗੱਲ ਸਮਝਾਈ ਹੈ ਵੀ ਜਿਵੇਂ ਅੰਨਾ ਬੰਦਾ ਜਿਹੜਾ ਹੁੰਦਾ ਹੈ ਜਿਹਨੂੰ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ, ਉਹਦੇ ਸਾਹਮਣੇ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਨੇ, ਪਰ ਆਪਣੇ ਅੰਨੇਪਣ ਕਰਕੇ ਉਸ ਕੀਮਤ ਦੀ ਉਹਨੂੰ ਸਮਝ ਨਹੀਂ ਹੁੰਦੀ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਨਾ ਕਿਹਨੂੰ ਆਖਿਆ ਹੈ, ਇਹ ਵੀ ਇੱਕ ਸਮਝਣ ਵਾਲੀ ਗੱਲ ਹੈ। ਅਸੀਂ ਕਹਿੰਦੇ ਹਾਂ ਵੀ ਜਿਹਦੀਆਂ ਅੱਖਾਂ ਨਹੀਂ ਹੈਗੀਆਂ ਉਹ ਬੰਦਾ ਅੰਨਾ ਹੈ, ਉਹਨੂੰ ਦਿਸਦਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹ ਖਿਆਲ ਪ੍ਰਗਟ ਕੀਤਾ ਹੈ ਵੀ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਏ, ਵੀ ਜਿਨ੍ਹਾਂ ਦੇ ਮੁਖ ਉੱਤੇ ਲੋਇਣ ਅੱਖਾਂ ਨਹੀਂ ਹੈਗੀਆਂ ਉਹਨਾਂ ਨੂੰ ਅੰਨੇ ਨਹੀਂ ਆਖਿਆ ਜਾਂਦਾ। ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ, ਜਿਨ੍ਹਾਂ ਨੇ ਖਸਮ ਨੂੰ ਆਪਣੀ ਜ਼ਿੰਦਗੀ ਵਿੱਚੋਂ ਮਨਫੀ ਕਰ ਦਿੱਤਾ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਸਹੀ ਮਾਨਿਆਂ ਵਿੱਚ ਉਹ ਬੰਦਾ ਅੰਨਾ ਹੁੰਦਾ ਹੈ। ਬੜੇ ਸ਼ਬਦ ਐਸੇ ਸਾਨੂੰ ਬਾਣੀ ਵਿੱਚੋਂ ਮਿਲਣਗੇ। ਮਹਾਰਾਜ ਕਹਿੰਦੇ ਹਮ ਅੰਧਲੇ ਅੰਧ, ਬਿਖ ਹੈ ਬਿਖ ਰਾਤੇ, ਆਖਿਆ ਅੰਨਾ ਹਾਂ ਇਸ ਕਰਕੇ ਬਿਖ ਦੇ ਵਿੱਚ ਰੱਤਿਆ ਪਿਆ ਹਾਂ, ਜ਼ਹਿਰ ਦੇ ਵਿੱਚ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲ ਐ ਗੁਰ ਚਾਲੀ। ਕਿਉਂ ਦਾ ਅਰਥ ਹੁੰਦਾ ਕਿਵੇਂ। ਹੁਣ ਮੇਰੇ ਕੋਲ ਗੁਰੂ ਵਾਲੀ ਚਾਲ ਚੱਲਿਆ ਨਹੀਂ ਜਾਂਦਾ, ਕਿਉਂਕਿ ਰਸਤੇ ਦੀ ਪਛਾਣ ਹੀ ਨਹੀਂ ਹੈਗੀ, ਅੰਨਾ ਹਾਂ ਜ਼ਹਿਰ ਦੇ ਵਿੱਚ ਰਚਿਆ ਪਿਆ। ਪਰ ਅਰਦਾਸ ਰੂਪ ਵਿੱਚ ਮਹਾਰਾਜ ਨੇ ਗੱਲ ਕਹਿ ਦਿੱਤੀ। ਤੇ ਵੈਸੇ ਵੀ ਬੰਦਾ ਅੰਨਾ ਹੋਵੇ ਨਾ ਤੇ ਉਹ ਆਪਣੇ ਆਪ ਨੂੰ ਅੰਨਾ ਮੰਨਦਾ ਕੋਈ ਨਹੀਂ, ਇਹ ਵੀ ਮੁਸ਼ਕਲ ਹੈ। ਅੰਨੇ ਦਾ ਅੰਨਾ ਹੋਣਾ ਉਹਨਾਂ ਗੁਨਾਹ ਨਹੀਂ ਹੁੰਦਾ ਜਿੰਨਾ ਉਹਦਾ ਨਾ ਮੰਨਣਾ ਗੁਨਾਹ ਹੁੰਦਾ। ਕਈ ਵਾਰ ਨਾ ਬੰਦਾ ਗੁਨਾਹ ਕਰਦਾ ਹੈ, ਧਰੋਹ ਕਮਾਉਂਦਾ ਹੈ, ਉਹਨਾਂ ਧਰੋਹ ਕਮਾਉਣਾ ਮਾੜਾ ਨਹੀਂ ਹੁੰਦਾ ਜਿੰਨਾ ਧਰੋਹ ਕਮਾ ਕੇ ਮੰਨਣਾ ਮਾੜਾ ਹੁੰਦਾ ਹੈ ਵੀ ਮੈਂ ਨਹੀਂ ਮੰਨਦਾ ਵੀ ਮੈਂ ਇਹ ਕੰਮ ਕੀਤਾ ਹੈ। ਜਿਵੇਂ ਆਪਾਂ ਇਹ ਕੰਮ ਪੰਜਾਬੀ ਵਿੱਚ ਕਹਾਵਤ ਪੜ੍ਹਦੇ ਹੁੰਦੇ ਵੀ ਸੁੱਤੇ ਹੋਏ ਨੂੰ ਉਠਾਇਆ ਜਾ ਸਕਦਾ, ਪਰ ਜਿਹੜਾ ਸੁੱਤੇ ਹੋਣ ਦੀ ਐਕਟਿੰਗ ਕਰਦਾ ਹੋਵੇ ਉਹਨੂੰ ਕਦੀ ਵੀ ਉਠਾਇਆ ਨਹੀਂ ਜਾ ਸਕਦਾ। ਫਰਕ ਹੈ ਨਾ, ਜਿਹਨੂੰ ਉਹਨੂੰ ਆਪਾਂ ਸ਼ਬਦ ਵਰਦੇ ਘੇਸਲ ਮਾਰ ਕੇ ਜਿਹੜਾ ਬੰਦਾ ਪਿਆ ਹੋਵੇ ਉਹਨੂੰ ਕੀ ਠਾਓਗੇ ਤੁਸੀਂ, ਉਹਨੂੰ ਨਹੀਂ ਠਾਇਆ ਜਾ ਸਕਦਾ। ਕੋਈ ਬੰਦਾ ਕਹੇ ਵੀ ਮੈਂ ਬਿਮਾਰ ਹਾਂ ਤੇ ਤੁਸੀਂ ਉਹਦਾ ਇਲਾਜ ਕਰ ਸਕਦੇ ਹੋ, ਪਰ ਜੇ ਕੋਈ ਇਹ ਮੰਨਣ ਲਈ ਤਿਆਰ ਨਾ ਹੋਵੇ ਵੀ ਮੈਂ ਬਿਮਾਰ ਹਾਂ ਤੇ ਉਹਦਾ ਇਲਾਜ ਕਿਵੇਂ ਕਰੋਗੇ, ਉਹਦਾ ਨਹੀਂ ਹੋਣਾ। ਹੁਣ ਜਦੋਂ ਮਹਾਰਾਜ ਇਹ ਸ਼ਬਦ ਰੱਖ ਰਹੇ ਨਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਤੇ ਉੱਥੇ ਮਹਾਰਾਜ ਉਸ ਗੱਲ ਨੂੰ ਮੰਨ ਰਹੇ ਨੇ ਵੀ ਮੇਰੇ ਅੰਦਰ ਇਹ ਕਮਜ਼ੋਰੀ ਹੈ। ਆਖਿਆ ਮੈਂ ਜ਼ਹਿਰ ਦੇ ਵਿੱਚ ਰੱਤਿਆ ਪਿਆ, ਜ਼ਹਿਰ ਦੇ ਨਾਲ ਮੇਰੀ ਸਾਂਝ ਹੈ, ਮੇਰੇ ਕੋਲ ਤੇਰੇ ਵਾਲੀ ਚਾਲ ਚੱਲਿਆ ਨਹੀਂ ਜਾਂਦਾ, ਕਿਉਂ ਚੱਲ ਐ ਗੁਰ ਚਾਲੀ। ਤੇ ਅਰਦਾਸ ਕੀ ਕੀਤੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਪਾਲੀ ਦਾ ਅਰਥ ਹੁੰਦਾ ਜੀ ਪੱਲਾ, ਜਿਵੇਂ ਬੱਚੇ ਬੱਚੀ ਦਾ ਗੁਰੂ ਘਰ ਵਿੱਚ ਆਨੰਦ ਕਾਰਜ ਹੁੰਦਾ ਹੈ। ਤੇ ਗ੍ਰੰਥੀ ਸਿੰਘ ਉੱਥੇ ਗੱਲ ਕਹਿੰਦਾ ਵੀ ਮੇਰੀ ਕੁੜੀ ਵਾਲੇ ਪਰਿਵਾਰ ਨੂੰ ਬੇਨਤੀ ਹੈ, ਉਹਨਾਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ, ਮਾਂ ਹੈ ਪਿਤਾ ਹੈ, ਉਹ ਲੜਕੇ ਦਾ ਪੱਲਾ ਲੜਕੀ ਦੇ ਹੱਥ ਵਿੱਚ ਦੇਣ, ਉਹਨੂੰ ਆਪਾਂ ਪੱਲਾ ਕਹਿੰਦੇ ਹਾਂ। ਤੇ ਮਹਾਰਾਜ ਨੇ ਆਖਿਆ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਪੱਲੇ। ਤੇ ਇਹ ਜਦੋਂ ਸਿੱਖਿਆ ਦਿੱਤੀ ਜਾਂਦੀ ਹੈ ਨਾ ਉਦੋਂ ਇਹ ਗੱਲ ਆਖੀ ਜਾਂਦੀ ਹੈ ਵੀ ਅੱਜ ਤੋਂ ਬਾਅਦ ਤੇਰੇ ਘਰਦਿਆਂ ਨੇ ਤੈਨੂੰ ਸਭ ਤੋਂ ਯੋਗ ਜਾਣ ਕੇ ਤੇਰੇ ਲਈ ਮੁੰਡਾ ਚੁਣਿਆ ਹੈ, ਮੁੰਡੇ ਨੂੰ ਵੀ ਇਹ ਗੱਲ ਸਮਝਾਈ ਜਾਂਦੀ ਹੈ। ਤੇ ਇੱਕ ਸ਼ਬਦ ਉੱਥੇ ਰਾਗੀ ਸਿੰਘ ਪੜ੍ਹਦੇ ਨੇ, ਉਹਨੂੰ ਪੱਲੇ ਦਾ ਸ਼ਬਦ ਕਹਿ ਦਿੰਦੇ ਨੇ ਆਮ, ਕਿਉਂਕਿ ਬਾਣੀ ਜਿਹੜੀ ਹੈ ਸਪਿਰਚੁਅਲ ਵੀ ਹੈ, ਅਧਿਆਤਮਿਕ ਤੌਰ ਉੱਤੇ ਵੀ ਹੈ, ਸਮਾਜਿਕ ਵੀ ਹੈ, ਸਾਡੇ ਬਾਹਰੀ ਜੀਵਨ ਜਿਉਣ ਦੇ ਲਈ ਹੈ। ਵੈਸੇ ਜਿਹੜੀਆਂ ਲਾਵਾਂ ਨੇ ਇਹ ਹੈ ਮੇਰਾ ਤੇ ਰੱਬ ਦੇ ਮਿਲਾਪ, ਮੇਰਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ। ਸਮਾਜਿਕ ਤੌਰ ਉੱਤੇ ਜਦੋਂ ਸਿੱਖ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਤੇ ਉਦੋਂ ਗੁਰੂ ਰਾਮਦਾਸ ਮਹਾਰਾਜ ਦੀਆਂ ਇਹਨਾਂ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ। ਇਹ ਪਰੰਪਰਾ ਪਹਿਲਾਂ ਨਹੀਂ ਸੀ, ਬਾਅਦ ਵਿੱਚ ਪ੍ਰਚਲਿਤ ਹੋਈ। ਜਿਹੜਾ ਬਾਬਾ ਦਿਆਲ ਸੀ ਨਾ ਨਿਰੰਕਾਰੀ, ਉਹਨੇ ਇਹ ਪਰੰਪਰਾ ਜਿਹੜੀ ਹੈ ਪ੍ਰਚਲਿਤ ਕੀਤੀ। ਤੇ ਉਹਦੇ ਪਿੱਛੇ ਰੀਜ਼ਨ ਇਹ ਸੀ ਵੀ ਸਿੱਖ ਵੀ ਜਿਹੜੇ ਸੀ ਉਹ ਅੱਗ ਦੇ ਦੁਆਲੇ ਲਾਵਾਂ ਲੈਂਦੇ ਹੁੰਦੇ ਸੀ, ਪਹਿਲਾਂ ਵਹਿਮਾਂ ਭਰਮਾਂ ਵਿੱਚ ਫਸੇ ਹੋਏ, ਜਿਵੇਂ ਹਿੰਦੂ ਵੀਰ ਅਗਨੀ ਦੇ ਦੁਆਲੇ ਲਾਵਾਂ ਲੈਂਦੇ ਨੇ ਨਾ, ਇੱਦਾਂ ਸਿੱਖ ਵੀ ਇਹ ਕੰਮ ਕਰਨ ਲੱਗ ਪਏ। ਖਾਸ ਕਰਕੇ ਨਾਮਧਾਰੀ ਤੁਸੀਂ ਵੇਖੋ, ਉਹ ਇੱਦਾਂ ਹੀ ਕਰਦੇ ਨੇ ਵੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਪੜ੍ਹੀ ਜਾਂਦੇ ਨੇ ਤੇ ਦੂਜੇ ਪਾਸੇ ਵੇਦੀ ਗੱਡੀ ਹੋਈ ਹੈ, ਅੱਗ ਬਲ ਰਹੀ ਹੈ ਤੇ ਉਹਦੇ ਆਲੇ ਦੁਆਲੇ

ਸੇਵਾ ਲੈਂਦੇ ਸੀ। ਸੋ ਬਾਬਾ ਦਿਆਲ ਜੀ ਜਿਹੜੇ ਸਨ ਇਹ ਬੜੇ ਗੁਰਸਿੱਖ ਸਨ, ਗੁਰਮਤ ਦੀ ਸੋਝੀ ਰੱਖਣ ਵਾਲੇ, ਤੇ ਸਿੱਖਾਂ ਦੇ ਵਿੱਚ ਇਹਨਾਂ ਨੇ ਆਨੰਦ ਕਾਰਜ ਦੀ ਇਹ ਪਰੰਪਰਾ ਚਲਾਈ ਸੀ। ਉਹਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾਂ ਦਾ ਜਿਹੜਾ ਪ੍ਰਚਲਨ ਹੈ ਉਹ ਸ਼ੁਰੂ ਹੋਇਆ। ਇਹ ਜੇ ਕੱਲ੍ਹ ਦੀਆਂ ਗੱਲਾਂ ਨੇ, ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈ। ਮਤਲਬ ਤੁਸੀਂ ਕਹਿ ਸਕਦੇ ਹੋ ਵੀ 19ਵੀਂ ਸਦੀ ਦੇ ਵਿੱਚ, 19ਵੀਂ 20ਵੀਂ ਸਦੀ ਦੇ ਵਿੱਚ, ਹੁਣ ਐਗਜੈਕਟ ਤਰੀਕ ਤੇ ਮੈਨੂੰ ਯਾਦ ਭੁੱਲ ਗਈ, ਉਦੋਂ ਇਹ ਜਿਹੜੀ ਲਾਵਾਂ ਦੀ ਪਰੰਪਰਾ ਸ਼ੁਰੂ ਹੋਈ ਹੈ। ਪਹਿਲਾਂ ਵੀ ਇਹਦਾ ਮੈਨੂੰ ਯਾਦ ਹੈ, ਮੈਂ ਮੋਗੇ ਦੇ ਕੋਲ ਇੱਕ ਪਿੰਡ ਦੇ ਵਿੱਚ ਕਥਾ ਕਰਦਾ ਸੀ, ਤੇ ਉੱਥੇ ਇੱਕ ਗੁਰਦੁਆਰੇ ਵਿੱਚ ਮੰਤ ਸੀ, ਤੇ ਹੁਣ ਤੇ ਸ਼ਾਇਦ ਉਹ ਮੇਰੇ ਖਿਆਲ ਬਜ਼ੁਰਗ ਜਿਹੜਾ ਹੈ ਜ਼ਿਆਦਾ, ਕਾਫੀ ਉਹਦੀ ਉਮਰ ਹੋ ਗਈ ਹੋਣੀ, ਤੇ ਮੇਰੇ ਵਹਿੰਦਿਆਂ ਵਹਿੰਦਿਆਂ ਇੱਕ ਦੋ ਵਾਰਾਂ ਇੱਦਾਂ ਹੋਇਆ ਵੀ ਆਨੰਦ ਕਾਰਜ ਜਿਹੜਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ, ਤੇ ਉਹਨੇ ਮੰਤ ਨੇ ਪਰਿਵਾਰ ਵਾਲਿਆਂ ਨੂੰ ਇਹ ਆਖਣਾ ਵੀ ਜੇ ਤੇ ਲਾਵਾਂ ਕਰਾਉਣੀਆਂ ਤੇ ਫਿਰ ਰਾਗੀ ਸਿੰਘ ਲੈ ਕੇ ਆਓ। ਹੁਣ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਰਾਗੀ ਸਿੰਘ ਘੱਟ ਵਾਧੀ ਲੋਕ ਸਾਦੇ ਨੇ ਵਿਆਹਾਂ ਸ਼ਾਦੀਆਂ ਤੇ। ਉਹਨਾਂ ਆਖਿਆ ਬਾਬਾ ਜੀ ਨਹੀਂ ਲੈ ਕੇ ਆਉਂਦੇ ਰਾਗੀ ਸਿੰਘ, ਕਹਿੰਦਾ ਫਿਰ ਤੁਸੀਂ ਬੈਠੋ ਤੇ ਮੈਂ ਲਾਵਾਂ ਦਾ ਪਾਠ ਤੁਹਾਨੂੰ ਸੁਣਾ ਦਿੰਦਾ ਤੇ ਫਿਰ ਅਰਦਾਸ ਬੇਨਤੀ ਕਰ ਦਿਆਂਗੇ। ਉਹ ਪਹਿਲਾਂ ਮੈਨੂੰ ਗੱਲ ਬੜੀ ਅਜੀਬ ਜੀ ਲੱਗੀ, ਕਿਉਂਕਿ ਆਪਾਂ ਜਦੋਂ ਇੱਦਾਂ ਦੀ ਕੋਈ ਚੀਜ਼ ਵੇਹਨੇ ਆ ਤੇ ਫਿਰ ਆਪਾਂ ਨੂੰ ਅਜੀਬ ਜੀ ਲੱਗਦਾ ਹੈ ਨਾ। ਇਹ ਮੇਰੇ ਖਿਆਲ ਨਾਲ 2011 ਦੇ ਕਰੀਬ ਦੀ ਗੱਲ ਹੈ, 10-11 ਦੀ, ਮਤਲਬ ਅੱਜ ਤੋਂ ਹੁਣ 26 ਚੱਲ ਰਿਹਾ ਹੈ, ਮਤਲਬ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ ਹੈ, 13-14 ਸਾਲ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ। ਉਹ ਪਿੰਡ ਵੀ ਮੈਨੂੰ ਚੇਤੇ, ਮੋਗੇ ਦੇ ਨਾਲ ਪੈਂਦਾ ਪਿੰਡ, ਚੁੱਪ ਕੀਤੀ ਪਿੰਡ ਦਾ ਨਾਂ ਹੈ, ਉਹ ਪਿੰਡ ਦਾ ਨਾਂ ਹੀ ਚੁੱਪ ਕੀਤੀ ਹੈ। ਤੇ ਉਹ ਸਾਧ ਸੰਗਤ ਉਹਨੇ ਕੀ ਆਖਣਾ ਬਾਬੇ ਨੇ, ਉਹਨੇ ਆਖਣਾ ਵੀ ਜੇ ਤੇ ਲਾਵਾਂ ਤੁਸੀਂ ਲੈਣੀਆਂ ਨੇ, ਫੇਰੇ ਲੈਣੇ ਨੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ, ਫਿਰ ਤੇ ਤੁਸੀਂ ਇੱਦਾਂ ਕਰੋ ਵੀ ਰਾਗੀ ਸਿੰਘ ਸੱਦੋ, ਉਹ ਪੜ੍ਹਨਗੇ ਤੇ ਤੁਸੀਂ ਨਾਲ ਫੇਰੇ ਲੈ ਲਿਓ, ਤੇ ਜੇ ਤੁਸੀਂ ਰਾਗੀ ਸਿੰਘ ਨਹੀਂ ਸੱਦਣੇ ਤੇ ਮੈਂ ਅੱਖੀਂ ਵੇਖਿਆ ਵੀ ਉਹਨੇ ਸਾਹਮਣੇ ਬਿਠਾ ਕੇ ਦੋਵਾਂ ਜਾਣਿਆਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਦਾ ਪਾਠ ਕਰ ਦੇਣਾ ਤੇ ਫਿਰ ਅਰਦਾਸ ਬੇਨਤੀ ਕਰ ਦੇਣੀ, ਇੱਥੇ ਫਿਰ ਸਮਾਪਤੀ ਹੈ। ਇੰਨਾ ਕੀ ਮਤਲਬ ਹੁੰਦਾ ਸੀ। ਹੁਣ ਮੈਨੂੰ ਇਹ ਗੱਲ ਬੜੀ, ਕਿਉਂਕਿ ਅਸੀਂ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਵਾਲੇ ਹਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਹੈ, ਉਹਦੇ ਵਿੱਚ ਹੈ ਆ ਵੀ ਤੁਸੀਂ ਲਾਵਾਂ ਜਿਹੜੀਆਂ ਨੇ ਉਹ ਇੱਦਾਂ ਪੜ੍ਹਨੀਆਂ ਨੇ, ਉਹਦੇ ਵਿੱਚ ਪੂਰੀ ਵਿਧੀ ਵਿਧਾਨ ਦੱਸਿਆ ਹੋਇਆ ਵੀ ਕਿੱਦਾਂ ਲਾਵਾਂ ਲੈਣੀਆਂ ਨੇ, ਕਿੱਦਾਂ ਤੁਸੀਂ ਮੱਥਾ ਟੇਕਣਾ ਹੈ, ਖਲੋ ਕੇ ਅਗਲੀ ਲਾਂ ਦਾ ਪਾਠ ਸੁਣਨਾ ਹੈ, ਇੱਦਾਂ ਕਰਕੇ। ਵੈਸੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਾ, ਹੁਣ ਚਲੋ ਗੱਲ ਮਰਿਆਦਾ ਦੀ ਥੋੜ੍ਹੀ ਜਿਹੀ ਮੈਂ ਕਰ ਦਿੰਦਾ, ਜਿਹੜੀ ਅਕਾਲ ਤਖਤ ਸਾਹਿਬ ਵਾਲੀ ਸਿੱਖ ਰਹਿਤ ਮਰਿਆਦਾ ਹੈ, ਉਹਦੇ ਵਿੱਚ ਲਾਵਾਂ ਵੇਲੇ ਬਹਿਣ ਦਾ ਰਿਵਾਜ਼ ਨਹੀਂ ਹੈਗਾ। ਜਿਵੇਂ ਆਮ ਹੁੰਦਾ ਨਾ ਵੀ ਇੱਕ ਲਾਂ ਪੂਰੀ ਹੋਈ ਤੇ ਬੱਚਾ ਬੱਚੀ ਜਿਹੜੇ ਨੇ ਉਹ ਬਹਿ ਜਾਂਦੇ ਨੇ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਉਹਦੇ ਵਿੱਚ ਇੱਦਾਂ ਦਾ ਕੁਝ ਨਹੀਂ ਲਿਖਿਆ। ਉਹਦੇ ਵਿੱਚ ਸਿੱਧਾ ਹੈ ਕਿ ਤੁਸੀਂ ਸਿੰਪਲੀ ਯੂ ਬੋ ਡਾਊਨ ਟੂ ਗੁਰੂ ਗ੍ਰੰਥ ਸਾਹਿਬ ਐਂਡ ਦੈਨ ਸਟੈਂਡ ਅਪ ਫੋਰ ਲਿਸਨ ਟੂ ਨੈਕਸਟ ਸਟੈਂਜ਼ਾ, ਵੀ ਸਿੰਪਲੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੋ ਤੇ ਅਗਲੀ ਲਾਂ ਸੁਣਨ ਦੇ ਲਈ ਤੁਸੀਂ ਖੜੇ ਹੋ ਜਾਓ। ਤੇ ਹੁਣ ਇੱਥੇ ਤੇ ਕਈ ਵਾਰ ਉਹ ਕਹਿੰਦੇ ਹੁੰਦੇ ਕਈਆਂ ਦਾ ਸੂਤਰ ਆ ਜਾਂਦਾ, ਉਹ ਜਦੋਂ ਦੱਸੀਦਾ ਨਾ ਵੀ ਇੱਦਾਂ ਕਰ ਲਓ, ਕਹਿੰਦੇ ਤੇ ਲੈ ਬਾਬਾ ਜੀ ਬੜਾ ਕੰਮ ਸੌਖਾ ਹੁੰਦਾ, ਸਾਡੇ ਕੋਲ ਤੇ ਅੱਗੇ ਚੌਂਕੜੀ ਨਹੀਂ ਵੱਜਦੀ ਤੇ ਇਹਦੇ ਕੰਮ ਸੌਖਾ ਹੋ ਗਿਆ। ਮੋਸਟਲੀ ਸਿੰਘ ਸਭਾ ਦੇ ਵਿੱਚ ਜਿਹੜੇ ਇੱਥੇ ਆਨੰਦ ਕਾਰਜ ਹੁੰਦੇ ਨੇ ਉਹ ਇੱਦਾਂ ਹੀ ਹੁੰਦੇ ਨੇ ਵੀ ਤੁਸੀਂ ਪ੍ਰਕਰਮਾ ਕਰਨੀ ਹੈ ਪੂਰੀ, ਮੱਥਾ ਟੇਕਣਾ ਹੈ ਤੇ ਅਗਲੀ ਲਾਂ ਸੁਣਨ ਲਈ ਖੜੇ ਹੋ ਜਾਣਾ, ਬਹਿਣ ਦੀ ਲੋੜ ਨਹੀਂ ਹੈਗੀ। ਉਹ ਅਕਾਲ ਤਖਤ ਦੀ ਜਿਹੜੀ ਮਰਿਆਦਾ ਉਹਦੇ ਵਿੱਚ ਇੱਦਾਂ ਲਿਖਿਆ ਹੋਇਆ। ਖੈਰ ਮੈਂ ਬੇਨਤੀ ਕਰਨ ਲੱਗਾ ਸੀ ਵੀ ਗੁਰੂ ਸਾਹਿਬ ਦੇ ਵੇਲੇ, ਜਿਵੇਂ ਹੁਣ ਗੁਰੂ ਨਾਨਕ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਅਜੇ ਲਾਵਾਂ ਦੀ ਬਾਣੀ ਉਚਾਰਨ ਨਹੀਂ ਸੀ ਹੋਈ, ਕਿਉਂਕਿ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਨੇ, ਜਿਹੜੇ ਸਾਡੇ ਚੌਥੇ ਮਾਸਟਰ ਨੇ, ਚੌਥੇ ਗੁਰੂ ਨੇ, ਉਹਨਾਂ ਨੇ ਉਚਾਰਨ ਕੀਤੀ। ਜਿਹੜੀਆਂ ਪਹਿਲੀਆਂ ਤਿੰਨ ਪਾਤਸ਼ਾਹੀਆਂ ਨੇ ਉਹਨਾਂ ਦੇ ਵੇਲੇ ਲਾਵਾਂ ਦੀ ਬਾਣੀ ਜਿਹੜੀ ਸੀ ਨਹੀਂ ਸੀ ਉਚਾਰਨ ਹੋਈ, ਉਦੋਂ ਸਿੰਪਲੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੁੰਦੀ ਸੀ, ਸਿੰਪਲੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੁੰਦੀ ਸੀ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਹੁੰਦੀ ਸੀ, ਬਸ ਇੰਨਾ ਹੀ ਸੀ। ਉਸ ਤੋਂ ਬਾਅਦ ਫਿਰ ਗੁਰੂ ਰਾਮਦਾਸ ਸਾਹਿਬ ਨੇ ਉਹ ਲਾਵਾਂ ਉਚਾਰਨ ਕੀਤੀਆਂ, ਉਦੋਂ ਵੀ ਸਾਨੂੰ ਇਤਿਹਾਸਕ ਤੌਰ ਤੇ ਕੁਝ ਵੀ ਇਦਾਂ ਦਾ ਮਿਲਦਾ ਨਹੀਂ ਹੈ। ਫਿਰ ਹੌਲੀ ਹੌਲੀ ਜਦੋਂ ਸਿੱਖਾਂ ਦੇ ਵਿੱਚ ਥੋੜਾ ਜਿਹਾ ਬ੍ਰਾਹਮਣਵਾਦ ਵੜ ਗਿਆ, ਉਦੋਂ ਫਿਰ ਇਹਨਾਂ ਨੇ ਕੀ ਕੀਤਾ ਵੀ ਵੇਦੀ ਗੱਡ ਕੇ ਅੱਗ ਬਾਲ ਕੇ ਉਹਦੇ ਦੁਆਲੇ ਲਾਵਾਂ ਸ਼ੁਰੂ ਕਰ ਲਈਆਂ। ਨਾਮਧਾਰੀਆਂ ਨੇ ਇਹ ਕੰਮ ਕੀਤਾ, ਅੱਜ ਵੀ ਉਹ ਇਦਾਂ ਹੀ ਕਰਦੇ ਨੇ। ਫਿਰ ਬਾਬਾ ਦਿਆਲ ਹੋਇਆ ਇੱਕ ਨਿਰੰਕਾਰੀ, ਇਹ ਪੋਠੋਹਾਰ ਦੇ ਇਲਾਕੇ ਵਿੱਚ ਹੋਇਆ ਪਾਕਿਸਤਾਨ ਦੇ ਵਿੱਚ। ਇਸ ਬਾਬੇ ਦਿਆਲ ਸਿੰਘ ਨੇ ਜਿਹੜਾ ਹੈ ਲਾਵਾਂ ਦੀ ਪਰੰਪਰਾ ਸ਼ੁਰੂ ਕੀਤੀ, ਮਰਿਆਦਾ ਸ਼ੁਰੂ ਕੀਤੀ। ਉਹਨੇ ਆਖਿਆ ਵੀ ਤੁਸੀਂ ਅੱਗ ਦੇ ਦੁਆਲੇ ਲਾਵਾਂ ਨਹੀਂ ਲੈਣੀਆਂ, ਤੁਸੀਂ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਪੜ੍ਹਨੀਆਂ ਨੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪ੍ਰਕਰਮਾ ਲੈਣੀਆਂ ਨੇ। ਇਸ ਬਾਬਾ ਦਿਆਲ ਸਿੰਘ ਨੇ, ਅੱਛਾ ਇਹ ਜਿਹੜੇ ਨਿਰੰਕਾਰੀ ਸੀ, ਇਹਨਾਂ ਦਾ ਇੱਕ ਜਿਹੜਾ ਬੰਦਾ ਸੀ ਸ਼ਰਾਬੀ ਕਬਾਬੀ ਸੀ, ਉਹ ਇੱਥੋਂ ਭੱਜ ਕੇ ਤੇ ਦਿੱਲੀ ਜਾ ਕੇ ਬੈਠਿਆ, ਪੋਠੋਹਾਰ ਦੇ ਵਿੱਚੋਂ ਉਹਨੂੰ ਛਿੱਤਰ ਮਾਰ ਕੇ ਕੱਢਿਆ।
ਉਹ ਜਾ ਕੇ ਦਿੱਲੀ ਬਹਿ ਗਿਆ ਤੇ ਦਿੱਲੀ ਵਿੱਚ ਅੱਜ ਜਿਹੜੇ ਨਿਰੰਕਾਰੀਏ ਨੇ ਉਹ ਨੇ। ਅੱਜ ਸਾਡੇ ਕਈ ਸਿੱਖ ਭਰਾ ਜਿਹੜੇ ਜਿਹਨਾਂ ਦੇ ਨਾਵਾਂ ਨਾਲ ਸਿੰਘ ਲੱਗਦਾ ਹੈ ਨਾ, ਉਹ ਕਹਿੰਦੇ ਜੀ ਅਸੀਂ ਨਿਰੰਕਾਰੀ ਨੂੰ ਮੰਨਦੇ ਹਾਂ ਜਿਹੜੇ ਦਿੱਲੀ ਵਾਲੇ ਬਾਬਾ ਜੀ ਨਿਰੰਕਾਰੀ ਨੇ। ਅਸਲ ਵਿੱਚ ਇਹ ਜਿਹੜੇ ਦਿੱਲੀ ਵਾਲੇ ਨਿਰੰਕਾਰੀ ਨੇ, ਇਹਨਾਂ ਵਿੱਚੋਂ ਹੀ ਇੱਕ ਗੁਰਬਚਨ ਸਿੰਘ ਨਿਰੰਕਾਰੀ ਹੋਇਆ 1978 ਦੇ ਵਿੱਚ, ਜਦੋਂ 13 ਅਖੰਡ ਕੀਰਤਨੀ ਜਥੇ ਦੇ ਸਿੰਘ ਸ਼ਹੀਦ ਹੋਏ ਨੇ, ਜਦੋਂ ਮੋਰਚਾ ਲੱਗਾ ਜਿਹਨੂੰ ਅਕਾਲੀ ਸਰਕਾਰ ਨੇ ਪ੍ਰੋਟੈਕਸ਼ਨ ਦੇ ਕੇ ਤੇ ਉੱਥੋਂ ਕੱਢਿਆ, ਇਹ ਉਹ ਗੁਰਬਚਨ ਸਿੰਘ ਸੀ ਜਿਹੜਾ ਦਿੱਲੀ ਵਾਲਾ ਸੀ। ਤੇ ਅੱਜ ਮੈਂ ਵੇਖਿਆ ਇੱਥੇ ਸਿੱਖਾਂ ਦੇ ਘਰਾਂ ਵਿੱਚ ਕਈਆਂ ਦੁਕਾਨਾਂ ਦੇ ਉੱਤੇ ਨਿਰੰਕਾਰ, ਹੁਣ ਉਹਨਾਂ ਦੀ ਬੀਬੀ ਮੁਖੀ ਹੈ ਕਿ ਸ਼ਾਇਦ ਟਿਕਟੋਕ ਤੇ ਕਈ ਵਾਰ ਵਟਸਐਪ ਵਗੈਰਾ ਤੇ ਉਹਨਾਂ ਦੀ ਵੀਡੀਓ ਆਉਂਦੀਆਂ ਨੇ, ਉਹ ਬੀਬੀ ਮੁਖੀ ਹੈ। ਪਿੱਛੇ ਜੀ ਉਹ ਬਾਬਾ ਹਰਦੇਵ ਸਿੰਘ ਸੀ ਮੇਰੇ ਖਿਆਲ ਉਹਦਾ ਨਾਂ, ਤੇ ਉਹ ਇੱਥੇ ਕੈਨੇਡਾ ਆਇਆ ਤੇ ਇੱਥੇ ਆਣ ਕੇ ਉਹਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ, ਤੇ ਫਿਰ ਉਹਦੀ ਨੂੰਹ ਜਾਂ ਧੀ ਜਿਹੜੀ ਹੈ ਉਹ ਨਿਰੰਕਾਰੀ ਮਿਸ਼ਨ ਦੀ ਜਿਹੜੀ ਹੈ ਉਹ ਮੁਖੀ ਬਣੀ ਹੈ। ਹੁਣ ਇਹ ਸਾਨੂੰ ਨਾ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰਕੇ ਵੇਖਣ ਦੀ ਲੋੜ ਹੈ। ਇਹ ਨਿਰੰਕਾਰੀ ਲਹਿਰ ਨਿਕਲੀ ਸਿੱਖਾਂ ਚੋਂ ਹੀ ਹੈ, ਹੈਗੀ ਇਹ ਸਿੱਖਾਂ ਚੋਂ ਹੀ ਹੈ, ਪਰ ਹੌਲੀ ਹੌਲੀ ਇਹਨਾਂ ਨੇ ਆਪਣੇ ਆਪ ਨੂੰ ਕੀ ਕਰ ਲਿਆ, ਵੱਖ ਕਰ ਲਿਆ। ਜਿਵੇਂ ਹੁਣ ਨਾਮਧਾਰੀ ਜਿਹੜੇ ਸੀ ਉਹ ਬਾਬਾ ਰਾਮ ਸਿੰਘ ਬੜਾ ਗੁਰਸਿੱਖ ਭਜਨੀਕ ਬੰਦਾ ਸੀ, ਤੇ ਅੱਜ ਜਿਹੜੇ ਨਾਮਧਾਰੀਏ ਨੇ ਉਹਨਾਂ ਨੇ ਜਿਹੜਾ ਰਾਮ ਸਿੰਘ ਹੈ ਉਹਨੂੰ ਸਤਿਗੁਰੂ ਬਣਾ ਲਿਆ ਤੇ 11ਵਾਂ ਗੁਰੂ ਉਹਨੂੰ ਬਣਾ ਦਿੱਤਾ, ਵੀ 10ਵੇਂ ਗੁਰੂ ਕਲਗੀਧਰ ਮਹਾਰਾਜ ਤੋਂ ਬਾਅਦ 11ਵਾਂ ਗੁਰੂ ਰਾਮ ਸਿੰਘ, ਮੇਰੇ ਖਿਆਲ ਇੱਕ ਵਿੱਚ ਹੋਰ ਆਉਂਦਾ ਹੈ, ਫਿਰ ਰਾਮ ਸਿੰਘ ਨੂੰ ਬਣਾ ਲਿਆ। ਰਾਮ ਸਿੰਘ ਜਿਹੜਾ ਸੀ ਉਹਨੇ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਿਆ ਸੀ, ਉਹ ਸਿੱਖ ਸੀ, ਅਤੇ ਉਹ ਕੂ ਕੂ ਕੇ ਉਹਨੇ ਵਾਹਿਗੁਰੂ ਵਾਹਿਗੁਰੂ ਜਾਂ ਰੱਬ ਰੱਬ ਕਰਨਾ, ਅਤੇ ਉੱਥੋਂ ਬਣਿਆ ਕੂਕੇ, ਉਹਨੂੰ ਨਾਮਧਾਰੀ ਕੂਕੇ ਵੀ ਕਹਿੰਦੇ ਨੇ। ਹੁਣ ਇਹ ਹੈਗੇ ਸਾਰੇ ਸਿੱਖਾਂ 'ਚੋਂ ਨਿਕਲੇ ਨੇ। ਈਵਨ ਤੁਸੀਂ ਹੈਰਾਨ ਹੋਵੋਗੇ, ਆ ਜਿਹੜਾ ਰਾਧਾ ਸਵਾਮੀ ਹੈ ਜਿਹੜਾ ਅੱਜ ਏਡਾ ਵੱਡਾ ਜਿਹਨਾਂ ਦਾ ਡੇਰਾ ਹੈ ਬਿਆਸ ਦੇ ਵਿੱਚ, ਜਿਹੜੀ ਰਾਧਾ ਸਵਾਮੀ ਡੇਰੇ ਨੂੰ ਜਿਹੜੀ ਜ਼ਮੀਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੀ ਪਹਿਲਾਂ। ਹੌਲੀ ਹੌਲੀ ਇਹਨਾਂ ਨੇ ਆਪਣਾ ਆਪ, ਮਤਲਬ ਇੱਦਾਂ ਕਹਿ ਲਓ ਵੀ ਜਿਵੇਂ ਜਦੋਂ ਇਹ ਪਹਿਲਾਂ ਆਣ ਕੇ ਇੱਥੇ ਬੈਠੇ ਨੇ, ਅਤੇ ਜਿਵੇਂ ਆਪਣੇ ਸਿੱਖਾਂ ਦੇ ਪਿੰਡਾਂ ਦੇ ਭੋਲੇ ਭਾਲੇ ਸਿੱਧੇ ਸਾਧੇ ਲੋਕ ਸੀ, ਅਤੇ ਇਹਨਾਂ ਨੂੰ ਉਹਨਾਂ ਨੇ ਸਮਝਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜ਼ਮੀਨ ਲਵਾਤੀ। ਹੌਲੀ ਹੌਲੀ ਰਾਧਾ ਸਵਾਮੀਆਂ ਨੇ ਗੁਰੂ ਗ੍ਰੰਥ ਸਾਹਿਬ ਉੱਥੋਂ ਚੁੱਕਤਾ, ਅਤੇ ਫਿਰ ਉਹਨਾਂ ਨੇ ਆਪਣਾ ਉੱਥੇ ਕੰਮ ਸ਼ੁਰੂ ਕਰ ਲਿਆ। ਸੋ ਇਹ ਜਿੰਨੇ ਵੀ ਨੇ, ਅਤੇ ਰਾਧਾ ਸਵਾਮੀਆਂ ਦੇ ਵਿੱਚੋਂ ਹੀ ਇੱਕ ਜਿਹੜਾ ਸ਼ਾਹ ਮਸਤਾਨੇ ਦਾ ਡੇਰਾ ਸੀ ਜਿਹੜਾ ਸਿਰਸੇ ਵਿੱਚ ਪੈਂਦਾ ਸੀ ਹਿਸਾਰ ਦੇ ਵਿੱਚ, ਜਿਹੜੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਹੈ। ਅੱਛਾ, ਤੁਹਾਨੂੰ ਹੈਰਾਨਗੀ ਹੋਵੇਗੀ, ਇਹ ਵੀ ਸਿੱਖਾਂ ਦਾ ਮੁੰਡਾ ਹੀ ਹੈ। ਜਿੰਨਾ ਡੇਰਾਵਾਦ ਹੈ ਪੰਜਾਬ ਦੇ ਵਿੱਚ, ਈਸਾਈਆਂ ਦਾ ਜਿਹੜਾ ਮਤਲਬ ਮੇਨ ਪਾਸਟਰ ਹੈ ਉਹ ਵੀ ਸਿੱਖਾਂ ਦਾ ਮੁੰਡਾ ਹੀ ਹੈ। ਵੀ ਕਿੱਦਾਂ ਡੇਰਾਵਾਦ ਜਿਹੜਾ ਨਾ ਸਾਡੀਆਂ ਜੜ੍ਹਾਂ ਦੇ ਵਿੱਚ ਬੈਠਾ ਹੋਇਆ, ਕਿਹੜੇ ਤਰੀਕੇ ਨਾਲ, ਅਤੇ ਕੋਈ ਕਿਸੇ ਦੇ ਮਗਰ ਲੱਗਾ, ਕੋਈ ਨਿਰੰਕਾਰੀ ਮਿਸ਼ਨ ਵਾਲੇ ਬੰਨੇ ਤੁਰਿਆ ਹੋਇਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰ ਨੂੰ ਜਾਣਿਆ ਨਹੀਂ। ਜਿਹੜੀ ਕਬੀਰ ਸਾਹਿਬ ਨੇ ਅੱਜ ਗੱਲ ਕੀਤੀ ਹੈ ਨਾ, ਆਖਿਆ ਤੁਸੀਂ ਅੰਨੇ ਹੋ ਗਏ, ਤੁਹਾਨੂੰ ਸੋਝੀ ਨਹੀਂ, ਤੁਹਾਨੂੰ ਸਮਝ ਨਹੀਂ, ਅੱਜ ਸਿੱਖ ਤਾਂ ਹੀ ਭਟਕਦਾ ਫਿਰਦਾ। ਕੋਈ ਬੈਠਾ ਹੈ, ਕੋਈ ਪ੍ਰੇਮਾਨੰਦ ਦੇ ਅੱਗੇ ਬੈਠਾ ਹੈ, ਉਹ ਕਹਿੰਦਾ ਜੀ ਬੜੀ ਕਮਾਲ ਦੀ ਗੱਲ ਆਖੀ। ਉਹ ਤੁਸੀਂ ਬਾਣੀ ਪੜ੍ਹੋ, ਬਾਣੀ ਨੂੰ ਸਮਝੋ, ਤੁਹਾਨੂੰ ਪਤਾ ਲੱਗੇ। ਜਦੋਂ ਆਪਾਂ ਪੜ੍ਹਨਾ ਸੁਣਨਾ ਹੀ ਸਮਝਣੇ ਕੱਖ ਨਹੀਂ, ਫਿਰ ਤਾਂ ਹਰ ਇੱਕ ਦੀ ਗੱਲ ਹੀ ਤੁਹਾਨੂੰ ਚੰਗੀ ਲੱਗਣੀ ਹੈ। ਇੱਕ ਪਾਸੇ ਅਸੀਂ ਕਹਿੰਦੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਹਦੇ ਘਰ ਵਿੱਚ ਸਾਰਾ ਕੁਝ ਹੋਵੇ, ਉਹਨੂੰ ਭਟਕਣ ਦੀ ਕੀ ਲੋੜ ਹੈ, ਤੇ ਭਟਕਦੇ ਆਪਾਂ ਤਾਂ ਵਾਂ, ਤਾਂ ਹੀ ਤੇ ਤੁਸੀਂ ਵੇਖੋ ਇੰਨੀ ਅਗਿਆਨਤਾ ਹੈ ਵੀ ਕੋਈ ਕਿਸੇ ਬਾਬੇ ਦੇ ਕੋਲ ਪਾਸਪੋਰਟ ਚੁੱਕੀ ਫਿਰਦਾ, ਉਹ ਕਹਿੰਦਾ ਲੈ ਤੇਰਾ ਆਸਟ੍ਰੇਲੀਆ ਦਾ ਵੀਜ਼ਾ ਲਾਤਾ, ਲੈ ਕੈਨੇਡਾ ਦਾ ਲਾਤਾ, ਹੈ ਨਾ, ਉਹ ਲਿਖੀ ਜਾਂਦਾ ਉੱਤੇ, ਲੋਕ ਬੈਠੇ ਇਹ ਕੌਣ ਹੈ ਜੀ, ਇਹ ਸਾਈ ਹੈ ਬਾਕਰਪੁਰ ਵਾਲਾ, ਇਹ ਫਲਾਨਾ ਹੈ, ਸਾਰੇ ਕੋਈ ਐਸਾ ਨਹੀਂ ਜਿਹਨੂੰ ਸਿੱਖ ਨਾ ਪੂਜਦੇ ਹੋਣ। ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਅਸਲ ਵਿੱਚ ਤੁਸੀਂ ਅੰਨੇ ਹੋ ਗਏ ਹੋ, ਤੁਹਾਨੂੰ ਸਮਝ ਨਹੀਂ ਹੈ, ਤੁਹਾਡੇ ਰਸਤੇ ਵਿੱਚ ਮੋਤੀ ਬਿਖਰੇ ਹੋਏ ਨੇ। ਜਿਵੇਂ ਅੰਨਾ ਬੰਦਾ ਮੋਤੀਆਂ ਦੇ ਉੱਤੋਂ ਦੀ ਲੰਘ ਆਉਂਦਾ ਹੈ, ਉਹਨੂੰ ਮੋਤੀਆਂ ਦੀ ਸਾਰ ਨਹੀਂ ਹੁੰਦੀ। ਮੋਤੀ ਕੀ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਮਤੀ ਵਿਚਾਰ ਕੀ ਹੁੰਦੇ ਨੇ? ਮੋਤੀ ਨੇ, ਪਰ ਕੀਮਤੀ ਵਿਚਾਰ ਜਿਹੜੇ ਨੇ ਉਹਨਾਂ ਦਾ ਤਿਆਗ ਕਰ ਦਿੱਤਾ। ਬਾਬਾ ਕਬੀਰ ਸਾਹਿਬ ਖੈਰ ਬਖਸ਼ਿਸ਼ ਕਰਦੇ ਨੇ, ਅੱਜ ਉਹਨਾਂ ਆਖਿਆ ਮਾਰਗ ਮੋਤੀ ਬਿਥਰੇ, ਰਸਤੇ 'ਚ ਇੱਦਾਂ ਮੋਤੀ ਵਿਖਰੇ ਹੋਏ ਨੇ। ਅੰਧਾ ਨਿਕਸਿਓ ਆਏ, ਅੰਨਾ ਬੰਦਾ ਸੀ, ਵੇਖ ਹੀ ਨਹੀਂ ਸਕਿਆ, ਉੱਤੋਂ ਦੀ ਲੰਘ ਆਇਆ, ਉੱਤੋਂ ਦੀ ਲੰਘ ਆਇਆ, ਉਹਨੂੰ ਸਾਰ ਹੀ ਨਹੀਂ। ਅੱਛਾ, ਰਤਨਾ ਦਾ ਪਾਰਖੂ ਬੰਦਾ ਹੀ ਰਤਨਾ ਦੀ ਸਾਰ ਕਰ ਸਕਦਾ, ਜਿਹਨੂੰ ਪਰਖੀ ਨਹੀਂ ਉਹਨੇ ਸਾਰ ਕੀ ਕਰਨੀ, ਜਿਹਨੂੰ ਸਮਝ ਹੀ ਨਹੀਂ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਇੱਕ ਬੁੱਕ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਜਿਹਨੂੰ ਸਮਝ ਹੈ ਉਹ ਫਿਰ ਇੱਦਾਂ ਗਾਉਂਦਾ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ। ਜਿਹਨੂੰ ਸਮਝ ਲੱਗ ਗਈ ਨਾ ਬਾਣੀ ਬਾਰੇ ਸਾਧ ਸੰਗਤ, ਉਹ ਫਿਰ ਇੱਦਾਂ ਗਾਉਂਦਾ ਵੀ ਸਤਿਗੁਰ ਬਿਨਾਂ ਹੋਰ ਕੱਚੀ ਹੈ
ਬਾਣੀ ਜਿਹਨੂੰ ਸਮਝ ਲੱਗ ਗਈ ਉਹ ਗਾਉਂਦਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਤੇ ਹੋਰ ਵੀ ਬੜੀਆਂ ਹੈਗੀਆਂ ਨੇ ਉਪਦੇਸ਼ ਸੰਸਾਰ ਦੇ ਵਿੱਚ ਹੋਰ ਵੀ ਬਹੁਤ ਹੈਗੇ ਨੇ ਚੰਗੀਆਂ ਗੱਲਾਂ ਤੇ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਨੇ ਪਰ ਕੰਧਾਂ ਦਾ ਆਪਣਾ ਕਰੈਕਟਰ ਕੋਈ ਨਹੀਂ ਹੁੰਦਾ ਚੰਗੀਆਂ ਗੱਲਾਂ ਹੁਣ ਰਾਮ ਰਹੀਮ ਕਿਹੜਾ ਕੋਈ ਮਾੜੀਆਂ ਗੱਲਾਂ ਕਰਦਾ ਸੀ ਗੱਲਾਂ ਤੇ ਚੰਗੀਆਂ ਕਰਦਾ ਸੀ ਪਰ ਕਿਰਦਾਰ ਘਟੀਆ ਸੀ ਜੀਵਨ ਕੋਈ ਨਹੀਂ ਸੀ ਇਸੇ ਤਰੀਕੇ ਨਾਲ ਚੰਗੀਆਂ ਗੱਲਾਂ ਤੇ ਮੇਰੇ ਵਰਗੇ ਹਜ਼ਾਰਾਂ ਲੋਕ ਕਰਦੇ ਨੇ ਗੱਲਾਂ ਕੱਲਾ ਮਸਲਾ ਚੰਗੀ ਗੱਲ ਦਾ ਨਹੀਂ ਹੁੰਦਾ ਇਹ ਉਹ ਗੁਰੂ ਹੈ ਜਿਹਨੇ ਸ਼ਹਾਦਤਾਂ ਦੇ ਕੇ ਜਿਹਨੇ ਆਪਣੇ ਬੱਚੇ ਵਾਰ ਕੇ ਫਿਰ ਤੁਹਾਡੇ ਸਾਹਮਣੇ ਖਲੋਤਾ ਹੈ ਤੇ ਦਾਵਾ ਫਿਰ ਵੀ ਨਹੀਂ ਕਰਦਾ ਵੀ ਮੈਨੂੰ ਮੰਨੋ ਗੁਰੂ ਕਹਿੰਦਾ ਸਿਆਣੇ ਬਣ ਜਾਓ ਜਾਗਰੂਕ ਹੋ ਜਾਓ ਜਿੱਦਣ ਤੁਸੀਂ ਜਾਗ ਗਏ ਨਾ ਤੁਹਾਨੂੰ ਆਪੇ ਹੀ ਸਮਝ ਲੱਗ ਜਾਵੇਗੀ ਅਜੇ ਤੁਸੀਂ ਉਲਝੇ ਹੋਏ ਹੋ ਬਾਬੇ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ ਬਾਬਾ ਜੀ ਕਹਿਣ ਲੱਗੇ ਵੀ ਰਤਨਾ ਦਾ ਪਾਰਖੂ ਬੰਦਾ ਹੀ ਰਤਨਾ ਦੀ ਸਾਰ ਕਰ ਸਕਦਾ ਹੈ ਭਾਈ ਗੁਰਦਾਸ ਸਾਹਿਬ ਦੀ ਇੱਕ ਪੰਕਤੀ ਹੈ ਉਹ ਕਹਿੰਦੇ ਰਤਨ ਮਣੀ ਗੱਲ ਬਾਂਦਰੇ ਕਿ ਹਕੀਮ ਨਾ ਪਾਵੇ ਬਾਂਦਰ ਦੇ ਗਲ ਵਿੱਚ ਰਤਨਾ ਦੀ ਮਣੀ ਬੱਧੀ ਹੋਵੇ ਉਹਨੂੰ ਕੋਈ ਕੀਮਤ ਨਹੀਂ ਹੁੰਦੀ ਇਸੇ ਖਜ਼ਾਨੇ ਬਾਰੇ ਮਹਾਰਾਜ ਨੇ ਆਖਿਆ ਹੈ ਨਾ ਵੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕੱਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵਾਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੁਏਤ ਖਜ਼ਾਨੇ ਲਿਆ ਰਲਾਏ ਇਸੇ ਬਾਣੀ ਬਾਰੇ ਮੈਂ ਅਰਜ ਕਰ ਲੱਗਾ ਗੁਰੂ ਅਮਰਦਾਸ ਨੇ ਤੁਹਾਨੂੰ ਆਖਿਆ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਹੜੀ ਸਾਰਿਆਂ ਤੋਂ ਸਿਰ ਸਰਮੌਰਲੀ ਬਾਣੀ ਹੈ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਫਿਰ ਬਾਬੇ ਨੇ ਆਖਿਆ ਕੱਚਿਆਂ ਤੋਂ ਬਚੋ ਵੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਤੇ ਫਿਰ ਕਹਿਣ ਵਾਲੇ ਕੱਚੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਮਹਾਰਾਜ ਨੇ ਆਖਿਆ ਗੁਰੂ ਤੋਂ ਬਿਨਾਂ ਬਾਕੀ ਬਾਣੀ ਜਿਹੜੀ ਹੈ ਕੱਚੀ ਹੈ ਗੁਰੂ ਪਾਸੋਂ ਹੀ ਮਤ ਮਿਲਦੀ ਹੈ ਰਤਨਾ ਪਾਰਖ ਜੋ ਹੋਵੇ ਗੁਰੂ ਅਮਰਦਾਸ ਦਾ ਵਾਕ ਹੈ ਵੀ ਉਹ ਕਹਿੰਦੇ ਜਿਹੜਾ ਰਤਨਾ ਦਾ ਪਾਰਖੂ ਹੈ ਉਹਨੂੰ ਸਮਝ ਹੈ ਵੀ ਰਤਨ ਹੈ ਕੀ ਚੀਜ਼ ਹੈ ਨਹੀਂ ਤੇ ਲੋਕ ਕੱਚ ਨੂੰ ਵੀ ਰਤਨ ਸਮਝ ਲੈਂਦੇ ਨੇ ਦੋ ਚੀਜ਼ ਜਿਹੜਾ ਕੱਚ ਹੁੰਦਾ ਨਾ ਜੀ ਉਹ ਵੀ ਹੀਰੇ ਵਰਗਾ ਹੀ ਬਣਾ ਲੈਂਦੇ ਨੇ ਅਗਲੇ ਡਾਇਮੰਡ ਪਰ ਦੋਵਾਂ ਵਿੱਚ ਫਰਕ ਹੈ ਉਹ ਕਹਿੰਦੇ ਕੋਈ ਜਿਹਨੂੰ ਸਮਝ ਹੈ ਉਹ ਰਤਨ ਨੂੰ ਸਾਂਭੇਗਾ ਦੂਜਾ ਨਹੀਂ ਸਾਂਭ ਸਕਦਾ ਤੇ ਉਹ ਲੈ ਗਏ ਹੀਰੇ ਦੋ ਤੇ ਜਾ ਕੇ ਏਦਾਂ ਪੁੱਛਦੇ ਨੇ ਲੋਕਾਂ ਨੂੰ ਵੀ ਆਹ ਅਸਲੀ ਹੈ ਕਿ ਆਹ ਅਸਲੀ ਹੈ ਤੇ ਇੱਕ ਬੰਦਾ ਸੀ ਮੇਰੇ ਵਰਗਾ ਨਵਾਂ ਨਵਾਂ ਏਦਾਂ ਵੇਖ ਕੇ ਕਹਿੰਦਾ ਇੱਕੋ ਜਿਹੇ ਲੱਗਦੇ ਨੇ ਕੋਈ ਫਰਕ ਤੇ ਹੈ ਨਹੀਂ ਇੱਕੋ ਜਿਹੇ ਨੇ ਹੁਣ ਕਈਆਂ ਨੂੰ ਕੀ ਲੱਗਦਾ ਕਈਆਂ ਨੂੰ ਸਾਧ ਤੇ ਗੁਰੂ ਗ੍ਰੰਥ ਸਾਹਿਬ ਇੱਕੋ ਜਿਹੇ ਲੱਗੀ ਜਾਂਦੇ ਨੇ ਤੁਸੀਂ ਮੁਸ਼ਕਿਲ ਵੇਖੋ ਆਹ ਹੁਣ ਇੱਕ ਨਾ ਭੁੱਚੋ ਵਾਲਾ ਕਿ ਕਿਹੜਾ ਉਹ ਵੇਖੋ ਆਪਣੇ ਸੁਪਨੇ ਸੁਣਾ ਰਿਹਾ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਵੀਡੀਓ ਦੀ ਵਾਇਰਲ ਹੋ ਰਹੀ ਉਹ ਆਪਣੇ ਸੁਪਨੇ ਸੁਣਾ ਰਿਹਾ ਤੇ ਸੁਪਨੇ ਚ ਕੀ ਹੋਇਆ ਮੈਂ ਸਟੇਜ ਤੇ ਨਹੀਂ ਬੋਲ ਸਕਦਾ ਤੇ ਲੋਕ ਬੇਸ਼ਰਮਾ ਵਾਂਗੂ ਬੈਠੇ ਹੱਸਣ ਡਏ ਨੇ ਸੁਣ ਰਹੇ ਨੇ ਜਿਹੜੀ ਗੱਲ ਬੰਦਾ ਆਪਣੀ ਘਰ ਵਿੱਚ ਧੀ ਨਾਲ ਵੀ ਨਹੀਂ ਨਾ ਕਰਦਾ ਤੇ ਖੁੱਲੇ ਵਿੱਚ ਇੱਦਾਂ ਪਰਿਵਾਰ ਬੈਠਾ ਹੋਵੇ ਤੇ ਪਤਨੀ ਨਾਲ ਵੀ ਨਹੀਂ ਕਰਦਾ ਉਹ ਗੱਲ ਬਾਬਾ ਸਟੇਜ ਤੇ ਬੈਠਾ ਆਪਣੇ ਲੋਕਾਂ ਨਾਲ ਕਰ ਰਿਹਾ ਹੈ ਮੈਂ ਹੁਣ ਬੋਲ ਨਹੀਂ ਸਕਦਾ ਕਿ ਤੁਸੀਂ ਆਪੇ ਵੀਡੀਓ ਵੇਖ ਲੈਣੀ ਹੁਣ ਉਹ ਬੰਦਾ ਲੈ ਗਿਆ ਜੀ ਰਤਨ ਉਹ ਕਹਿੰਦਾ ਜੀ ਇਹਨਾਂ ਚੋਂ ਅਸਲੀ ਕਿਹੜਾ ਉਹ ਵੇਖਣ ਵਾਲਾ ਕਹਿੰਦਾ ਜੀ ਦੋਵੇਂ ਇੱਕੋ ਜਿਹੇ ਨੇ ਦੂਜੇ ਕੋਲ ਖੜਿਆ ਕਹਿੰਦਾ ਇੱਕੋ ਜਿਹੇ ਨੇ ਤੀਜੇ ਕੋਲ ਖੜਿਆ ਕਹਿੰਦਾ ਇੱਕੋ ਜਿਹੇ ਉੱਥੇ ਇੱਕ ਸਿਆਣਾ ਬੰਦਾ ਬੈਠਾ ਸੀ ਉਹ ਅੰਨਾ ਸੀ ਉਹਨੂੰ ਦਿਖਦਾ ਨਹੀਂ ਸੀ ਉਹ ਕਹਿੰਦਾ ਲਿਆਓ ਮੈਂ ਦੱਸਦਾ ਅਸਲੀ ਕਿਹੜਾ ਹੈ ਉਹ ਕਹਿੰਦੇ ਬਾਪੂ ਤੈਨੂੰ ਤੇ ਦੀਦਾ ਨਹੀਂ ਅੱਖਾਂ ਤੋਂ ਤੂੰ ਕਿਵੇਂ ਦੱਸੇਗਾ ਕਹਿੰਦਾ ਮੈਂ ਦੱਸਾਂਗਾ ਮੈਂ ਮਨ ਦੀਆਂ ਅੱਖਾਂ ਨਾਲ ਵੇਖਾਂਗਾ ਮੈਂ ਆਪਣੇ ਤਜਰਬੇ ਵਿੱਚੋਂ ਦੱਸਾਂਗਾ ਵੀ ਇਹ ਇਹਨਾਂ ਵਿੱਚੋਂ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਕਹਿੰਦਾ ਤੈਨੂੰ ਦੀਦਾ ਕਿ ਕੁਝ ਨਹੀਂ ਤੇਰੇ ਉਹਨੇ ਹੱਥ ਤੇ ਆਂਦਾ ਤੁਸੀਂ ਰਤਨ ਦਿਓ ਉਹਨੇ ਰਤਨ ਫੜੇ ਦੋਵੇਂ ਜੀ ਲੈ ਕੇ ਤੇ ਬਾਹਰ ਚਲੇ ਗਿਆ ਧੁੱਪ ਦੇ ਵਿੱਚ ਧੁੱਪ ਵਿੱਚ ਉਹਨੇ ਦੋਵੇਂ ਤਲੀ ਤੇ ਟਿਕਾਏ ਇੱਦਾਂ ਕਰਕੇ ਤਲੀ ਤੇ ਟਿਕਾ ਕੇ ਨਾ ਕੁਝ ਸਮਾਂ ਇੱਦਾਂ ਰੱਖ ਕੇ ਤੇ ਇੱਕ ਨੂੰ ਕਹਿੰਦਾ ਕਹਿੰਦਾ ਆਹ ਕਾਚੀ ਤੇ ਆਹ ਅਸਲੀ ਉਹ ਕਹਿੰਦਾ ਬਾਪੂ ਤੈਨੂੰ ਕਿਵੇਂ ਪਤਾ ਲੱਗਾ ਕਹਿੰਦਾ ਅਸਲ ਵਿੱਚ ਪਤਾ ਇੱਦਾਂ ਲੱਗ ਗਿਆ ਵੀ ਜਦੋਂ ਧੁੱਪ ਦਾ ਸੇਕ ਪੈਂਦਾ ਜਿਹੜਾ ਕੱਚ ਹੈ ਉਹ ਤਪ ਜਾਂਦਾ ਤੇ ਜਿਹੜਾ ਹੀਰਾ ਹੁੰਦਾ ਉਹ ਕਦੀ ਤਪਦਾ ਨਹੀਂ ਹੈ ਅੱਛਾ ਇਹ ਗੱਲ ਜ਼ਿੰਦਗੀ ਦਾ ਫਾਰਮੂਲਾ ਵੀ ਹੈ ਜਿਹੜੇ ਕੱਚ ਹੁੰਦੇ ਨੇ ਤਪਸ਼ ਉਹਨਾਂ ਵਿੱਚ ਹੀ ਹੁੰਦੀ ਹੈ ਜਿਹੜੇ ਅਸਲੀ ਹੁੰਦੇ ਨੇ ਉਹ ਦੁੱਖਾਂ ਕਸ਼ਟਾਂ ਵਿੱਚ ਕਦੀ ਵੀ ਤਪਦੇ ਨਹੀਂ ਹਨ ਜਿਹੜੇ ਅਸਲੀ ਹੀਰੇ ਹੁੰਦੇ ਨੇ ਉਹਨੇ ਆਖਿਆ ਬੜਾ ਸਿੱਧੀ ਜਿਹੀ ਗੱਲ ਹੈ ਵੀ ਜਿਹੜਾ ਕੱਚ ਸੀ ਉਹ ਤਪ ਗਿਆ ਉਹ ਧੁੱਪ ਦੀ ਜਿਵੇਂ ਆਪਾਂ ਵੇਖੋ ਸ਼ੀਸ਼ੇ ਲੱਗੇ ਹੁੰਦੇ ਨੇ ਸ਼ੀਸ਼ੇ ਧੁੱਪ ਦੇ ਵਿੱਚ ਤਪ ਜਾਂਦੇ ਨੇ ਡਾਇਮੰਡ ਹੀਰਾ ਕਦੀ ਵੀ ਧੁੱਪ ਵਿੱਚ ਤਪਦਾ ਨਹੀਂ ਹੈ ਉਹ ਠੰਡਾ ਰਹਿੰਦਾ
ਇਹਨੂੰ ਬਾਬੇ ਨੇ ਕਿਹਾ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਜੇ ਹੀਰਾ ਆਪਦਾ ਗੁਣ ਹੀ ਗਵਾ ਗਿਆ ਫਿਰ ਉਹ ਹੀਰਾ ਨਾ ਰਿਹਾ। ਗੁਰੂ ਦੀ ਬਾਣੀ ਹੀਰਾ ਹੈ, ਇਹਨੇ ਕਦੀ ਗੁਣ ਇਹਨੇ ਕਦੀ ਸਾਥ ਨਹੀਂ ਛੱਡਣਾ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਉਪਦੇਸ਼ ਨੂੰ ਆਧਾਰ ਬਣਾਓ, ਭਟਕਣ ਦੀ ਲੋੜ ਕੋਈ ਨਹੀਂ। ਬਾਬੇ ਕਬੀਰ ਨੇ ਆਖਿਆ ਅੰਨੇ ਨਾ ਹੋਵੋ, ਥੋੜ੍ਹਾ ਜਿਹਾ ਜਾਗੂ, ਸਮਝ ਮਨ ਦੀਆਂ ਅੱਖਾਂ ਲਿਆਓ। ਮੋਤੀ ਬਿਖਰੇ ਪਏ ਨੇ, ਆ ਰਤਨ ਸਾਡੇ ਸਾਹਮਣੇ ਨੇ, ਅਸੀਂ ਲੰਘਦੇ ਜਾ ਰਹੇ ਹਾਂ, ਲੋਕ ਮੱਥਾ ਟੇਕ ਕੇ ਮੁੜਦੇ ਜਾਂਦੇ ਨੇ, ਸਾਰੀ ਕੋਈ ਨਹੀਂ। ਅਤੇ ਮੈਂ ਮਾਫ਼ੀ ਚਾਹੁੰਦਾ, ਅੱਜ ਦੀ ਗੱਲ ਹੈ, ਮੈਂ ਪਰਾਂ ਉੱਥੇ ਖਲੋਤਾ ਸੀ, ਹੁਣ ਕੰਨਾਂ 'ਚ ਗੱਲ ਪੈ ਗਈ। ਇੱਕ ਘਰ ਵਾਲਾ ਇੱਥੇ ਕਿਤੇ ਆਏ ਹੋਣੇ ਇੱਥੇ ਸਮਾਗਮ 'ਤੇ, ਹੁਣ ਪਤਾ ਨਹੀਂ ਸੁਣਦੇ ਹੋਣ ਅਤੇ ਗੁੱਸਾ ਨਾ ਕਰ ਜਾਣ। ਅਤੇ ਇੱਕ ਤਾਂ ਮੈਂ ਇਹਨੂੰ ਪ੍ਰਚਾਰਕ ਲੰਘਦਾ ਹੋਵੇ ਨਾ ਅਤੇ ਉਦੋਂ ਚੁੱਪ ਕਰ ਜਾਇਆ ਕਰੋ, ਸਾਡੇ ਕੋਲ ਰਿਹਾ ਨਹੀਂ ਜਾਂਦਾ, ਅਸੀਂ ਸਟੇਜ 'ਤੇ ਬੋਲ ਦਿੰਦੇ ਹਾਂ। ਅਤੇ ਉਹ ਘਰ ਵਾਲਾ ਕਹਿੰਦਾ ਵੀ ਆਪਾਂ 10 ਕੁ ਮਿੰਟ ਬੈਠਾਂਗੇ। ਕਹਿੰਦੀ ਨਾ, ਦੇਗ ਲੈਣੀ ਅਤੇ ਬਹਿਣਾ, 1 ਮਿੰਟ ਨਹੀਂ, ਉਸੇ ਵੇਲੇ ਵਾਪਸ ਆ ਜਾਣਾ ਆਪਾਂ, ਸਾਨੂੰ ਰਤਨਾਂ ਦੀ ਕੀ ਸਾਰ ਹੈ। ਬਾਬੇ ਨੇ ਕਿਹਾ ਮਾਰਗ ਮੋਤੀ ਬੀਥਰੇ, ਮਾਰਗ ਉੱਤੇ ਮੋਤੀ ਹੈਗੇ ਨੇ। ਅੰਧਾ ਨਿਕਸਿਓ ਆਏ, ਅੰਨਾ ਜਿੱਦਾਂ ਆਇਆ ਸੀ ਉੱਦਾਂ ਹੀ ਵਾਪਸ ਮੁੜ ਗਿਆ। ਜੋਤ ਬਿਨਾਂ ਜਗਦੀਸ਼ ਕੀ ਜਗਤ ਤੋਂ ਲੰਘੇ ਜਾਏ, ਜੋਤ ਨਹੀਂ ਨਾ ਹੈਗੀ, ਸਮਝ ਨਹੀਂ ਹੈਗੀ। ਅਤੇ ਫਿਰ ਆਉਂਦੇ ਨੇ ਦੁੱਖ ਹੈ ਜੀ, ਮੁਸੀਬਤਾਂ ਨੇ ਘਰਾਂ ਵਿੱਚ ਆਉਣੀਆਂ ਹੀ ਨੇ ਭਾਈ, ਇਕੱਲਾ ਕੜਾਹ ਪ੍ਰਸ਼ਾਦ ਦੀ ਦੇਗ ਖਾਧਿਆਂ ਉਧਾਰ ਨਹੀਂ ਹੋਣਾ। ਗੁਰੂ ਕਿਰਪਾ ਕਰੇ ਜੀ, ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸਿੰਘ ਜੀ, ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਕੁਝ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਗੁਰੂ ਦੇ ਚਰਨਾਂ ਚ ਬੈਠਣ ਦਾ। ਤੁਸੀਂ ਅਰਦਾਸ ਬੇਨਤੀ ਕਰਕੇ ਬੈਠੇ ਹੋ, ਕੁਝ ਗੁਰੂ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਤਿਲ ਫੁਲ ਪਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਕਰ ਪ੍ਰਵਾਨ ਕਰਨ। ਤੁਹਾਡੀਆਂ ਕੀਤੀਆਂ ਅਰਦਾਸਾਂ ਵਾਹਿਗੁਰੂ ਆਪਣੇ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਚੁਕਾਓ ਸੀ ਇਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰੇ, ਢਾਡੀ ਸਿੰਘਾਂ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਹੈ। ਮੈਂ ਇੱਕ ਦਿਨ ਅੱਗੇ ਵੀ ਜ਼ਿਕਰ ਕਰਦਾ ਸੀ ਵੀ ਇੱਕ ਹੁੰਦਾ ਰਾਜਾ, ਰਾਜੇ ਤੋਂ ਉੱਪਰ ਹੁੰਦਾ ਮਹਾਰਾਜਾ, ਇਹਨਾਂ ਦੋਨਾਂ ਤੋਂ ਉੱਪਰ ਹੁੰਦਾ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਸ ਪਰਮੇਸ਼ਰ ਦੀ ਸਿਫਤ ਸਲਾਹ ਹੀ ਪਾਤਸ਼ਾਹ ਹੈ। ਕੋਈ ਬਾਂਹ ਖੜੀ ਕਰਕੇ ਦਾਵਾ ਨਹੀਂ ਕਹਿ ਸਕਦਾ ਵੀ ਪਰਮਾਤਮਾ, ਰੱਬ, ਪਰਮੇਸ਼ਰ, ਠਾਕੁਰ, ਉਹਦਾ ਪਹਿਰਾਵਾ ਕਿੱਦਾਂ ਦਾ ਆ। ਉਹ ਸਾਬਤ ਸੂਰ ਤੋਂ ਆ ਕੇ ਜਟਾ ਆ, ਉਹ ਧੋਤੀ ਲਾਉਂਦਾ ਕਿੱਦਾਂ ਦਾ ਆ। ਜਿੱਦਾਂ ਦੇ ਮਨੁੱਖ ਨੇ ਆਪਣੇ ਮਨ ਵਿੱਚ ਉਹਨੂੰ ਜਿੱਦਾਂ ਦਾ ਧਾਰਨਾ ਆ ਨਾ, ਉਹਨੂੰ ਉੱਦਾਂ ਦਾ, ਉੱਦਾਂ ਦੀ ਸਿਫਤ ਸਲਾਹ ਕਰਨੀ ਹੈ। ਤੇ ਦੂਜਾ ਪੁਆਇੰਟ, ਆਪਾਂ ਕਹਿੰਦੇ ਵੀ ਪਰਮਾਤਮਾ ਨੂੰ ਚੇਤੇ ਕਰ ਲਈਏ, ਕਿਸੇ ਰਿਸ਼ਤੇਦਾਰ ਨੂੰ ਜਦੋਂ ਚੇਤੇ ਕਰਨਾ, ਆਪਾਂ ਜਦੋਂ ਮਰਜ਼ੀ ਤੁਰੇ ਫਿਰਦੇ ਕੰਮ ਧੰਦਾ ਕਰਦੇ, ਜਦ ਮਰਜ਼ੀ ਚੇਤੇ ਕਰੀ ਮਲੰਮੇ ਪੈ ਕੇ ਕਰ ਲਈਏ, ਪਰ ਜਦੋਂ ਪਰਮਾਤਮਾ ਨੂੰ ਚੇਤੇ ਕਰਨਾ, ਢੱਡਾਂ, ਸੁਰੰਗੀਆਂ, ਬਾਜੇ, ਛੈਣੇ, ਢੋਲਕੀਆਂ, ਆ ਸਾਊਂਡ ਇਹ ਵਜਾਉਣੇ ਪੈਂਦੇ। ਕਿਉਂ? ਕਿਉਂਕਿ ਗੁਰਬਾਣੀ ਗੁਰੂਆਂ ਨੇ ਗਾਈ ਆ, ਜਿੰਨੀ ਵੀ ਬਾਣੀ ਆ ਗੁਰੂਆਂ ਨੇ ਗਾ ਕੇ ਨਾ ਸਾਡੇ ਸਪੁਰਦ ਕੀਤੀ ਵੀ ਸੰਭੋ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਨੂੰ ਗਾਉਣਾ ਆ। ਇਸ ਕਰਕੇ ਆ ਸਾਜ ਵਜਾਉਂਦੇ ਆਪਾਂ ਸਾਜ। ਦੂਜਾ ਪੁਆਇੰਟ, ਬਹੁਤ ਮਨੁੱਖ ਜਿਹਦੇ ਕੋਲੋਂ ਮਾਇਆ ਥੋੜ੍ਹੀ ਜਿਹੀ ਘੱਟ ਵਾ, ਦੁਨੀਆਂ 'ਤੇ ਕਾਮਯਾਬ ਨਹੀਂ ਹੋਇਆ, ਉਹ ਮਨੁੱਖ ਫਿਰ ਪਰਮਾਤਮਾ ਦਾ ਨਾਂ ਧਿਆਉਂਦਾ। ਜਿਹਨੂੰ ਦੁਨੀਆਂ ਦੇ ਸੁੱਖ ਮਿਲ ਗਏ, ਉਹ ਕਹਿੰਦਾ ਰੱਬ ਹੈ ਹੀ ਨਹੀਂ, ਰੱਬ ਕਿਤੇ ਨਹੀਂ, ਪਰ ਪਰਮਾਤਮਾ ਹੈ, ਇਹਦੇ ਵਿੱਚ ਕੋਈ ਇਨਕਾਰੀ ਨਹੀਂ। ਇਹ ਹੋ ਹੀ ਨਹੀਂ ਸਕਦਾ ਵੀ ਪਰਮਾਤਮਾ ਨਾ ਹੋਵੇ। ਇੱਕ ਮੈਂ ਥੋੜ੍ਹੀ ਜਿਹੀ ਦਲੀਲ ਦੇ ਕੇ ਮੈਂ ਆਪਣੇ ਇਤਿਹਾਸ ਵਿੱਚ ਚਲ ਜਾਣਾ, ਇੱਕੋ ਮੈਂ ਚੀਜ਼ ਕਹਾਉਣੀ ਸੱਜਥੇ ਕੋਲੋਂ। ਕਿਸੇ ਕਮਰੇ ਨੂੰ ਰੋਸ਼ਨਦਾਨ ਤਾਂ ਕਿ ਦਰਵਾਜ਼ਾ ਨਾ ਹੋਵੇ ਨਾ, ਉਹਨੂੰ ਅੰਦਰ ਬਾੜ ਕੇ ਦਾ ਛੋਟਾ ਕਮਰਾ ਹੋਵੇ ਤਾਂ ਬਾਹਰੋਂ ਕੁੰਡਾ ਲਾ ਦੇਈਏ, ਉਹ ਸਾਹ ਹੁੱਟ ਕੇ ਬੰਦਾ ਮਰ ਜਾਊ। ਤੁਹਾਨੂੰ ਵੀ ਸਾਰਿਆਂ ਨੂੰ ਪਤਾ, ਸਾਇੰਸ ਵੀ ਕਹਿੰਦੀ ਬੰਦਾ ਮਰ, ਇਹ ਮੈਂ ਦੇ ਰਿਹਾ ਵੀ ਰੱਬ ਹੈ ਕਿ ਨਹੀਂ, ਬੰਦਾ ਮਰ ਜਾਊ। ਮਾਂ ਦੇ ਗਰਭ ਵਿੱਚ ਬੱਚਾ ਪੁੱਠਾ ਲਟਕ ਰਿਹਾ, ਉੱਥੇ ਕਿੱਦਾਂ ਸਾਹ ਲਾ ਲੈ ਰਹੇ ਆ, ਆ ਦੰਦ ਪੱਥਰ ਦੇ ਆ, ਡਾਕਟਰ ਗਰੰਟੀ ਨਹੀਂ ਦੇ ਰਹੇ, ਇਹ ਮਨੁੱਖ ਦੇ ਅੰਦਰੋਂ ਨਿਕਲਦੇ ਆ। ਦੋ ਦੋ ਚੀਜ਼ਾਂ ਪਰਮਾਤਮਾ ਨੇ ਦਿੱਤੀਆਂ, ਇੱਕ ਚੀਜ਼ ਕਦੇ ਇੱਕ ਅੱਖ ਦਾ, ਕਦੇ ਮੁੱਲ ਕਿਸੇ ਡਾਕਟਰ ਕੋਲ ਪੁੱਛ ਕੇ ਦੇਖੋ ਵੀ ਮੈਂ ਇੱਕ ਅੱਖ ਦਾ ਓਪਰੇਸ਼ਨ ਕਰਾਉਣਾ ਕੀ ਕੀਮਤ ਵਾ। ਨਾਲੇ ਇਹਨਾਂ ਮੁਲਕਾਂ ਵਿੱਚ ਤਾਂ ਇੱਕ ਦੰਦ ਅਤੇ ਇੱਕ ਅੱਖ ਡਾਕਟਰੀ ਲੈਣੇ ਮਹਿੰਗੀ ਆ, ਡਾਕਟਰੀ ਲੈਣੇ ਮਹਿੰਗੀ ਹੈ। ਫਿਰ ਪਰਮਾਤਮਾ ਨੇ ਦੋ ਦੋ ਚੀਜ਼ਾਂ ਸਾਨੂੰ ਬਖਸ਼ ਦਿੱਤੀਆਂ, ਬਸ ਇਹਨਾਂ ਚੀਜ਼ਾਂ ਦਾ ਹੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਉਹ ਨਹੀਂ ਕਹਿੰਦਾ ਵੀ ਮੇਰਾ ਸ਼ੁਕਰਾਨਾ ਕਰੋ, ਉਹ ਨਹੀਂ ਕਹਿੰਦਾ, ਉਹ ਤਾਂ ਕਹਿੰਦਾ ਵੱਡਾ ਨਾ ਹੋਵੇ, ਘਾਟ ਨਾ ਜਾਏ, ਨਾ ਉਹ ਮਰੇ, ਨਾ ਹੋਵੇ ਸੋਗ। ਉਹ ਮਰਦਾ ਵੀ ਨਹੀਂ, ਉਹਦਾ ਸੋ ਕੀ ਕਰਨਾ, ਮਰੇ ਦਾ ਸੋ ਕਰੀਦਾ। ਉਹ ਤਾਂ ਹਰ ਵੇਲੇ ਜਿੱਥੇ ਮਰਜ਼ੀ ਧਿਆਨ ਲਾਓ, ਤਮਾ ਗੱਡੀ ਤੁਰੇ ਜਾਂਦੇ ਧਿਆਨ ਲਓ, ਉਹ ਜੋ ਕੁਛ ਕਰ ਰਿਹਾ, ਜੋ ਕੁਝ ਕਰਨਾ, ਜੋ ਕੁਝ ਕਰਤਾ, ਜੋ ਕੁਝ ਕਰ ਰਿਹਾ, ਜੋ ਕੁਝ ਹੋ ਗਿਆ, ਉਹਦਾ ਕਦੀ ਗਲਤ ਨਹੀਂ ਹੋ ਸਕਦਾ।
ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਤਾਂ ਕਰੀ ਜਾ ਰਿਹਾ, ਉਹਦੇ ਉੱਤੇ ਹੁਕਮ। ਹੁਣ ਮੈਂ ਇੱਕ ਦਿਨ ਜ਼ਿਕਰ ਕਰਦਾ ਸੀ, ਆਪਾਂ ਕਹਿੰਦੇ ਵੀ ਖਾਲਸਾ ਪਰਮਾ ਪ੍ਰਗਟਿਓ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਮੈਂ ਕਿਹਾ ਵੀ ਅਕਾਲ ਪੁਰਖ ਨੂੰ ਫੌਜ ਰੱਖਣ ਦੀ ਕੀ ਲੋੜ ਪਈ ਹੈ? ਫੌਜ ਤਾਂ ਆਪਾਂ ਤਾਂ ਰੱਖਣੀ ਆ ਵੀ ਜੇ ਸਾਡਾ ਕੋਈ ਦੁਸ਼ਮਣ ਆ ਭਾਈ ਸਾਨੂੰ ਕੋਈ ਮਾਰ ਨਾ ਦੇਵੇ। ਅਕਾਲ ਪੁਰਖ ਦਾ ਕੌਣ ਦੁਸ਼ਮਣ ਵਾ? ਉਹਨੂੰ ਕਿਸੇ ਨੂੰ ਖਤਰਾ ਕਿਸੇ ਕੋਲੋਂ? ਇਹ ਡੂੰਘੇ ਦਿਮਾਗ ਨਾਲ ਸੋਚ ਕੇ ਵੇਖਿਓ। ਉਹਨੇ ਕੱਲ ਹੀ ਫੌਜ ਰੱਖਣੀ ਆ, ਉਹਨੇ ਕਿਤੇ ਕਬਜ਼ਾ ਕਰਨਾ, ਜਾ ਕੇ ਧਾਵਾ ਬੋਲਣਾ, ਕਿਤੇ ਲੁੱਟਣਾ ਕਿਸੇ ਨੂੰ। ਪਰ ਫਿਰ ਵੀ ਆਪਾਂ ਕਹਿੰਦੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹਦੇ ਵਿੱਚ ਅਧਾਰ ਬਹੁਤ ਵਧੀਆ ਦਲੀਲ ਹੈ। 20 ਸਾਲ, 30 ਸਾਲ, 25 ਸਾਲ, 35 ਸਾਲ, ਜਿੰਨਾ ਚਿਰ ਫੌਜ ਦੀ ਨੌਕਰੀ ਕਰਨੀ ਆ ਕਰੋ, ਨਾਲ ਉਹਦੇ ਰੈਕ ਵਧੀ ਜਾਣੇ ਆ, ਸਟਾਰ ਵਧੀ ਜਾਣੇ ਆ। ਉਹ ਫਿਰ ਇੱਕ ਦਿਨ ਰਿਟਾਇਰ ਹੋ ਕੇ ਘਰ ਨੂੰ ਆ ਜਾਂਦਾ, ਉਹਨੂੰ ਪੈਨਸ਼ਨ ਲੱਗ ਜਾਂਦੀ ਹੈ, ਉਹਦੀ ਜੋਬ ਦੇ ਹਿਸਾਬ ਨਾਲ ਕਿੰਨੀ ਉਹਨੂੰ ਮਿਲਣੀ ਹੈ, ਉਹਦਾ ਜੋ ਫੰਡ ਵਾ ਉਹਨੂੰ ਮਿਲ ਜਾਣਾ। ਸਮਝੋ ਨਾ, ਤੁਹਾਨੂੰ ਪਕੜ 'ਚ ਆ ਜਾ ਗੱਲ। ਫੌਜ ਵਿੱਚੋਂ ਰਿਟਾਇਰ ਹੋ ਕੇ ਘਰ ਨੂੰ ਆ ਗਿਆ, ਪੈਨਸ਼ਨ ਲੱਗ ਗਈ, ਫਿਰ ਕਿਤੇ ਕਿਤੇ ਅਖਬਾਰ ਵਿੱਚ ਖਬਰ ਆਉਂਦੀ ਹੈ ਵੀ ਬੈਂਕ ਵਿੱਚ ਗਨਮੈਨ ਚਾਹੀਦਾ ਆ ਫੌਜੀ ਨੂੰ ਪਹਿਲ। ਫੌਜੀ ਨੂੰ ਪਹਿਲ ਕਿਉਂ ਆ? ਕਿਉਂਕਿ ਉਹਦੇ ਕੋਲ ਫੌਜ ਦੇ ਸਿਧਾਂਤ ਵਾ, ਫੌਜ ਦਾ ਕਾਇਦਾ ਕਾਨੂੰਨ ਵਾ, ਉਹਨੂੰ ਸਮਝਾਉਣ ਦੀ ਲੋੜ ਨਹੀਂ, ਉਹ ਪਹਿਲੇ ਕਾਨੂੰਨ ਵਿੱਚ ਜਾ ਰਿਹਾ, ਤਾਂ ਉਹਨੂੰ ਪਹਿਲ ਵਾ। ਤੁਸੀਂ ਬਹੁਤ ਬੈਂਕਾਂ 'ਚ ਪੰਜਾਬ 'ਚ ਵੇਖਿਆ ਹੋਊਗਾ, ਉਹ ਫੌਜੀ ਹੀ ਗਨਮੈਨ ਲਿਖ ਰੱਖੇ ਹੋਏ। ਹੁਣ ਫੌਜ ਵਿੱਚ ਭਰਤੀ ਹੋਣ ਵਾਸਤੇ ਵੇਖ ਲਓ ਕਿੰਨਾ ਕੁਝ ਕਰਨਾ ਪੈਂਦਾ, ਉਹਦੀ ਲੰਬਾਈ, ਕੱਦ, ਉਹਦੀ ਪੜ੍ਹਾਈ, ਉਹਦੀ ਛਾਤੀ, ਉਹਦੀ ਪਰੇਟ, ਸਾਰਾ ਕੁਛ ਧਿਆਨ ਕਰਨਾ ਪੈਂਦਾ, ਤਾਂ ਕਦੇ ਜਾ ਕੇ ਅਕਾਲ ਪੁਰਖ ਦੇ ਫੌਜੀ ਬਣਨਾ। ਕਦੇ ਐਵੇਂ ਥੋੜ੍ਹਾ, ਅਸੀਂ ਤਾਂ ਇੱਦਾਂ ਬਣ ਗਏ ਵੀ ਲੈ ਬਈ ਆਹ ਕਦੇ ਗਾਤਰਾ ਪਾ ਕੇ ਫੌਜੀ ਬਣ ਗਏ ਸੀ, ਨਿਤਨੇਮ ਅਸੀਂ ਨਹੀਂ ਕਰਨਾ, ਬਾਣੀ ਅਸੀਂ ਨਹੀਂ ਪੜ੍ਹਨੀ, ਬਾਣੀ ਅਸੀਂ ਨਹੀਂ ਵਿਚਾਰਨੀ, ਗੁਰਦੁਆਰੇ ਅਸੀਂ ਨਹੀਂ ਜਾਣਾ, ਭਲਾ ਕਿਸੇ ਦਾ ਨਹੀਂ ਕਰਨਾ, ਸੇਵਾ ਕੋਈ ਕਰਨੀ ਨਹੀਂ, ਬਸ ਉੱਦਾਂ ਹੀ ਮੱਲੋ ਮੱਲੀ ਧੱਕੇ ਨਾਲ ਹੀ ਅਕਾਲ ਪੁਰਖ ਦੇ ਫੌਜੀ ਬਣੇ ਫਿਰਦੇ, ਗੱਲ ਕੱਖ ਵੀ ਨਹੀਂ, ਬਣੇ ਫਿਰੋ ਕੀ ਪਰਵਾਹ ਆ, ਬਣ ਜਾਓ ਜਿੰਨੇ ਮਰਜ਼ੀ ਬਣੀ, ਚਲੋ ਪਤਾ ਨਹੀਂ ਕਿੰਨੀ ਕੁ ਦੁਨੀਆਂ ਬਣੀ ਫਿਰਦੀ ਹੈ। ਪਰ ਪਰਮਾਤਮਾ ਨੇ ਇਹ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਇੰਨਾ ਉੱਚਾ ਸਾਨੂੰ ਹੋਣਾ ਪੈਣਾ। ਸਰੀਰ ਦੀ ਕੁਛ ਬਣਤਰ ਕੁਛ ਸਾਨੂੰ ਸੋਚ ਸਮਝ ਕੇ ਰੱਖਣਾ ਪੈਣਾ। ਅੱਜ ਇਹਨਾਂ ਦਾ ਇਤਿਹਾਸ ਮੈਂ ਕਰ ਰਿਹਾ, ਮੱਸੇ ਰੰਗੜ ਦਾ ਸਿਰ ਵੱਢ ਕੇ ਤੇ ਬੀਕਾਨੇਰ ਨੂੰ ਲੈ ਗਏ। ਹੁਣ ਨੱਥਾ ਮਹਤਾਬ ਸਿੰਘ ਨਾ ਪੱਗ ਪਟਾਈ ਹੋਈ ਆ, ਉਹ ਵੀ ਬਾਕੀ ਚੌਧਰੀਆਂ ਵਾਂਗੂ ਚੌਧਰੀ ਆ। ਹੁਣ ਮੱਸੇ ਦੇ ਭਰਾ ਉਹਦੀ ਬੇਗਮ, ਉਹ ਕਹਿੰਦੀ ਖੂਨ ਦਾ ਬਦਲਾ ਖੂਨ, ਉਹਨੇ ਮੇਰਾ ਪਤੀ ਮਾਰਿਆ, ਜਿਹਨੇ ਮੇਰਾ ਪਤੀ ਮਾਰਿਆ ਅਸੀਂ ਉਹਨੂੰ ਮਾਰਨਾ। ਹੁਣ ਮਹਤਾਬ ਸਿੰਘ ਆਪ ਦਾ ਚਲੇ ਗਿਆ ਬੀਕਾਨੇਰ ਨੂੰ, ਘਰ ਆ ਉਹਦਾ 7 ਸਾਲ ਦਾ ਪੁੱਤ, ਉਹਦੀ ਬਾਂਹ ਫੜਾ ਦਿੱਤੀ ਨੱਥੇ ਖਹਿਰੇ ਨੂੰ, ਖਹਿਰਾ ਉਹਦੀ ਗੋਤਵਾ, ਉਹਨੇ ਇੱਕੋ ਗੱਲ ਕਹੀ ਆਪਣੇ ਪੋਤਰੀ ਮੈਂ ਤੈਨੂੰ ਬਾਂਹ ਫੜਾ ਕੇ ਚੱਲਿਆ, ਬਸ ਇਹ ਲਾਜ ਰੱਖੀ, ਉਹਦੀ ਪੱਗ ਉਹਦੇ ਹੱਥੀ ਲਹਾ ਕੇ ਆਪਣੇ ਸਿਰ ਤੇ ਰੱਖ ਲਈ, ਆਪਣੀ ਪੱਗ ਉਹਦੇ ਸਿਰ ਤੇ ਰੱਖ ਦੀ, ਇਹਨੂੰ ਕਹਿੰਦੇ ਪੱਗ ਬੱਟ ਭਰਾ। ਅੱਜ ਦਾ ਸਖੇ ਜੰਮਿਓ ਇੱਕੋ ਮਾਂ ਦੀ ਪੇਟੋਂ ਪੈਦਾ ਹੋਇਆ, ਪੁੱਤ ਦੁਸ਼ਮਣ ਬਣਿਓ ਇੱਕ ਦੂਜੇ ਦੇ, ਦੇਖ ਕੇ ਰਾਜੀ ਨੀ, ਕਹਿੰਦਾ ਕਦੋਂ ਮੈਨੂੰ ਮੌਕਾ ਮਿਲੇ ਮੈਂ ਇਹਦੀ ਪਿੱਠ ਲਾ ਦਿਆਂ, ਪਿੱਠ ਲਾ ਦਿਆਂ। ਉਹ ਪੱਗ ਬੱਟੇ ਦੀ ਲਾਜ ਰੱਖ ਰਹੇ ਨੇ, ਘਰ ਨੂੰ ਆ ਗਿਆ, ਪੁੱਤ ਨੂੰ ਨਾਲ ਲੈ ਕੇ ਤੁਰ ਪਏ, ਕਹਿੰਦਾ ਪੁੱਤਰਾ ਕਿੰਨਾ। ਉਧਰ 100 ਜਵਾਨ ਪਠਾਨ ਚੜ ਕੇ ਆ ਗਿਆ, ਨੱਥੇ ਦੇ 4 ਭਰਾ, ਇੱਧਰ ਕੌਣ ਵਾ ਸੁਣ ਲਓ, 2 ਤਾਂ ਬਾਲਮੀਕੀਏ ਆ ਜਿਹੜੇ ਇਹਨਾਂ ਦੇ ਕੰਮ ਧੰਦਾ ਕਰਦੇ ਨੱਥੇ ਖਹਿਰੇ ਦੇ ਘਰ ਨੌਕਰ, ਇੱਕ ਨੱਥੇ ਦਾ ਭਾਣਜਾ ਆਇਆ ਛੁੱਟੀਆਂ ਕੱਟਣ, ਉਦਾਂ ਹੀ ਗਰਮੀਆਂ ਚ ਹੱਥ ਬਟਾਉਣ, 3
ਚੌਥਾ ਨੱਥਾ ਆਪਦੇ ਪੰਜਵਾਂ ਨੱਥੇ ਦਾ ਪੁੱਤ, ਉਹਨਾਂ ਕੋਲ ਬੰਦੂਕਾਂ ਤੋੜੇਦਾਰ ਬੰਦੂਕ, ਇੱਕ ਗੋਲੀ ਚਲਾਉਣੀ ਉਹਨੂੰ ਫਿਰ ਖਿੱਚਣਾ ਫਿਰ ਬਰੂਦ ਪਾਉਣਾ। ਅੱਜ ਵਾਂਗ ਥੋੜਾ ਜਿਹਾ ਘੋੜਾ ਦੱਬੀ ਜਾਣਾ ਤਾਂ ਗੋਲੀਆਂ ਨਿਕਲੀ ਜਾਣੀਆਂ, ਬੜਾ ਮੁਸ਼ਕਲ ਕੰਮ ਸੀ। ਹੁਣ ਨੱਥੇ ਖਹਿਰੇ ਕੋਲ ਤਕਰੀਬਨ ਤੀਰ ਕਮਾਨ ਵਾ, ਇੱਕ ਕੋਲ ਕਿਰਪਾਨ ਵਾ, ਨੌਕਰਾਂ ਕੋਲ ਡੰਡੇ ਆ, ਇੱਕ ਕੋਲ ਤੰਗਲੀ ਆ, ਆਹ ਉਹਨਾਂ ਕੋਲ ਸ਼ਸਤਰ। 100 ਪਠਾਣਾਂ ਦੇ ਨਾਲ ਸਰਕਾਰ ਨਾਲ ਮੱਥਾ ਲਾਉਣ ਨੂੰ ਨੱਥਾ ਖਹਿਰਾ ਇਕੱਲਾ ਹੀ ਖੜ ਗਏ। ਕਿਹੜੀ ਪਾਵਰ ਸੀ ਉਹਨਾਂ ਕੋਲ? ਬਸ ਆਹ ਆ ਇਤਿਹਾਸ ਦਾ ਰਿਜ਼ਲਟ। ਉਹਨਾਂ ਕੋਲ ਸੀ ਬਾਣੀ। ਜਿਹੜਾ ਮਨੁੱਖ ਬਾਣੀ ਪੜ੍ਹਦਾ ਨਾ, ਉਹਨੂੰ ਇੰਨੀ ਕੁ ਸਮਝ ਆ ਜਾਣੀ, ਜਿਹੜਾ ਬਾਣੀ ਵਿਚਾਰ ਕੇ ਪੜ੍ਹਦਾ, ਬਈ ਮਾਇਆ ਹਰੇਕ ਥਾਂ ਕੰਮ ਨਹੀਂ ਆਉਂਦੀ, ਮਾਇਆ ਤੋਂ ਬਗੈਰ ਕੰਮ ਕੋਈ ਸਰਦਾ ਨਹੀਂ। ਇਹ ਮਤ ਸਮਝੋ ਵੀ ਮੇਰਾ ਅਰਥ ਪੁੱਠਾ ਨਾ ਲੈ ਲਿਓ, ਹਰੇਕ ਕੰਮ ਮਾਇਆ ਤੋਂ ਬਗੈਰ ਨਹੀਂ ਹੁੰਦਾ। ਮਾਇਆ ਜਿੱਥੇ ਮਾਇਆ ਨੇ ਕੰਮ ਕਰਨਾ ਉੱਥੇ ਮਾਇਆ ਨੇ ਹੀ ਕਰਨਾ, ਪਰ ਇੰਨੀ ਵੀ ਨਹੀਂ ਵੀ ਕਿਸੇ ਦਾ ਜ਼ੁਲਮ ਕਰਕੇ ਮਾਰ ਧਾੜ ਕਰਕੇ ਇਕੱਠੀ ਕਰ ਲਈਏ। ਬਾਣੀ ਪੜ੍ਹਨ ਵਾਲੇ ਨੂੰ ਪਤਾ ਸੀ ਵੀ ਕਿਸੇ ਨੂੰ ਧੋਖਾ ਨਹੀਂ ਦੇਣਾ, ਬਾਣੀ ਪੜ੍ਹਨ ਵਾਲੇ ਨੂੰ ਪਤਾ ਸੀ ਵੀ ਇੱਕ ਦਿਨ ਮਰ ਜਾਣਾ, ਕੁਛ ਕਰਕੇ ਜਾਈਏ। ਬਸ ਹੁਣ ਰੰਗੜਾ ਨੇ ਇੱਕ ਉੱਚਾ ਜਿਹਾ ਬੰਨਾ ਦੇਖ ਲਿਆ, ਨੱਥੇ ਖਹਿਰੇ ਨੇ ਮਹਤਾਬ ਸਿੰਘ ਭੰਗੂ ਦੇ ਪੁੱਤ ਨੂੰ ਕਹਿੰਦਾ ਬਈ ਲੱਤ ਨੂੰ ਜੱਫਾ ਪਾ ਕੇ ਖੜ ਜਾ, ਵੀਰ ਆਸਣ ਲਾ ਲਿਆ, ਉਹਨੂੰ ਕਹਿੰਦਾ ਵੀ ਥੱਲੇ ਬਹਿ ਜਾ, ਉਹਨੂੰ ਨਾਲੇ ਬੰਨੇ ਦੇ ਥੱਲੇ ਬਿਠਾ ਲਿਆ। ਬੰਨਾ ਉੱਚਾ ਸੀ, ਬਾਕੀ ਦੇ ਨਾਲੇ ਇਕੱਲੇ ਇਕੱਲੇ ਖੜ ਗਏ। ਹੁਣ ਤੀਰ ਕਮਾਨਾਂ ਦੇ ਨਾਲ ਹੀ ਜੰਗ ਲੜਨ ਵਾਸਤੇ ਨੱਥਾ ਤਿਆਰ ਹੋ ਗਿਆ। ਪਤਾ ਸਾਰਿਆਂ ਪੰਜਾਂ ਨੂੰ ਪਤਾ ਵੀ ਅਸੀਂ ਮਰ ਜਾਣਾ ਆ, ਸਾਡੀ ਮੌਤ ਸਿਰ ਤੇ ਕੂਕਦੀ ਅਟਲ ਵਾ, ਵੱਧ ਤੋਂ ਵੱਧ 10 ਨਾ 15 ਨਾ ਅੱਧਾ ਘੰਟਾ ਕੱਢ ਜਾਵਾਂਗੇ, ਖਤਮ ਹੈ ਮੌਤ ਵਾ। ਪਰ ਫਿਰ ਵੀ ਬਾਹਰ ਫੜੀ ਹੋਈ ਲਾਜ ਨਿਭਾਉਣ ਨੂੰ ਖੜ ਗਏ। ਆਇਆ ਪਾਵਰ ਬਾਣੀ ਦੀ। ਹੁਣ ਉਹਨਾਂ ਦੇ ਮਨ ਵਿੱਚ ਕੀ ਆ? ਦੂਜਾ ਪੁਆਇੰਟ ਤੁਹਾਡੀ ਪਕੜ 'ਚ ਜੀ ਆ ਜਾਵੇ, ਉਹ ਜਿਹੜੇ ਲੜਨ ਆ ਰਿਹਾ 100 ਬੰਦਾ, ਉਹ ਤਨਖਾਹ 'ਤੇ ਲੜਨ ਆ ਰਿਹਾ। ਜਿਹੜਾ ਬੰਦਾ ਤਨਖਾਹ 'ਤੇ ਲੜਦਾ, ਉਹ ਬੰਦਾ ਇਹ ਸੋਚ ਕੇ ਲੜਦਾ ਵੀ ਜੇ ਮੈਂ ਜਿਉਂਦਾ ਰਹੂੰਗਾ ਤਾਂ ਤਨਖਾਹ ਲਊਂਗਾ, ਜੇ ਮੈਂ ਮਰ ਗਿਆ ਤਨਖਾਹ ਤਾਂ ਮੇਰੀ ਬੰਦ। ਵੀ ਮੈਂ ਬਚ ਕੇ ਲੜਨਾ, ਆਪਣੀ ਜਾਨ ਬਚਾ ਕੇ ਲੜਨਾ। ਆਹ ਜਿਹੜੇ ਮੋਹਰੇ ਬਾਣੀ ਪੜ੍ਹਨ ਵਾਲੇ ਆ, ਇਹ ਕਹਿੰਦੇ ਮਰ ਤਾਂ ਜਾਣਾ ਹੀ, ਜਿਹੜੇ 10-15 ਮਾਰ ਦੇਣੇ ਉਹ ਲਾਹੇ ਦੇ ਹੀ ਆ। ਜੀਵੀ ਸਮਾਨ ਦਾ ਫਰਕ ਵਾ। ਉਧਰ ਮੰਡਿਆਲੇ ਦੇ ਭਰਾਵਾਂ ਨੇ ਸਮੇਤ ਪਠਾਣਾ ਦੇ ਇੱਕ ਮਾਰੂ ਹੱਲਾ ਨੱਥੇ ਖਹਿਰੇ ਦੇ ਉੱਤੇ ਇਉਂ ਕਰ ਦਿੱਤਾ।

0: ਪਹਿਲੇ ਹੱਲੇ ਵਿੱਚ ਨੱਥੇ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ, ਇੰਨੇ ਖਿੱਚ ਖਿੱਚ ਤੀਰ ਚਲਾਉਂਦਾ, ਉਹਨੂੰ ਪਤਾ ਵੀ ਮਰ ਤਾਂ ਜਾਣਾ ਹੀ ਹੈ, ਖਿੱਚ ਖਿੱਚ ਤੀਰ ਚਲਾ। ਨੱਥੇ ਦੇ ਭਰਾ ਨੂਰਦੀਨ ਕੋਲ ਚਲੇ ਗਏ, ਕਹਿੰਦੇ ਭਰਾਵਾ ਏਦਾਂ ਗੱਲ ਨਹੀਂ ਬਣਨੀ, ਆ ਜਿਹੜੇ 100 ਪਠਾਣ ਆ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਹੁਕਮ ਦੇ ਦੇ ਵੀ ਹੱਲਾ ਬੋਲ ਦੇਈਏ ਤਾਂ ਕਾਬੂ ਚ ਆਉਣੇ ਆ, ਨਹੀਂ ਤਾਂ ਨਹੀਂ ਆਉਣੇ। ਗੱਲ ਇੰਨੀ ਕੁਆ ਵੀ ਕਿਸੇ ਦੂਸਰੇ ਬੰਦੇ ਦੀ ਬਾਂਹ ਫੜੀ ਦੀ ਲਾਜ ਨਿਭਾਉਣ ਨੂੰ ਆਪਣਾ ਸਾਰਾ ਪਰਿਵਾਰ ਉਹਨੇ ਦਾਅ ਤੇ ਲਾ ਦਿੱਤਾ। ਏਦਾਂ ਦੇ ਪੁਰਾਣੇ ਬੰਦੇ ਸਿਦਕੀ ਸੀ, ਅੱਜ ਵਰਗੇ ਨਹੀਂ ਸੀ। ਅੱਜ ਤਾਂ ਸਾਰਾ ਢਾਂਚਾ ਹੀ ਵਿਗੜ ਗਿਆ। ਮੈਨੂੰ ਬਾਜੀ ਵੇਲੇ ਇਉਂ ਲੱਗਦਾ ਵੀ ਅਸੀਂ ਕਰੋੜਾਂ ਰੁਪਈਆ ਲਾ ਕੇ ਪੰਜਾਬ ਵਿੱਚ ਵੀ ਤੇ ਇੱਥੇ ਵੀ ਗੁਰਦੁਆਰੇ ਬਣਾ ਰਹੇ ਹਾਂ, ਵਿੱਚ ਬੈਠਣ ਵਾਲੇ ਆਉਣਗੇ ਰਹਿ ਜਾਣਗੇ। ਇੱਕ ਬਾਪ ਕੋਠੀ ਫਿਰਨੀ ਤੇ ਜਾਂ ਸੜਕ ਤੇ ਤਾਂ 3 ਮੰਜ਼ਲੀ ਬਣਾਉਂਦਾ ਜੇ ਉਹਦੇ 2-3 ਪੁੱਤ ਵਾ, ਫਿਰ ਉਹ ਬਧਰੇ ਬੁਧਰੇ ਕੱਢ ਕੇ ਬਾਬਾ ਮਹਿੰਗੀ ਪੈਸੇ ਲਾ ਕੇ ਬਣਾਉਂਦਾ ਵੀ ਮੇਰੇ ਪੁੱਤਾਂ ਨੇ ਮੇਰੇ ਪੋਤਿਆਂ ਨੇ ਇਹਦੇ ਵਿੱਚ ਰਹਿਣਾ। ਪ੍ਰਬੰਧਕ ਵੀਰ ਮੇਰੇ ਹਿਸਾਬ ਨਾਲ 18 ਮਿਲੀਅਨ ਡਾਲਰ ਲਾ ਕੇ ਨਾ ਤੁਹਾਡੀ ਸੰਗਤ ਵਾਸਤੇ ਉਹ ਪੱਧਰੇ ਉੱਥੇ ਗੁਰਦੁਆਰਾ ਬਣਾ ਰਹੇ ਆ। ਗੁਰਦੁਆਰਾ ਵੀ ਆਲੀ ਸ਼ਾਨ 3 ਮੰਜ਼ਲਾਂ ਦਾ ਦੇਖ ਲਓ, 18 ਮਿਲੀਅਨ ਡਾਲਰ ਲਾ ਕੇ। ਪਹਿਲਾਂ ਸਕੀਮ ਬਣੀ ਸੀ ਵੀ ਵਿੱਚ ਜਿੰਮ ਵੀ ਬਣਾਈਏ, ਫਿਰ ਇੱਥੇ ਦੇ ਹਾਲਾਤ ਵੇਖ ਕੇ ਸ਼ਾਇਦ ਉਹਨਾਂ ਨੇ ਥੋੜ੍ਹੀ ਜਿਹੀ ਸਕੀਮ ਬਦਲ ਦਿੱਤੀ, ਕਿਉਂਕਿ ਬਾਕੀ ਥੋੜ੍ਹਾ ਜਿਹਾ ਵੀ ਜਿਵੇਂ ਇੱਥੇ ਦੀ ਸਰਕਾਰ ਕੋਈ ਨਕਸ਼ਾ ਪਾਸ ਕਰ ਦਈਏ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ। ਇਸ ਕਰਕੇ ਅਸੀਂ ਸੋਚਦੇ ਹਾਂ ਬਈ ਗੁਰੂ ਦੇ ਸਿੱਖ ਹੁਣ ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ ਤੁਸੀਂ ਕਦੇ ਐਤਵਾਰ ਨੂੰ ਦੇਖ ਲਿਓ, ਸ਼ਨੀਵਾਰ ਨੂੰ ਦੇਖ ਲਿਓ, ਲੰਗਰ ਹਾਲ ਵਿੱਚ ਤਾਂ ਚਮਚੇ ਥਾਲਾਂ ਨਾਲ ਵਾਹਵਾ ਖੜਕਦੇ ਹੋਣਗੇ, ਇੰਨੀ ਉੱਚੀਆਂ ਢੱਡਾਂ ਨਹੀਂ ਖੜਕਦੀਆਂ। ਹਰੇਕ ਬੰਦਾ ਫਿਰ ਏਦਾਂ ਵੀ ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਗੁਰੂ ਕਾ ਲੰਗਰ ਸੰਗਤ ਵਾਸਤੇ ਬਣਾਉਣਾ, ਬਣਾਉਣਾ ਚਾਹੀਦਾ ਵੀ ਏ, ਬਣਨਾ ਵੀ ਏ, ਬਣਾਉਂਦੇ ਰਹਿਣਾ ਆ। ਪਰ ਜਿੱਥੇ ਪੇਟ ਦੀ ਪੂਰਤੀ ਵਾਸਤੇ ਪੇਟ ਦੀ ਖੁਰਾਕ ਵਾ ਗੁਰੂ ਕਾ ਲੰਗਰ, ਪਰ ਕਦੀ ਮਨ ਦੀ ਪੂਰਤੀ ਵਾਸਤੇ ਆਪਾਂ ਧਿਆਨ ਨਹੀਂ ਦਿੰਦਾ ਵੀ ਇਹਦੀ ਖੁਰਾਕ ਤਾਂ ਬਾਣੀ ਆ, ਕੀਰਤਨ ਵਾ, ਕਥਾ ਆ, ਵਿਚਾਰ ਵਾ, ਇਹ ਅਸੀਂ ਉਹ ਮਨ ਦੀ ਖੁਰਾਕ ਨਹੀਂ ਦੇਣੀ। ਜਿੰਨੇ ਕੁ ਤੁਸੀਂ ਬਹਿ ਕੇ ਸੁਣਦੇ ਹੋ ਨਾ, ਮੇਰਾ ਦੋਵੇਂ ਹੱਥ ਜੋੜ ਕੇ ਤੁਹਾਡੇ ਸਾਰੀ ਸੰਗਤ ਦੇ ਪੈਰਾਂ 'ਚ ਨਮਸਕਾਰ ਵਾ। ਗਿਆਨੀ ਜਗਦੀਸ਼ ਸਿੰਘ ਹੁਣੇ ਇੱਥੇ ਦਹਾਈਆਂ ਪਾ ਪਾ ਕੇ, ਰੌਲਾ ਪਾ ਪਾ ਕੇ ਇੱਥੇ ਸਟੇਜ ਤੋਂ ਲੌਸਮੈਂਟਾਂ ਕਰਦੇ ਆ। ਬਾਜ ਵੇਲੇ ਉਹ ਇੱਦਾਂ ਦਾ ਵੀ ਬੋਲ ਜਾਂਦੇ ਆ ਵੀ ਕਈ ਸੰਗਤ ਗੁੱਸਾ ਕਰਦੀ ਨਹੀਂ, ਪਰ ਹੁੰਦਾ ਉਹਨਾਂ ਦਾ ਕਿਹਾ ਗਲਤ ਨਹੀਂ, ਉਹ ਸਹੀ ਬੋਲਦੇ ਆ, ਪਰ ਮੋਢਲਾ ਬੰਦਾ ਵੀ ਗੁੱਸਾ ਕਰ ਜਾਂਦਾ ਕਿਉਂਕਿ ਉਹਨਾਂ ਦਾ ਸਿਆਣੇ ਆ, ਸਾਰੀ ਜ਼ਿੰਦਗੀ ਦਾ ਤਜਰਬਾ ਉਹਨਾਂ ਦਾ, 80 ਉਮਰ ਉਹਨਾਂ ਦੀ ਹੋ ਗਈ। ਪਰ ਕਈ ਬੰਦੇ ਗੁੱਸਾ ਕਰਦੇ, ਨਹੀਂ ਜੀ ਅਸੀਂ ਬਾਬਾ ਗਿਆਨੀ ਜੀ ਤੋਂ ਬਹੁਤ ਕਟੱਡਾ ਬੋਲਦੇ ਹੋ, ਕਟੱਡਾ ਨਹੀਂ। ਤੇ ਮੈਂ ਕਹਿੰਦਾ ਵੀ ਜੇ ਗੁਰੂ ਸਾਹਿਬ ਆਪ ਹੋਣ ਤਾਂ ਉਹ ਕਿਰਪਾਨ ਕੱਢ ਕੇ ਦਰਾਂ 'ਚ ਖੜ ਜਾਣ, ਆਓ ਤੁਹਾਨੂੰ ਦੱਸਾਂ ਵੀ ਤੁਹਾਡੇ ਉੱਤੇ ਤਾਂ ਮੈਂ ਪੁੱਤ ਮਾਰ ਦਿੱਤੇ, ਤੁਸੀਂ ਕੀ ਕਰਤੂਤਾਂ ਕਰਦੇ ਫਿਰਦੇ ਆ। ਅਸੀਂ ਗਿਆਨੀ ਹੁਣ ਵੀ ਇੰਨੀ ਗੱਲ ਨਹੀਂ ਬਰਦਾਸ਼ਤ ਕਰ ਸਕਦੇ, ਗੱਲ ਕਿ ਅਸੀਂ ਮਾਡਲ ਹੋ ਗਏ। ਸਤਿਗੁਰ ਕਿਰਪਾ ਕਰੇ, ਝੁਕਾਓ ਸੀਸ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਰਦਾਸ ਜੀਓ ਪਿੰਡ, ਮੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵਾਨ, ਸਗਲ ਸਮੱਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੋ ਅਹੰ, ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ, ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ, ਅਰਜਨ ਹਾਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜੁਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਾਵਤ ਆਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਸੁਣ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਨਾਲ ਆਪ ਜੀ ਦਾ ਜਸ ਗਾਇਨ ਕੀਤਾ ਗਿਆ। ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮੱਤ ਬਖਸ਼ਣੀ। ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ, ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਤਾਣ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਣੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਗੁਰਸਿੱਖੀ ਜੀਵਨ ਜਾਚ ਬਖਸ਼ਣੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ। ਪਾਤਸ਼ਾਹ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਕਾਲ ਕੀ ਤਬਾ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮ, ਰਾਜ ਕਰੇਗਾ ਖਾਲਸਾ ਆਕੀ ਰਹਿ, ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਖਵਾਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਬੁਲੀ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਦੇਖ ਕੇ ਨਿਵਾਜਨ। ਹੁਣ ਸਤਿਗੁਰਾਂ ਦੇ ਸੁੱਖ ਹਸਨਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤਾਂ ਨੇ ਸੇਵਾ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ। ਸਰਬੱਤ ਸੰਗਤਾਂ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਵੜੇ ਸੰਭਾਲੀਅਣ, ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ, ਕਰ ਕਰੇ ਹੋ ਪਾਹੁਚਾ ਸਤੜੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ, ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਓ, ਵਿਸੋਏ ਚੱਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਾਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ, ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੇ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ, ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਪ ਹਿਤ ਮਨੋ, ਅੰਧਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾ ਰੰਗ ਕੋ ਹੋਏ ਜਾਤੇ, ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪਨ ਵੱਡਾ ਹੇ, ਕਰ ਡੰਡੋਤ ਪਨ ਵੱਡਾ ਹੇ ਰਹਾਓ। ਸਾਕਤ

ਚੁਬੈ ਦੁਖ ਪਾਵ ਹੇ ਜਮਕਾਲ ਸਹਿ ਸਿਰਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੀ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਕਾਠ ਚਲੋ ਹਰ ਲਾਹਾ ਅੱਗੇ ਬਸਨ ਸੁਹੀਲਾ ਔਦ ਕਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆ ਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਸਤਨਾਮ ਵਾਹਿਗੁਰੂ ਸਾਹਿਬ ਜੀ।

ਸੋ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ ਆਸਾ ਮਹੱਲਾ ਪੰਜਵਾਂ ਬਿਰਹੜੇ ਘਰ ਚੌਥਾ ਸ਼ੰਤਾਂ ਕੀ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ ਦਰਸ਼ਨ ਕੋ ਬਲ ਜਾਉ।

ਦਾ ਮਹਿਲਾ ਪਹਿਲਾ ਪੱਟੀ ਲਿਖੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਭਇਆ ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤੋ ਪੜਿਆ ਰਹਾਉ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾ ਖਰਾ ਮੈਂ ਜੋ ਗੁਰਮੁਖ ਬੂਝੈ ਤੇ ਸਿਰ ਲੇਖ ਨ ਹੋਈ ਊੜੈ ਉਪਮਾ ਤਾਂ ਕੀਜੈ ਜਾਂ ਕਾ ਅੰਤ ਨ ਪਾਇਆ ਸੇਵਾ ਕਰੈ ਸੇ ਫਲ ਭਾਵੈ ਜਿਨੀ ਸੱਚ ਕਮਾਇਆ ਗੰਗੈ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਏਕੋ ਜਾਣੈ ਤਾਂ ਹੋਂ ਮੈਂ ਕਹੈ ਨਾ ਕੋਈ ਕੱਕੈ ਕੇਸ ਪੁੰਡਰ ਜਬ ਹੋਏ ਵਿਣ ਸਾਬੂਣੈ ਉਜਲਿਆ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਦ ਲਿਆ ਖੱਖੈ ਖੁੰਦ ਕਰ ਸ਼ਾਇਆਲਮ ਕਰ ਖਰੀਦ ਜਿਨ ਖਰਚ ਦੀਆ

ਬੁਰਾ ਭਲਾ ਜੇ ਸਮ ਕਰ ਜਾਣੈ ਇਨ ਵਿਦ ਸਾਹਿਬ ਰਮਤ ਰਹੈ ਚੱਚੈ ਚਾਰ ਵੇਦ ਜਿਨ ਸਾਜੇ ਚਾਰੇ ਅਖਾਣੀ ਚਾਰ ਜੁਗਾਂ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ ਸ਼ਸ਼ੈ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੁਆ ਭਰਮ ਉਪਾਏ ਭੁਲਾਈ ਅਨ ਆਪੇ ਤੇਰਾ ਕਰਮ ਹੁਆ ਤੈਨੂੰ ਗੁਰੂ ਮਿਲਿਆ।

ਜਾਂ ਮੈਂ ਸੁਣਿਆ। ਝੱਜੈ ਚੂਰ ਮਰੂ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ, ਦੇ ਦੇ ਵੇਖੈ ਹੁਕਮ ਚਲਾਏ, ਜਿਉਂ ਦੀ ਜੀਆਂ ਕਾਰਜਕ ਪਿਆ। ਨਿੰਨੈ ਨਦਰ ਕਰੇ ਜਾਂ ਦੇਖਾਂ, ਦੂਜਾ ਕੋਈ ਨਾਹੀ, ਏਕੋ ਰਵ ਰਹਿਆ ਸਭ ਥਾਈ, ਏ

ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ, ਤਿਸੈ ਸਿਰੇ ਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ।

ਜਨਮਾਂ ਅੱਖਰ ਵਿਸਰਿਆ। ਜਈਏ ਜਨਮ ਨ ਹੋਵੇ ਕਦੀ, ਜੇ ਕਰ ਸੱਚ ਪਛਾਣੈ। ਗੁਰਮੁਖ ਆਖੈ ਗੁਰਮੁਖ ਬੁਝੈ, ਗੁਰਮੁਖੇ ਕੋ ਜਾਣੈ।

ਲਿਆ ਲੱਲੇ ਲਾਏ ਧੰਦੈ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸਹਿਣਾ ਪਾਣੇ ਤਾਂ ਕਹਿ ਹੁਕਮ ਪਿਆ ਵਹੁਵੈ ਵਾਸ ਦਿਓ।

ਮੰਮੇ ਮਤ ਹਿਰਲੀ ਤੇਰੀ ਮੂੜੇ ਹਾਂ ਮੈਂ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮ ਨ ਚੀਨਿਆ ਮਾਇਆ ਕਾ ਮੋਹਤਾਜ ਪਿਆ।

ਤੱਤੈ ਤਾਮਸ ਜਲਿਓ ਮੂੜੈ ਥੱਥੈ ਥਾਨ ਭ੍ਰਿਸ਼ਟ ਹੂਆ ਘੱਗੈ ਕਰ ਕਰ ਫਿਰੈ ਤੂੰ ਮੂੜੇ ਦੱਦੈ ਦਾਨ ਨ ਤੁਧ ਲਿਆ ਪੱਪੈ ਪਾਰ ਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਿਆ ਸੱਚੈ ਆਪ ਖੁਆਇਓ ਮੂੜੇ ਇਹ ਸਿਰ ਤੇਰੇ ਲੇਖ ਪਿਆ ਭੱਬੈ ਭਵਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣੈ ਏ ਘੜੀ ਮੈਂ ਪਾਰ ਪਿਆ।

ਵਸ ਪਿਆ। ਝੱਜੈ ਕਦੇ ਨਾ ਚੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਧੰਦੈ ਤਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਗੁਰਮੁਖ ਹੋਵੈ ਤਾਂ ਹਰ ਰਸ ਪੀਵੈ, ਜੁਗਾਂ ਜੁਗੰਤਰ ਖਾਹੇ ਪਿਆ। ਗੱਗੈ ਗੋਬਿੰਦ ਚਿਤ ਕਰ ਮੂੜੇ, ਗੱਲੀ ਕਿਨੈ ਨਾ ਪਾਇਆ। ਗੁਰ ਕੇ ਚਰਨ ਹਿਰਦੈ ਵਸਾਏ ਮੂੜੇ, ਪਿਛਲੇ ਗੁਨਾ ਸਭ ਬਖਸ਼ ਲਿਆ। ਹਾ ਹੈ ਹਰ ਕਥਾ ਬੁੱਝ ਤੂੰ ਮੂੜੇ, ਤਾਂ ਸਦਾ ਸੁਖ ਹੋਈ।

ਲਿਆਲਾ ਰਾਮ ਧਨ ਪਿਰ ਨੇਕਣਾ ਰਸ ਪ੍ਰੀਤ ਦਿਆਲਾ ਰਾਮ ਧਨ ਪਿਰੈ ਮੇਲਾ ਹੋਏ ਸਵਾਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਭਾਵੀ ਸੰਗ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਰ ਦੇਖ ਬਿਕਸੀ ਮੁੰਦ ਮਨ ਉਮਾਹੋ ਮੁੰਦ ਸਹਿਜ ਸਲੋ ਨੜੀਏ ਇੱਕ ਪ੍ਰੇਮ ਬਿਨੰਤੀ ਰਾਮ ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ।

ਵਾਸੀ ਅਵਗੁਣ ਨਸੈ ਤੁਧ ਬਾਜ ਇਕ ਤਿਲ ਰਹਿ ਨਾ ਸਾਕਾ ਕਹਿਣ ਸੁਣ ਨਾ ਧੀਜੇ ਨਾਨਕ ਪ੍ਰਿਉ ਪ੍ਰਿਉ ਕਰ ਪੁਕਾਰੇ ਰਸਨਾ ਰਸ ਮਨ ਭੀਜੇ ਸਖੀਓ ਸਹੇਲੜੀਓ ਮੇਰਾ ਪਿੜਵਣ ਜਾਰਾ ਰਾਮ ਹਰ ਨਾਮੋ ਵਣ ਜੜਿਆ ਰਸ ਮੋਲ ਅਪਾਰਾ ਰਾਮ ਮੋਲੇ ਮੋਲੋ ਸੱਚ ਕਰ ਢੋਲੋ ਪ੍ਰਪਾਵੈ ਤਾਂ ਮੁੰਦ ਪਲੀ ਇੱਕ ਸੰਗ ਹਰ ਕੈ ਕਰੈ ਰਲੀਆਂ ਹੋ ਪੁਕਾਰੀ ਦਾਰੂ ਖਲੀ ਕਰਨ ਕਾਰਨ ਸਮਰੱਥ ਸ਼੍ਰੀ ਧਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸ਼ਬਦ ਅਵ ਸਾਧਾਰੇ ਹਮ ਘਰ

ਰਾਵੇ। ਤਨ ਮਨ ਪਿਰ ਆਗੈ ਸ਼ਬਦ ਸੁਭਾਗੈ, ਹਰਿ ਅੰਮ੍ਰਿਤ ਫਲ ਪਾਵੇ। ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ, ਭਾਏ ਮਿਲੇ ਮਨ ਭਾਣੇ।

ਅਨ ਦਿਨ ਰਾਤਾਂ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰ ਲਖ ਲਖਾਇਆ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ ਤਿਤ ਅਗੰਮ ਪੁਰੇ ਕਹੋ ਕਿਤ ਬਿਦ ਜਾਈਐ ਰਾਮ ਸੱਚ ਸੰਜਮ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸ਼ਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗਰੈ ਨਾਹੀ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਐ ਗੁਰ ਸਾਗਰੂ ਰਤਨਾਗਰ ਤਿਤ ਰਤਨ ਕਣੇਰੇ ਰਾਮ ਕਰ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ ਪੰਚ ਮਿਲ ਵਿਚਾਰੇ ਕਾਮ ਕ੍ਰੋਧ ਕਪਟ ਬਿਖਿਆ ਤਜ ਸੱਚ ਨਾਮ ਉਰਧਾਰੇ ਹੋਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਾਂ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ ਰਾਮ ਤ੍ਰਿਭਵਨ ਤੁਜੈ ਕੀਆ ਸਭ ਜਗਤ ਸਬਾਇਆ ਰਾਮ ਤੇਰਾ ਸਭ ਕੀਆ ਤੂੰ ਥਿਰਥੀਆ ਤੁਧ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕਿਸਾ ਲਾਹੀ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਪਰੇ ਭੰਡਾਰਾ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਹੈ ਵਿਚਾਰਾ ਆਸਾ ਮਹਿਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ ਰਾਮ ਸੱਚ ਸਾਹਿਬੋ ਆਦਿ ਪੁਰਖ ਅਪਰੰਪਰੋ ਧਾਰੇ ਰਾਮ ਅਗੰਮ ਗੋਚਰ ਅਪਰ ਅਪਾਰਾ ਪਾਰ

ਪਰਮ ਪ੍ਰਧਾਨੋ ਆਦ ਜੁਗਾਦੀ ਹੈ ਪੀ ਹੋਸੀ ਅਵਰਾ ਝੂਠ ਸਭ ਮਾਨੋ ਅਵਰਾ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉਂ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਐਨਸ ਨਾਮ ਧਿਆਈਐ

ਮਾਤ ਪਿਤਾ ਭਾਈ ਸੁਤ ਚਤੁਰਾਈ ਸੰਗ ਨਾ ਸੰਪੈ ਨਾਰੇ ਸ਼ਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇੱਕ ਚਲਤੀ ਉਪਾ ਦਿਖਾਇਆ ਜਹਾਂ ਦੇਖਾਂ ਤਾਂ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾ ਸੰਭਾਲੇ ਰਾਮ ਅਵਗੁਣ ਮੇੜ ਚਲੇ ਗੁਣ ਸੰਗਮ ਨਾਲੇ ਰਾਮ ਅਵਗਣ ਪਰਹਰ ਕਰਨੀ ਸਾਰੀ ਦਰ ਸੱਚੈ ਸਚਿਆਰੂ ਆਵਣ ਜਾਵਣ ਠਾਕਰ ਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸਜਾਣ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸ਼ਿਆ ਐਸੀ ਗੁਰਮਤ ਪਾਈ।

ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੈ। ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ। ਜਿਨ ਜਗਤ ਪਾਇਆ ਤੰਦੈ ਲਾਇਆ ਤਿਸੈ ਵਿਟੋਂ ਕੁਰਬਾਨ ਜੀਓ ਤਾਂ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਾਹ ਪਾਈਐ ਮਾਣ ਜੀਓ।

ਨਿਤ ਹਰ ਗੁਣ ਆਖ ਵਖਾਣੈ, ਐਨਸ ਨਾਮ ਤਿਸੈ ਕਾ ਲੀਜੈ, ਹਰ ਉਤਮ ਪੁਰਖ ਪ੍ਰਧਾਨ ਜੀਓ, ਜਿਨ ਜਗਤ ਪਾਇਆ ਧੰਦੈ ਲਾਇਆ, ਹੋ ਤਿਸੈ ਵਿਟੂ ਕੁਰਬਾਨ ਜੀਓ, ਨਾਮ ਲੈਨ ਸੇ ਸੂਹੈ, ਤਿਨ ਸੁਖਵਲ ਹੋਵੈ, ਮਾਨੇ ਸੇ ਜਿਣ ਜਾਹੇ ਜੀਓ, ਤਿਨ ਫਲ ਤੋਟ ਨ ਆਵੈ, ਜਾਂ ਤਿਸ ਭਾਵੈ, ਜੇ ਜੁਗ ਕੇਤੇ ਜਾਹੇ ਜੀਓ, ਜੇ ਜੁਗ ਕੇਤੇ ਜਾਹੇ ਸੁਆਮੀ, ਤਿਨ ਫਲ ਤੋਟ ਨ ਆਵੈ, ਤਿਨ ਜਰਾ ਨ ਮਰਨਾ, ਨਰਕ ਨ ਪਰਨਾ, ਜੋ ਹਰ ਨਾਮ ਤੇ ਆਵੈ, ਹਰ ਹਰ ਕਰੈ ਸੇ ਸੂਕੈ ਨਾਹੀ, ਨਾਨਕ ਪੀੜ ਨ ਖਾਹੇ ਜੀਓ, ਨਾਮ ਲੈਣ ਸੇ ਸੂਹੈ, ਤਿਨ ਸੁਖ ਫਲ ਹੋਵੈ, ਮਾਨੇ ਸੇ ਜਿਣ ਜਾਹੇ ਜੀਓ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹਿਲਾ ਪਹਿਲਾ, ਸ਼ੰਤ ਘਰ ਤੀਜਾ, ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਐ ਰਾਤਾ ਰਾਮ, ਬਿਖ ਫਲ ਮੀਠਾ, ਚਾਰ ਦਿਨ ਹੋਵੇ ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨਾ ਪ੍ਰਤਾਪੇ, ਉਹ ਜੀਵ ਸ਼ਾਇਰ ਦੇ ਲਹਿਰੀ ਬਿਜਲ ਜਿਵੇਂ ਚਮਕੇ, ਹਰ ਬਾਜ ਰਾਖਾ ਕੋਏ ਨਾਹੀ, ਸੋਈ ਤੁਝੈ ਵਿਸਾਰਿਆ, ਸੱਚ ਕਹੈ ਨਾਨਕ ਚੇਤਰੇ ਮਨ, ਮਰੈ ਹਰਨਾ ਕਾਲਿਆ, ਭਵਰਾ ਫੂਲ ਭਵੰਤਿਆ, ਦੁਖ ਅਤ ਭਾਰੀ ਰਾਮ, ਮੈਂ ਗੁਰ ਪੁੱਛੇ ਆਪਣਾ, ਸਾਚਾ ਵਿਚਾਰੀ ਰਾਮ।

ਗੁਣ ਤਾਤਾ ਜਮ ਮਾਗ ਬਾਧਾ ਖਾਏ ਚੋਟਾਂ ਸ਼ਬਦ ਬਿਨ ਬੇਤਾਲਿਆ ਸੱਚ ਕਹਿ ਨਾਨਕ ਚੇਤਰੇ ਮਨ ਮਰੈ ਭਵਰਾ ਕਾਲਿਆ ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੈ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ ਰਾਮ ਮਛਲੀ ਵਿਸ਼ੁੰਨੀ ਨੈਣ ਰੁੰਨੀ ਜਾਲ ਬਧਿਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੁ ਅੰਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸਿਆ ਜੀਅੜਿਆ ਪਰਦੇਸਿਆ ਨਦੀਆਂ ਵਾ ਵਿਛੁੰਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਭੁੱਲੇ ਪਚੈ ਮੁਗਦ ਜੇਤਿਆ ਹਰ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਤਾਂ ਹੀ ਰੁੰਨਿਆ ਸੱਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਰੀ ਵਿਛੁੰਨਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਿਲਾ ਤੀਜਾ ਸ਼ੰਤ ਘਰ ਪਹਿਲਾ ਹਮ ਘਰੇ ਸਾਚਾ ਸੋਹਿਲਾ ਸਾਚੈ ਸ਼ਬਦ ਸੁਹਾਇਆ ਰਾਮ ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ ਸ਼ਿੰਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲ ਓ ਜਨਮ ਸਬਾਇਆ ਦੂਜੜੈ ਕਾਮਣ ਪਰਮ ਭੁੱਲੀ ਹਰ ਵਰ ਨਾ ਪਾਏ ਰਾਮ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ ਬਿਰਥਾ ਜਨਮ ਗਵਾਏ ਮਨ ਮੁਖ ਇਆਣੀ ਔਗੁਣਵੰਤੀ ਝੂਰੇ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋਂ ਸਰਸੀ ਸੱਚੈ ਸ਼ਬਦ ਸੁਭਾਏ ਨਾਨਕ ਵਿਣ ਨਾਵੈ ਕਾਮਣ ਪਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਬਤ ਬੁਝਾਈ ਰਾਮ ਸ਼ਬਦ ਤਬਤ ਬੁਝਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਚਾਕਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਭਾਕਿਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨ ਪਾਈ ਪ੍ਰੀਤਮ ਭੇਖੀ ਮੁਕਤ ਨ ਪਾਈ ਨਾਨਕ ਬਿਨ ਭਗਤੀ ਜਗ ਬੋਰਾਨਾ ਸੱਚੇ ਸ਼ਬਦ ਮਿਲਾਈ ਸਾ ਧਨ ਮਨ ਆਨੰਦ ਪਿਆ ਹਰ ਜੀਉ ਮੇਲ ਪਿਆਰੇ ਰਾਮ ਸਾ ਧਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਪਾਰੇ ਰਾਮ ਸ਼ਬਦ ਪਾਰੇ ਮਿਲ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਜਿਤ ਕਰ ਨਾਮ ਹਰ ਸਦਾ ਧਿਆਈ ਹੈ ਸੋਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਿਲਾ ਤੀਜਾ ਸ਼ੰਤ ਘਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸ਼ਹਿ ਕੀ ਭਗਤ ਕਰੇ ਹੋ ਗੁਰਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸ਼ਹਿ ਪਿਆਰੇ ਭਾਵੇ ਆਪਣਾ ਪਾਣਾ ਤੁਮ ਕਰੋ ਤਾਂ ਫਿਰ ਸ਼ਹਿ ਖੁਸ਼ੀ ਨ ਆਵੇ ਭਗਤ ਭਾਵ ਇਹ ਮਾਰਗ ਬਿਖੜਾ ਗੁਰਦੁਆਰੈ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੈ ਹਰ ਸੋਹਿਲਾ ਤਿੰਨ ਸਦਾ ਸਦਾ ਜੋ ਹਰ ਗੁਣ ਗਾਵੈ ਕਰ ਬੈਰਾਗ ਤੂੰ ਛੋੜ ਪਾਖੰਡ ਸੋਸ਼ੈ ਸਭ ਕਿਛ ਜਾਣੇ ਜਲ ਥਲ ਮਈਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ
ਇਮ ਕਹੈ ਨਾਨਕ ਸੋ ਬੈਰਾਗੀ ਆਨੰਦ ਹਰ ਲਿਵ ਲਾਵੇ ਜਹਾਂ ਜਹਾਂ ਮਨ ਤੂੰ ਤਾਮਦਾ ਤਾਂ ਤਾਂ ਹਰ ਤੇਰੇ ਨਾਲੇ ਮਨ ਸਿਆਣ ਪਛੋੜੀਐ ਗੁਰ ਕਾ ਸ਼ਬਦ ਸੰਭਾਲੇ ਸਾਧ ਤੇਰੇ ਸੋ ਸ਼ੈ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲ ਹੇ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਦ ਪਾਵਹੇ ਸਾਚੇ ਨਾਲ ਤੇਰਾ ਗੰਢ ਲੱਗ ਹੈ ਗੁਰਮੁਖ ਸਦਾ ਸੰਭਾਲੇ।

ਬਹੁਤ ਥੰਮਿਆ ਨਿਜ ਕਰ ਵਸਿਆ ਆਏ ਨਾਮ ਹਾਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ ਤਾਂ ਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਇਉਂ ਕਹੈ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣੈ ਤਾਂ ਸ਼ੈ ਜਾਣੈ ਮਰਨ ਜੀਵਨ ਕੀ ਸੋ ਜੀ ਹੋਈ ਗੁਰ ਪ੍ਰਸਾਦੀ ਕੋ ਜਾਣੈ ਤਾਂ ਦੂਜਾ ਪਾਉ ਨਾ ਹੋਈ ਮਨ

ਆਪਣਾ ਮੂਲ ਪਛਾਣ, ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਹੇ, ਮਾਇਆ ਮੋਣੀ ਮੋਇਆ, ਫਿਰ ਫਿਰ ਜੂਨੀ ਪਵਾਹੇ, ਗਾਰਬ ਲਾਗਾ ਜਾਹੇ ਮੁਗਦ ਮਨ, ਅੰਤ ਗਿਆ ਪਛਤਾਵਹੇ, ਅਹੰਕਾਰ ਤਿਸ਼ਨਾ ਰੋਗ ਲੱਗਾ, ਬਿਰਥਾ ਜਨਮ ਗਵਾਵਹੇ, ਮਨ ਮੁਖ ਮੁਗਦ ਚੇਤੈ ਨਾਹੀ, ਅੱਗੇ ਗਿਆ ਪਛਤਾਵਹੇ, ਇਉਂ ਕਹੇ ਨਾਨਕ ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਵਹੇ, ਮਨ ਤੂੰ ਮਤ ਮਾਣ ਕਰੈ, ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ, ਅੰਤਰ ਅਗਿਆਨ ਹੋ ਬੁੱਧ ਹੈ, ਸਚ ਸ਼ਬਦ ਮਲ ਖੋ, ਹੋ ਨਿਮਾਣਾ ਸਤਿਗੁਰੂ ਅੱਗੇ, ਮਤ ਕਿਛ ਆਪ ਲਿਖਾਵੇ, ਆਪਣੇ ਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵਹੇ, ਸਤਿਗੁਰ ਕੈ ਭਾਣੇ ਕਰੈ ਕਾਰ, ਸਤਿਗੁਰ ਕੈ ਭਾਣੇ ਲਾਗ ਰਹੋ, ਇਉਂ ਕਹੇ ਨਾਨਕ ਆਪ ਛੱਡ, ਸੁਖ ਪਾਵੈ ਮਨ ਨਿਮਾਣਾ ਹੋਏ ਰਹੋ, ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸਹਿ ਚੇਤ ਆਇਆ, ਮਹਾਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ, ਸੋ ਸਹਿ ਚੇਤ ਆਇਆ, ਮਨ ਵਸਾਇਆ, ਅਵਗਣ ਸਭ ਵਿਸਾਰੇ, ਜਾਂ ਤਿਸ ਬਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ, ਸੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਦੜਿਆ, ਦੁਤੀਆ ਭਾਉ ਚੁਕਾਇਆ, ਇਉਂ ਕਹੇ ਨਾਨਕ ਧਨ ਸੋਏੜਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸ਼ੈ ਚਿਤ ਆਇਆ, ਇੱਕ ਜੰਤ ਭਰਮ ਭੁੱਲੇ, ਤਿੰਨ ਸ਼ੈ ਆਪ ਭੁਲਾਏ, ਦੂਜੇ ਭਾਏ ਫਿਰੈ ਹੋਮੇ ਕਰਮ ਕਮਾਏ, ਤਿੰਨ ਸ਼ੈ ਆਪ ਭੁਲਾਏ, ਕੁਮਾਰਗ ਪਾਏ, ਤਿਨ ਕਾ ਕਿਛੁ ਨਾ ਵਸਾਈ, ਤਿਨ ਕੀ ਗਤ ਅਵਗਤ ਤੂੰ ਹੈ ਜਾਣੈ, ਜਿਨ ਏ ਰਚਨ ਰਚਾਈ, ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੈ ਬੁਝਾਏ, ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ, ਜਾਂ ਤੁਧ ਪਰਮ ਭੁਲਾਏ, ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ, ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ, ਸੱਚੀ ਤੇਰੀ ਵਡਿਆਈ, ਜਾਂ ਕਹੋ ਤੁਧ ਮਨ ਵਸਾਈ,

ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਰਾਗ ਆਸਾ ਸ਼ੰਤ ਮਹਿਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਮੇਰੇ ਪ੍ਰਾਨ ਵਸਾਏ, ਸਭ ਸੰਸਾਰ ਦੁੱਖ ਗਵਾਇਆ, ਅਦਿਸ਼ਟ ਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਅਨਹਦ ਧੁਨ ਵਾਜੈ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾ

ਨਾਮ ਲਾਇਆ ਦੁਰਗੰਧ ਮੂੜੈ ਚਿਤ ਲਾਗਾ ਜੋ ਰੰਗ ਕੁਸੰਭ ਦਿਖਾਇਆ ਖਿਨ ਪੂਰਬ ਖਿਨ ਪੱਛਮ ਛਾਏ ਜਿਉਂ ਚੱਕ ਘੁਮਿਆਰ ਪਵਾਇਆ ਦੁੱਖ ਖਾਵੈ ਦੁੱਖ ਸੰਚੈ ਭੋਗੈ ਦੁੱਖ ਕੀ ਬਿਰਧ ਵਧਾਈ ਨਾਨਕ।

ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸ਼ਾਹਾ ਰਾਮ, ਹਰ ਪੂੰਜੀ ਚਾਹੀ ਨਾਮ ਵਿਸਾਹੀ, ਗੁਣ ਗਾਵੈ ਗੁਣ ਪਾਵੈ ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੈ ਵਣ ਜਾਰੇ ਇੱਕ ਭਾਂਤੀ ਆਵੈ, ਲਾਹਾ ਹਰ ਨਾਮ ਲੈ ਜਾਹੇ, ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ।

ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨੇ ਅਪਾਰਾ, ਹਰ ਹਰ ਨਾਮ ਤੁਲਕ ਪਾਇਆ, ਤੇਰੀ ਭਗਤ ਪਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਆਸਾ ਮਹਿਲਾ ਚੌਥਾ, ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ, ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ, ਰਾਮ ਨਾਮ ਪਿਆਰਾ ਜਗਤ ਨਿਸਤਾਰਾ, ਰਾਮ ਨਾਮ ਵਡਿਆਈ ਕਲਯੁਗ, ਰਾਮ ਨਾਮ ਬੋਇਥਾ ਗੁਰਮੁਖ ਪਾਰ ਲੰਘਾਈ, ਹਲਤ ਪਲਤ

ਵਾਰੀ ਰਾਮੋ ਰਾਮ ਨਾਮ ਜਪਿਆ ਦੋ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾਂ ਗੁਰ ਸ਼ਰਨਾਈ ਆਏ ਲੋਭ ਵਿਕਾਰ ਨਾਮ ਡੁੱਬਦੀ ਨਿਕਲੀ ਜਾਂ ਸਤਿਗੁਰ ਨਾਮ ਦਿੜਾਏ ਜੀ ਦਾਨ ਗੁਰ ਪੂਰੈ ਦੀਆ ਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸ਼ਰਨਾਏ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮ ਰਾਮੋ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰੋਮੇ ਰੋਮ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਪਹੁ ਗਵਾਈ ਮਨ ਤਨ ਸ਼ੀਤਲ ਸ਼ਿੰਗਾਰ ਸਭ ਹੋਆ ਗੁਰਮਤ ਰਾਮ ਪ੍ਰਗਾਸਾ ਨਾਨਕ ਆਪ ਨੂੰ ਗੁਰੂ ਕੀਆ ਹਮ ਦਾਸਨ ਦਾਸਨ ਦਾਸਾ ਜਿਨੀ ਰਾਮੋ ਰਾਮ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਭਾਗੀ ਰਾਮ ਜਿਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ਤਿਨੇ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਪਏ ਅਭਾਗੀ ਜਿਨ ਰਾਮ ਨਾਮ ਨ ਪਾਇਆ ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੋਰਾਇਆ ਮਹਾਂ ਬਿਖਮ ਜਮ ਪੰਥ ਦੇਹਲਾ ਕਾਲੂਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹ ਮਨੁਆ ਖਿਨ ਉਹ ਪਿਆਲੀ ਪਰਮ ਦਾ ਇਕਤ ਕਰ ਆਣੈ ਰਾਮ ਮਨ ਇਕਤ ਕਰ ਆਣੈ ਸਭ ਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੈ ਰਾਮ ਨਾਮਾ ਪ੍ਰਹਲਾਦ ਉਧਾਰ ਤਰਾਏ ਰਾਮੋ ਰਾਮ ਉੱਚਾ ਗੁਣ ਕਹਿਤਿਆਂ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮੈ ਨਾਮ ਸਮਾਇਆ ਜਿਨੇ ਅੰਤਰ ਰਾਮ ਨਾਮ ਵਸੈ ਮਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਦੁਰਮਤ ਕੁਬੁੱਧ ਗਈ ਸੁਧ ਹੋਈ ਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸ਼ਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਾਸਿਆ ਜਿਨ ਸ਼ਰਧਾ ਰਾਮ ਨਾਮ ਲਾਗੀ ਤਿਨ ਦੂਜੈ ਚੇਤਨ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਿਖਾਈ ਰਾਮ

ਆਵੇ, ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆ ਮਿਲਾਵੇ। ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ, ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਮਨ ਤਨ ਅਰਪਿਆ ਬਹੁਤ ਮਨ ਸ਼ਰਧਿਆ, ਗੁਰ ਸੇਵਕ ਭਾਏ ਮਿਲਾਏ, ਦੀਨਾ ਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ। ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਏਕੋ ਓਂਕਾਰ ਸਤਿਗੁਰ ਪ੍ਰਸਾਦ, ਆਸਾ ਸ਼ੰਤ ਮਹਿਲਾ ਚੌਥਾ ਘਰ ਦੂਜਾ, ਹਰ ਹਰ ਕਰਤਾ ਦੁਖ ਬਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ, ਹਰ ਸੇਵਾ ਭਾਈ ਪਰਮਗਤ ਪਾਈ, ਹਰ ਉਤਮ ਹਰ ਹਰ ਕਾਮ ਜੀਓ, ਹਰ ਉਤਮ ਕਾਮ ਜਪੀਐ, ਹਰ ਨਾਮ ਹਰ ਜਪੀਐ ਅਸਥਿਰ ਹੋਵੈ, ਜਨਮ ਮਰਨ ਦੋਵੇਂ ਦੁੱਖ ਮਿਟੇ, ਸਹਿਜੇ ਹੀ ਸੁਖ ਸੋਵੈ। ਹਰ ਹਰ ਕਿਰਪਾ ਧਾਰੋ ਠਾਕੁਰ, ਹਰ ਜਪੀਐ ਆਤਮ ਰਾਮ ਜੀਓ, ਹਰ ਹਰ ਕਰਤਾ ਦੁਖ ਬਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ, ਹਰ ਨਾਮ ਪਦਾਰਥ ਕਲਯੁਗ ਉਤਮ, ਹਰ ਜਪੀਐ ਸਤਿਗੁਰ ਭਾਏ ਜੀਓ। ਗੁਰਮੁਖ ਹਰ ਪੜ੍ਹੀਐ ਗੁਰਮੁਖ ਹਰ ਸੁਣੀਐ, ਹਰ ਜਪਤ ਸੁਣ ਦੁਖ ਜਾਏ ਜੀਓ, ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ, ਸਤਿਗੁਰ ਗਿਆਨ ਬਲਿਆ ਕਟ ਚਾਨਣ, ਅਗਿਆਨ ਅੰਧੇਰ ਗਵਾਇਆ। ਉਤਮ ਹਰ ਜਪੀਐ ਹਰ ਹਰ ਨਾਮ ਤਿਨੀ ਅਰਾਧਿਆ, ਜਿਨੀ ਮਸਤਕ ਧੁਰ ਲਿਖ ਪਾਏ ਜੀਓ, ਹਰ ਨਾਮ ਪਦਾਰਥ ਕਲਯੁਗੀ ਉਤਮ, ਹਰ ਜਪੀਐ ਸਤਿਗੁਰ ਪਾਏ ਜੀਓ, ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ, ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ, ਭ੍ਰਮ ਚੂਕਾ ਆਵਣ ਜਾਣ ਜੀਓ, ਆਵਣ ਜਾਣਾ ਭ੍ਰਮ ਪਉ ਭਾਗਾ, ਹਰ ਹਰ ਹਰ ਗੁਣ ਗਾਇਆ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਹਰ ਹਰ ਨਾਮ ਸਮਾਇਆ, ਜਿਨ ਹਰ ਤਿਆਇਆ ਤੁਰ ਭਾਗ ਲਿਖ ਪਾਇਆ, ਤਿਨ ਸਫਲ ਜਨਮ ਪ੍ਰਵਾਨ ਜੀਓ, ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਉਤਮ ਹਰ ਹਰ ਲੋਕ ਜੀਓ, ਹਰ ਨਾਮ ਵਡਾਈ ਹਰ ਨਾਮ ਸਿਖਾਈ, ਗੁਰ ਸ਼ਬਦੀ ਹਰ ਸੁਭੋਗ ਜੀਓ, ਹਰ ਸੁਭੋਗ ਮਹਾ ਨਿਰਜੋਗ, ਵਡਭਾਗੀ ਹਰ ਰਸ ਪਾਇਆ, ਸੇ ਤਨ ਵੱਡੇ ਸਤ ਪੁਰਖਾ ਪੂਰੇ, ਜਿਨ ਗੁਰਮਤ ਨਾਮ ਤੇ ਆਇਆ, ਜਨ ਨਾਨਕ ਰੇਣ ਮੰਗੈ ਪਗ ਸਾਧੂ, ਮਨ ਚੂਕੈ ਸੋਗ ਵਿਜੋਗ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਉਤਮ ਹਰ ਹਰ ਲੋਕ ਜੀਓ, ਆਸਾ ਮਹਿਲਾ ਚੌਥਾ, ਆਸਾ ਮਹਿਲਾ ਚੌਥਾ, ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ, ਮਨ ਤਨ ਹਰ ਗਾਵੈ ਪਰਮ ਸੁਖ ਪਾਵੈ, ਹਰ ਹਿਰਦੈ ਹਰ ਗੁਣ ਗਿਆਨ ਜੀਓ, ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸ਼ੋਭਾ ਗੁਰਮੁਖ ਹੋਈ ਅੰਤਰ ਬਾਹਰ, ਹਰ ਪ੍ਰਭ ਏਕੋ ਦੂਜਾ ਅਵਰ ਨ ਕੋਈ, ਹਰ ਹਰ ਲਿਵ ਲਾਈ ਹਰ ਨਾਮ ਸਿਖਾਈ, ਹਰ ਦਰਗਾਹ ਪਾਵੈ ਮਾਣ ਜੀਓ, ਸਤਿਯੁਗ ਸਭ ਸੰਤੋਖ ਸਰੀਰਾ, ਭਗਤ ਚਾਰੇ ਧਰਮ ਧਿਆਨ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੈ ਕ੍ਰੋਧ ਜਲਾਏ ਜੀਓ, ਮਨ ਹਿਰਦੈ ਕ੍ਰੋਧ ਮਾਂ ਬਿਸਲੋਧ, ਨਿਰਪਤਾਵੈ ਲੜ ਦੁਖ ਪਾਇਆ, ਅੰਤਰ ਮਮਤਾ ਰੋਗ ਲਗਾਨਾ, ਹਉਮੈ ਹੰਕਾਰ ਵਧਾਇਆ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਵਿਖ ਅੰਮ੍ਰਿਤ ਵਿਖ ਗੁਰਮਤ, ਹਰ ਨਾਮ ਲਹਿ ਜਾਏ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਯੁਗ ਦੁਆਪਰ ਆਇਆ ਪਰਮ ਭੁਲਾ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਤਪ ਤਾਪਣ ਤਾਪੈ ਜਗ ਪੁਨ ਅਰੰਭੈ, ਅਤ ਕਿਰਿਆ ਕਰਮ ਕਮਾਏ ਜੀਓ, ਕਿਰਿਆ ਕਰਮ ਕਮਾਇਆ, ਪਗ ਦੁਇ ਖਿਸਕਾਇਆ, ਦੁਇ ਪਗ ਟਿਕੈ ਟਿਕਾਏ ਜੀਓ, ਮਹਾਂਯੁਧ ਜੋਧ ਬਹੁ ਕੀਨੇ, ਵਿੱਚ ਹਉਮੈ ਪਚੈ ਪਚਾਏ ਜੀਓ, ਦੀਨ ਦਿਆਲ ਗੁਰਸਾਧ ਮਿਲਾਇਆ,
मिल सतगुर मल लै जाए जियो, जुग दुआपर आया परम भुलाया, हर गोपी कान उपाय जियो। कल युग हर किया पग त्रै खिसकिया, पग चौथा टिकै टिकाए जियो। गुर शब्द कमाया औखद हर पाया, हर कीरत हर

ਸਭ ਲਾਹਾ ਮੂਲ ਗਵਾਇਆ, ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਖਾਏ ਜੀਓ, ਕਲ ਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੈ ਟਿਕਾਏ ਜੀਓ, ਆਸਾ ਮਹਿਲਾ ਚੌਥਾ, ਹਰ ਕੀਰਤ ਮਨ ਭਾਈ, ਹਰ ਕੀਰਤ ਮਨ ਭਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਣ ਜੀਓ, ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ, ਤੁਰ ਮਸਤਕ ਭਾਗ ਪੁਰਾਣ ਜੀਓ, ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੈ ਹਰ ਗੁਣ ਗਾਇਆ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੈ ਹਰ ਸੁਹਾਇਆ, ਜੋਤੀ ਜੋਤ ਮਿਲੀ ਪ੍ਰਪਾਇਆ, ਮੇਰ ਸਤਿਗੁਰ ਮਨੁਆ ਮਾਨ ਜੀਓ, ਹਰ ਕੀਰਤ ਮਨ ਭਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜੀਓ, ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਤਿਨ ਹਮ ਚਰਨ ਸਰੇਵੈ ਖੇਨ ਖੇਨ ਪਗ ਧੋਵੈ, ਜਿਨ ਹਰ ਮੀਠ ਲਗਾਨ ਜੀਓ, ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ, ਹਰ ਹਾਰੇ ਉਰ ਪਾਇਆ, ਹਰ ਨਾਮਾ ਕੰਠ ਧਾਰੇ, ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਸਭ ਆਤਮ ਰਾਮ ਪਛਾਣ ਜੀਓ, ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਸਤ ਸੰਗਤ ਮਨ ਭਾਈ ਹਰ ਰਸਨਾ ਰਸਾਈ, ਵਿੱਚ ਸੰਗਤ ਹਰ ਸੋਹੇ ਜੀਓ, ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ, ਬੀਜਾ ਅਵਰ ਨ ਕੋਏ ਜੀਓ, ਅਵਰ ਨ ਕੋਏ ਹਰ ਅੰਮ੍ਰਿਤ ਸੋਏ, ਜਿਨ ਪੀਆ ਸੋ ਬਿਦ ਜਾਣੈ, ਧਨ ਧਨ ਗੁਰੂ ਪੂਰਾ ਪ੍ਰਪਾਇਆ, ਲਗ ਸੰਗਤ ਨਾਮ ਪਛਾਣੈ, ਨਾਮੋ ਸੇਵ ਨਾਮੋ ਆਰਾਧੈ, ਬਿਨ ਨਾਮੈ ਅਵਰ ਨ ਕੋਏ ਜੀਓ, ਸਤ ਸੰਗਤ ਮਨ ਭਾਈ ਹਰ ਰਸਨ ਰਸਾਈ, ਵਿੱਚ ਸੰਗਤ ਹਰ ਸੋਹੇ ਜੀਓ, ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ, ਕੱਢ ਲੇ ਵੋ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਂ ਪ੍ਰਭੂ ਪਕਰਾਏ ਜੀਓ, ਪ੍ਰਭਾਂ ਪਕਰਾਈ ਉਤਮ ਮਤ ਪਾਈ, ਗੁਰ ਚਰਨੀ ਜਨ ਲਾਗਾ, ਹਰ ਹਰ ਨਾਮ ਜਪਿਆ ਆਰਾਧਿਆ, ਮੁਖ ਮਸਤਕ ਭਾਗ ਸੁਭਾਗਾ, ਜਨ ਨਾਨਕ ਹਰ ਕਿਰਪਾ ਧਾਰੀ, ਮਨ ਹਰ ਹਰ ਮੀਠਾ ਲਾਏ ਜੀਓ, ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ, ਕੜਲੇ ਵੋ ਸ਼ਬਦ ਸੁਭਾਏ ਜੀਓ, ਆਸਾ ਮਹਿਲਾ ਚੌਥਾ, ਮਨ ਨਾਮ ਜਪਾਨਾ ਹਰ ਹਰ ਮਨ ਪਾਨਾ, ਹਰ ਭਗਤ ਜਨਾ ਮਨ ਚਾਓ ਜੀਓ, ਜੋ ਜਨ ਮਰ ਜੀਵੈ ਤਿਨੇ ਅੰਮ੍ਰਿਤ ਪੀਵੇ, ਮਨ ਲਾਗਾ ਗੁਰਮਤ ਭਾਓ ਜੀਓ, ਮਨ ਹਰ ਹਰ ਭਾਓ ਗੁਰ ਕਰੇ ਪਸਾਓ, ਜੀਵਨ ਮੁਕਤ ਸੁਖ ਹੋਈ, ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੈ ਸੋਈ, ਮਨ ਹਰ ਹਰ ਵਸਿਆ ਗੁਰਮਤ ਹਰ ਸਿਆ, ਹਰ ਹਰ ਰਸ ਗਟਾਕ ਪਿਆਓ ਜੀਓ, ਮਨ ਨਾਮ ਜਪਾਨਾ ਹਰ ਹਰ ਮਨ ਭਾਨਾ, ਹਰ ਭਗਤਾਂ ਜਨ ਹਰ ਭਗਤ ਜਨਾ ਮਨ ਚਾਓ ਜੀਓ, ਜਗ ਮਰਨ ਨ ਪਾਇਆ ਨਿਤ ਆਪ ਲਕਾਇਆ, ਮਤ ਜਮ ਪਕੜੈ ਲੈ ਜਾਏ ਜੀਓ, ਹਰ ਅੰਤਰ ਬਾਹਰ ਹਰ ਪ੍ਰਭੇਕੋ, ਇਹ ਜੀੜਾ ਰੱਖਿਆ ਨਾ ਜਾਏ ਜੀਓ, ਕਿਉਂ ਜੀਓ ਰਖੀਜੈ ਹਰ ਵਸਤ ਲੜੀਜੈ, ਜਿਸ ਕੀ ਵਸਤ ਸੋ ਲੈ ਜਾਏ ਜੀਓ, ਮਨ ਮੁਖ ਕਰਨ ਪਲਾਵ ਕਰ ਭਰਮੇ, ਸਭ ਔਖਦ ਦਾਰੂ ਲਾਏ ਜੀਓ, ਜਿਸ ਕੀ ਵਸਤ ਪ੍ਰਭ ਲਏ ਸੁਆਮੀ, ਜਨ ਉਭਰੇ ਸ਼ਬਦ ਕਮਾਏ ਜੀਓ, ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ, ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ, ਹਰ ਸ਼ੋਭਾ ਪਾਈ ਹਰ ਨਾਮ ਵਡਿਆਈ, ਹਰ ਦਰਗਾਹ ਪੈਦੈ ਜਾਨ ਜੀਓ, ਹਰ ਦਰਗਾਹ ਪੈਦੈ ਹਰ ਨਾਮੈ ਸੀਧੇ, ਹਰ ਨਾਮੈ ਤੇ ਸੁਖ ਪਾਇਆ, ਜਨਮ ਮਰਨ ਦੋਵੇਂ ਦੁਖ ਮੇਟੇ, ਹਰ ਰਾਮੈ ਨਾਮ ਸਮਾਇਆ, ਹਰ ਜਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ, ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ, ਜਗ ਉਪਜੈ ਬਿਨ ਸੈ ਬਿਨ ਸੁਬਿਨਾਸੈ,
ਲਾ ਗੁਰਮੁਖ ਅਸਤਰ ਹੋਏ ਜੀਓ, ਗੁਰਮੰਤਰ ਦ੍ਰਿੜਾਏ ਹਰ ਅਸਕਰ ਸਾਏ, ਹਰ ਅੰਮ੍ਰਿਤ ਹਰ ਮੁਖ ਚੋਏ ਜੀਓ, ਹਰ ਅੰਮ੍ਰਿਤ ਰਸ ਪਾਇਆ ਮੁਆ ਜਿਵਾਇਆ, ਫਿਰ ਬਹੁੜ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ, ਹਰ ਅੰਮ੍ਰਿਤ ਰਸ ਪਾਇਆ ਮੁਆ ਜਵਾਇਆ, ਫਿਰ ਬਹੁੜ ਮਰਨ ਨਾ ਹੋਈ, ਹਰ ਹਰ ਨਾਮ ਅਮਰ ਪਦ ਪਾਇਆ, ਹਰ ਨਾਮ ਸਮਾਵੈ ਸੋਈ, ਜਨ ਨਾਨਕ ਨਾਮ ਆਧਾਰ ਟੇਕ ਹੈ, ਬਿਨ ਨਾਵੈ ਅਵਰ ਨ ਕੋਏ ਜੀਓ, ਜਗ ਉਪਜੈ ਬਿਨਸੈ ਬਿਨਸ ਬਿਨਾਸੈ, ਲਗ ਗੁਰਮੁਖ ਅਸਥਿਰ ਹੋਏ ਜੀਓ, ਜਗ ਉਪਜੈ ਬਿਨਸੈ ਬਿਨਸ ਬਿਨਾਸੈ, ਲਗ ਗੁਰਮੁਖ ਅਸਥਿਰ ਹੋਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਮੁਬਾਰਕ ਬਾਣੀ ਦੇ ਸ਼੍ਰੀ ਸਹਿਜ ਪਾਠ ਨਿਤਨੇਮ ਰੂਪ ਵਿੱਚ ਹੋਏ ਨੇ। ਆਓ ਹੁਣ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ज्यों त्रिखा बंत भिन्नी।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀ ਮਾਂ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨੇ ਆਓ ਵੱਡੀ ਵਡਿਆਈ ਨਾ ਚਲਥਾ ਵੱਡੀ ਵਡਿਆਈ ਜਾਣੇ ਆ ਲਾ ਵੱਡੀ ਵਡਿਆਈ ਬੁੱਝੇ ਸਭ ਪਹੁ

0: ਬਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਲਈ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣਕ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨ ਸਿਰ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ

ਲੱਖ ਟੱਕਿਆਂ ਕੇ ਮੁੰਦਰੇ, ਲੱਖ ਟੱਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰਡਾਸਾ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ, ਹੁਕਮ ਖੁਵਾਰ ਪੌੜੀ ਨਦਰ ਕਰੇ ਜੇ ਆਪਣੀ।

ਘੜੀਆਂ ਸਭੇ ਗੋਪੀਆਂ ਪੈਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਪ ਕਾਲ।

जागृत नचे सब कोए, नच नच हसे चले से रोए, उड़ न जाए सिद ना होए।

ਪਿੱਛੇ ਜੇ ਭਵੇ ਵਿੱਚ ਬਣਦੀ ਵੇਖਣ ਕੌਦੀ ਦਾ ਹਿੰਦੂ ਸਾਲਾ ਹੀ ਸਾਲਾ ਪ੍ਰਦਰਸ਼ਨ ਰੂਪਿਆ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੈਕਾ ਜੋਗੀ ਸੁਣ ਧਿਆਵਣ।

ਸ਼ਲੋਕ ਮਹਲਾ ਪਹਿਲਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਵਾ। ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਹੋਂ ਵਿੱਚ ਸੱਚਿਆਰ ਕੂੜਿਆ, ਹੋਂ ਵਿੱਚ ਪਾਪੁਨ ਵਿਚਾ। ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸਿਆ, ਵਿੱਚ ਰੋਵੇ। ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ। ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ। ਮੋਖ ਮੁਕਤ ਕੀ ਸਾਰ ਨਾ ਜਾਣਾ।

0: ਇੱਕ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਹੇ, ਹੋਮੈ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ, ਹੋਮੈ ਕਿਥੋਂ ਜੇ ਕਿ ਸੰਜਮੇ ਜਾਏ, ਹੋਮੈ ਇਹ ਹੁਕਮ ਹੈ ਪਿਆ ਕਿਰਤ ਫਿਰਾਏ।

ਕੀਤੀ ਸੰਤੋਖੀ ਜਨ ਸਚ ਸਤਿਆਇਆ ਉਹਨੇ ਮੰਦਾ ਪਹਿਨਾ ਰੱਖਿਓ ਗੁਰ ਸੋ ਕੇ ਧਰਮ ਕਮਾਇਆ ਹੁਣ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ।

ਰਹਿਬ ਬਾਣੀ ਬੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾ ਮਨ ਵਸਾਏ, ਨਾਨਕ

ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾ ਕੂੜ ਮਿੱਠਾ ਕੂੜ।

ਚਿਤਾ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰ ਕਰੇ ਨਿਵਾਸ।

0: ਜਲ ਕੀਤੀ ਸੋ ਪਾਰ ਪਿਆ। ਕਾਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਵ ਸ਼ਬਦ ਸਮਝੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਹੇ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਤਾ ਆਤਮਾ।

ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾ। ਸਤ

ਸੱਸੇ ਕਿੱਤ ਫਲ ਫਿੱਕੇ ਫਲ ਵਕ ਵਕੇ ਕਮਨਾ ਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ।

ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਮੱਥੇ ਟਿੱਕਾ ਤਿੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ।

0: ਰਹਿਣ। ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ।
1: ਜਿੱਤੇ ਅੰਦਰ ਸੌ ਕੋ ਇੱਕ ਨਦਰੀ ਹਿਰ ਚਲਾਇੰਦਾ ਆਪੇ ਦੇਵੜੀਆਂ ਆਈਆਂ ਆਪੇ ਹੀ ਕਰਮ ਕਰਾਇੰਦਾ ਵਡੋੜਾ ਉੜ ਮੇਦਨੀ।

ਜੇਕਰ ਸੁਤਕ ਮੰਨੀਏ ਸਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣਿਆਂ ਨਿੱਕੇ ਜੀਆਂ ਬਾਜ ਨਾ ਕੋਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ।

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆ ਵੇ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੁੱਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ

ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਨਿਤਨੇਮ ਸਹਿਜ ਪਾਠ ਦੀ ਅਰਦਾਸ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਰੱਬੀ ਬਾਣੀ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਕੀ ਅਰਦਾਸ ਅੱਖਰ ਵਾਧ ਘਾਟ ਭੁੱਲ ਚੁੱਕ ਮੁਆਫ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਤਿਗੁਰ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸਮੂਹ ਸੰਗਤ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਜੀ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੁਆ ਬਿਨ ਸਤਿਗੁਰ ਨਾਮ ਨਾ ਜਾਪੈ

ਤੈ ਗੁਰਮੁਖ ਆਪ ਪਛਾਣੈ, ਨਾਮ ਤੇ ਆਏ ਤਾਂ ਸਤਿਗੁਰ ਭਾਏ, ਜੋ ਇੱਛੈ ਸੋ ਫਲ ਪਾਏ, ਨਾਨਕ ਤਿਸਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛੈ ਸੋ ਫਲ ਪਾਏ, ਨਾਨਕ ਤਿਸਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਸੰਗਤ ਨੇ ਸਰਵਣ ਕੀਤੇ ਨੇ, ਅਰਦਾਸ ਹੋਈ ਹੈ ਆਓ ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤਿਉਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਪਾਵੋ

सुख होवै दिन राती सिखो शब्द प्यारियो जन्म मरण की टेक मुख उजल सदा सुखी नानक सिमरत एक जुगो जुग अटल चवर शतर तखत दे मालक हाजरा हजूर जारा जहूर शब्द गुरु बाणी के बोहे थमरत के दाते वालिये कुलालम सच्चे पातशाह सतगुरु गुरु गरीब नवाज धन गुरु ग्रंथ साहिब महाराज तिन्हां दी पावन पवित्र ते मुकद्दस हजूरी विच हर रोज की तरह अमृत वेले सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत की है आप सब गुरदेव की पावन हजूरी विच जुड़ बैठ के रबी बाणी दे कीर्तन मेरे तो पहला गुरु करके रागी सिंघां पासों सरवण कर रहे सी उपरंत आपां गुरु चरणा विच सरबत दे भले की अरदास कीती ते अज दा जिहड़ा पावन मुखवाक है उपदेश है वह सरवण कीता है। तो आओ सात संगत समा है मुखवाक दी विचार दा जिन्हें श्री राम सतगुरां दे हजूर बैठे हो विचारां नूं आरंभण तो पहला फतेह दी सांझ पाईए जी। कोई रसना फतेह तो वांझी ना रहे इक्के वारी कहण ते आखणा वाहिगुरु जी का खालसा वाहिगुरु जी की फतेह। राग सूई दे विच धन गुरु अमरदास महाराज की अष्टपदी अज का पावन मुखवाक है। अष्टपदी का अपना अर्थ होता है वह शब्द जिहड़ा घट्टो घट अठ पदियां दा दे करीब होता है जिवें आपां सुखमणी साहब दे विच वी कहिंदे आ अष्टपदी अष्ट का अर्थ अपना होता है अठ अठां पदियां वाला इहनूं आपां शब्द कह सकते हैं लंबेरी रचना है। शब्द का सरलेख है राग सूई सूई राग दे विच महला तीजा तीजा शरीर धन गुरु नानक साहब महाराज गुरु अमरदास साहब सच्चे पातशाह घर पहला पहले घर विच इस शब्द नूं गाउण दी तगीद है। अगे लिखा है अष्टपदियां जाने कि गुरु अमरदास महाराज दियां ये अष्टपदियां ने। इस अष्टपदी विच गुरदेव ने बख्शिश करके जिहड़ी रहाओ वाली पंक्ति रखी है महाराज कहिंदे ने बलिहारी गुरे अपने विटों मैं अपने गुरु तो बलिहार जाना हाँ कुरबान जाना हाँ जिन साचे स्यों लिव लाई जिन्हें आप भी अपनी लिव अपनी सुरत सच्चे नाल लाई है ते मेरी भी ला दित्ती है। ता ही महाराज आसा की वार विच ये वाक रखते ने बलिहारी गुरे अपने दिहाड़ी सद वार दिहाड़ी विच सौ वार मैं अपने गुरु तो कुरबान जावा बलिहार जावा क्योंकि इन्हें मेरी सुरत नू सच विच ला के मेरी जिंदगी नू मनुखां तो देवत्यां वर्गा कीमती बना दिता है। बलिहारी गुरे अपने दिहाड़ी सद वार जिन मानस ते देवते की है क्योंकि जे रबी गुणा विच सुरत लग गई बंदा भी दैवी गुणा वाला हो जाता है रब का रूप हो जाता है ते गुरु आप भी परमेश्वर का रूप है ते गुरु राही जिसने गल नूं समझ लिया जिन्हों नुकता पता लग गया उन्हों भी गुरु जिहड़ा है आम मनुखा नालों वक्रे करके देवते दैवी गुणा वाला बना दिंदा है चंगे गुणा वाला बना जाता है। एक तो देवी देवते वह ने जिन्हों की बड़ी पूजा प्रतिष्ठा हिंदुइज्म दे विच हुंदी है खास करके वैसे जिहड़े देवी देवत्यां दा कॉन्सैप्ट है ना जी
ਇਹ ਜਿੱਥੇ ਭਾਰਤ ਵਿੱਚ ਪਾਇਆ ਜਾਂਦਾ ਹੈ ਉੱਥੇ ਯੂਰਪ ਦੇ ਵਿੱਚ ਵੀ ਇਹ ਜਿਹੜਾ ਕਨਸੈਪਟ ਚੱਲਦਾ ਹੈ, ਉੱਥੇ ਵੀ ਗੋਡ ਤੇ ਗੋਡਿਸ ਦੀ ਗੱਲ ਚੱਲਦੀ ਹੈ, ਦੇਵੀ ਤੇ ਦੇਵੀਆਂ ਦੀ। ਪਰ ਗੁਰਮਤਿ ਨੇ ਇਹ ਗੱਲ ਆਖੀ ਹੈ ਵੀ ਬੰਦਾ ਹੀ ਦੇਵਤਾ ਬਣਦਾ ਹੈ, ਬੰਦਾ ਹੀ ਅਸੁਰ ਬਣਦਾ ਹੈ, ਬੰਦਾ ਹੀ ਰਾਕਸ਼ ਹੁੰਦਾ ਹੈ। ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਹੈ ਉਹ ਬੰਦਾ ਰਾਕਸ਼ ਹੈ। ਜਿਹੜਾ ਗੁਰੂ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਵਿੱਚ ਗੁਣ ਧਾਰਨ ਕਰ ਲੈਂਦਾ ਉਹ ਦੇਵਤਾ ਹੋ ਜਾਂਦਾ। ਹੋਰ ਕੋਈ ਐਸਾ ਦੇਵੀ ਦੇਵਤਾ ਨਹੀਂ ਹੈ ਜਿਹੜਾ ਸੰਸਾਰ ਦੇ ਵਿੱਚ ਕੋਈ ਉੱਪਰੋਂ ਉਤਰ ਕੇ ਆਉਂਦਾ ਹੈ, ਆਣ ਕੇ ਲੋਕਾਂ ਦਾ ਕਲਿਆਣ ਕਰਦਾ। ਬਲਕਿ ਇਹ ਦੇਵਤੇ ਜਿਨ੍ਹਾਂ ਦੀ ਸੁਰਤ ਇੱਕ ਰੱਬ ਵਿੱਚ ਲੱਗ ਗਈ ਹੈ ਉਹ ਸੰਸਾਰ ਦੇ ਵਿੱਚ ਹੀ ਹੁੰਦੇ ਨੇ ਤੇ ਇੱਥੋਂ ਹੀ ਪੈਦਾ ਹੋ ਜਾਂਦੇ ਨੇ। ਹੁਣ ਇਹ ਜਿਹੜਾ ਕਨਸੈਪਟ ਹੈ ਦੇਵੀ ਤੇ ਦੇਵਤਿਆਂ ਦਾ, ਬਹੁ ਦੇਵਵਾਦ ਦੀ ਪੂਜਾ, ਇਹ ਬੜੀ ਪੁਰਾਣੀ ਹੈ, ਇਕੱਲੀ ਹਿੰਦੂਇਜ਼ਮ ਦੇ ਵਿੱਚ ਨਹੀਂ ਹੈ। ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਉਹਨਾਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਉਹਨਾਂ ਨੇ ਵੀ ਮੱਕੇ ਦੇ ਵਿੱਚ ਬੁੱਤਾਂ ਨੂੰ ਤੋੜਿਆ, ਬਹੁਤ ਸਾਰੇ ਬੁੱਤ ਜਿਹੜੇ ਸੀ ਦੇਵਤਿਆਂ ਦੇ ਬਣਾਏ ਹੋਏ ਸਨ ਉਹਨੂੰ ਤੋੜਿਆ। ਜਿਹੜੇ ਇਰਾਨੀ ਲੋਕ ਸਨ ਉਹ ਵੀ ਪਹਿਲਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਯੂਨਾਨੀ ਵੀ ਪੂਜਾ ਕਰਦੇ ਸਨ ਤੇ ਬਹੁਤ ਸਾਰੇ ਤੁਸੀਂ ਵੇਖੋ ਸਾਡੇ ਜਿਹੜੇ ਵਹਿਮ ਭਰਮ ਨੇ ਉਹ ਰਲਦੇ ਵੀ ਨੇ। ਜਿਹੜੇ ਆਰੀਅਨ ਲੋਕ ਨੇ ਜਿਹਨੂੰ ਹਿੰਦੁਸਤਾਨ ਦੀ ਆਪਾਂ ਗੱਲ ਕਰਦੇ ਹਾਂ, ਇਹਨਾਂ ਬਾਰੇ ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਵੀ ਇਹ ਅਸਲੀ ਬਛਿੰਦੇ ਨਹੀਂ ਹਨ, ਇਹ ਪਲਾਇਨ ਕਰਕੇ ਆਏ ਨੇ, ਰੋਟੀ ਤੇ ਰਿਜ਼ਕ ਦੀ ਭਾਲ ਕਰਦਿਆਂ ਕਰਦਿਆਂ ਭਾਰਤ ਵਿੱਚ ਪਹੁੰਚੇ ਨੇ ਤੇ ਆਪਣੇ ਰੀਤੀ ਰਿਵਾਜ਼ ਜਿਹੜੇ ਨੇ ਉਹ ਨਾਲ ਲੈ ਕੇ ਆਏ। ਇੱਥੋਂ ਦਾ ਜਿਹੜਾ ਪੁਰਾਣਾ ਦੇਵਤਾ ਉਹ ਸ਼ਿਵ ਨੂੰ ਮੰਨਿਆ ਜਾਂਦਾ, ਹਿੰਦੁਸਤਾਨ ਦਾ ਜਿਹੜਾ ਪੁਰਾਣਾ ਦੇਵਤਾ ਉਹ ਸ਼ਿਵ ਨੂੰ ਮੰਨਿਆ ਜਾਂਦਾ। ਹੋਰ ਜਿੰਨੀ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਸਾਖੀਆਂ ਆਪਾਂ ਸੁਣਦੇ ਹਾਂ ਇਹਦੇ ਨਾਲ ਮਿਲਦੀਆਂ ਜੁਲਦੀਆਂ ਲਿਟਰੇਚਰ ਦੇ ਵਿੱਚ ਦੇਵੀ ਦੇਵਤਿਆਂ ਨਾਲ ਜੁੜੀਆਂ ਹੋਈਆਂ ਕਹਾਣੀਆਂ, ਚਾਹੇ ਉਹ ਰਮਾਇਣ ਦੀਆਂ ਨੇ, ਹੁਣ ਰਮਾਇਣ ਨੂੰ ਮਹਾਂਕਾਵਿ ਕਿਹਾ ਜਾਂਦਾ ਹੈ, ਲੋਕਾਂ ਦੇ ਮਨੋਰੰਜਨ ਦਾ ਬੜਾ ਵੱਡਾ ਸਾਧਨ ਵੀ ਰਹੀ ਹੈ ਰਮਾਇਣ। ਪਹਿਲਾਂ ਪੜ੍ਹਿਆ ਜਾਂਦਾ ਸੀ ਸੱਥਾਂ ਵਿੱਚ ਬਹਿ ਕੇ, ਫਿਰ ਉਹਨੂੰ ਨਾਟਕ ਦੇ ਰੂਪ ਦੇ ਵਿੱਚ ਕੋਈ ਖੇਡਦਾ ਸੀ। ਇਹਦੇ ਨਾਲ ਮਿਲਦਾ ਜੁਲਦਾ ਜਿਹੜਾ ਹੈ ਮਹਾਂਕਾਵਿ ਉਹ ਯੂਰਪ ਯੂਨਾਨੀਆਂ ਦੇ ਕੋਲ ਵੀ ਹੈ, ਇਹਨਾਂ ਦੇ ਕੋਲ ਵੀ ਇਹ ਪਾਇਆ ਜਾਂਦਾ। ਤੇ ਮੈਂ ਇੱਕ ਉਦਾਹਰਣ ਲਈ ਸਿਰਫ ਬੇਨਤੀ ਕਰ ਲਿਆ ਵੀ ਜਿਵੇਂ ਸਾਡੇ ਗੁਰਦੁਆਰਿਆਂ ਵਿੱਚ ਕਈ ਵਾਰ ਮਨਮੱਤਾਂ ਆ ਗਈਆਂ, ਜਿਵੇਂ ਸਾਡੇ ਲੋਕ ਤੰਤਰਿਕਾਂ ਦੇ ਕੋਲ ਜਾਂਦੇ ਨੇ ਜਾ ਕੇ ਵੀ ਸਾਡੀ ਕਿਸਮਤ ਦੇ ਤਾਲੇ ਵੱਜੇ ਹੋਏ ਨੇ, ਇਹਨਾਂ ਨੂੰ ਖੋਲ ਦਿਓ, ਕੋਈ ਧਾਗਾ ਦਿਓ, ਕੋਈ ਤਵੀਤ ਦਿਓ। ਤੁਸੀਂ ਇੱਥੇ ਕਨੇਡਾ ਵਿੱਚ ਹੀ ਵੈਨਕੂਵਰ ਚਲੇ ਜਾਓ, ਸਾਊਥ ਵੈਨਕੂਵਰ ਚਲੇ ਜਾਓ, ਉਹ ਫੈਰੀ ਦੇ ਉੱਤੇ ਚੜ੍ਹ ਕੇ ਪਰਲੇ ਬੰਨੇ ਜਾਈਦਾ ਹੈ ਨਾ ਮੇਰੇ ਖਿਆਲ, ਤੇ ਉਹ ਜਿਹੜਾ ਉੱਥੇ ਜਾ ਕੇ ਜਦੋਂ ਬੰਦਾ ਉਤਰਦਾ ਹੈ ਤੇ ਉੱਥੇ ਉਹਨਾਂ ਨੇ ਬਹੁਤ ਸਾਰੇ ਤਾਲੇ ਇੱਦਾਂ ਬੰਨ ਬੰਨ ਕੇ ਤੇ ਚਾਬੀਆਂ ਸਮੁੰਦਰ ਦੇ ਵਿੱਚ ਸੁੱਟੀਆਂ ਹੋਈਆਂ ਨੇ, ਉੱਥੇ ਬਹੁਤ ਸਾਰੇ ਧਾਗੇ ਤਵੀਤ ਸਾਨੂੰ ਬੰਨੇ ਮਿਲਦੇ ਨੇ। ਇੱਥੇ ਵੀ ਉੱਥੇ ਵੀ ਲੋਕ ਸਮੁੰਦਰ ਦੇ ਵਿੱਚ ਕੀ ਸੁੱਟਦੇ ਨੇ, ਸਿੱਕੇ ਸੁੱਟਦੇ ਨੇ, ਚਾਬੀਆਂ ਸੁੱਟਦੇ ਨੇ, ਤਾਲੇ ਲਾਏ ਹੋਏ ਨੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਵਿੱਚ ਵੀ ਇੱਦਾਂ ਹੀ ਨੇ, ਹਿੰਦੂਇਜ਼ਮ ਦੇ ਵਿੱਚ ਵੀ ਇੱਦਾਂ ਨੇ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਕਰਕੇ ਆਖਿਆ ਵੀ ਤੇਰੀ ਜ਼ਿੰਦਗੀ ਦੀ ਜਿਹੜੀ ਕੁੰਜੀ ਹੈ ਇਹ ਗੁਰੂ ਦੇ ਹੱਥ ਵਿੱਚ ਹੈ, ਗੁਰੂ ਹੀ ਹੈ ਜਿਹੜਾ ਤੇਰੀ ਤਕਦੀਰ ਨੂੰ ਵੀ ਖੋਲੇਗਾ, ਗੁਰੂ ਹੀ ਹੈ ਜੇ ਜੀਵਨ ਵਿੱਚ ਕੋਈ ਮੁਸ਼ਕਲ ਹੈ ਤੇ ਉਹ ਕੁੰਜੀ ਉਹ ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈਗੀ, ਉਹ ਤਾਲਾ ਜਿਹੜਾ ਹੈ ਉਹਨੂੰ ਤੋੜਿਆ ਹੀ ਗੁਰੂ ਵਾਲੀ ਕੁੰਜੀ ਦੇ ਨਾਲ ਜਾ ਸਕਦਾ ਹੈ। ਮਹਾਰਾਜ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ ਆਪਾਂ ਕਹਿੰਦੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਗ ਨਾ ਉੱਗੜੈ ਅਵਰ ਨਾ ਕੁੰਜੀ ਹੱਥ। ਸਤਿਗੁਰ ਨੇ ਆਖਿਆ ਗੁਰੂ ਤੋਂ ਬਿਨਾਂ ਹੱਥ ਵਿੱਚ ਕੁੰਜੀ ਕਿਸੇ ਕੋਲ ਨਹੀਂ ਹੈ, ਜਿਹੜੀ ਤੁਹਾਡੇ ਦੁੱਖਾਂ ਤਕਲੀਫਾਂ ਦੇ ਤਾਲਿਆਂ ਨੂੰ ਖੋਲ ਦੇਵੇ, ਹੋਰ ਕਿਸੇ ਦੇ ਕੋਲ ਨਹੀਂ। ਮਹਾਰਾਜ ਨੇ ਆਖਿਆ ਗੁਰਬਿਨ ਮਨ ਕਾ ਤਾਕ ਨਾ ਉੱਗੜੈ ਅਵਰ ਨਾ ਕੁੰਜੀ ਹੱਥ, ਉਹ ਜਿਹੜੀ ਕੁੰਜੀ ਹੈ ਨਾ ਜਿਹਦੇ ਨਾਲ ਉਹ ਲੋਕ ਖੁੱਲਣਾ, ਜਿਹੜੇ ਸਾਡੇ ਅੰਦਰ ਦੁੱਖ ਨੇ ਤਕਲੀਫ ਨੇ ਜਿੱਥੋਂ ਅਸੀਂ ਛੁਟਕਾਰਾ। ਹੁਣ ਕੋਈ ਬੰਦਾ ਜਿੰਦਰੇ ਦੇ ਵਿੱਚ ਹੋਵੇ, ਕੈਦ ਖਾਨੇ ਵਿੱਚ ਹੋਵੇ, ਉਹਦੇ ਕੋਲ ਹਜ਼ਾਰਾਂ ਚਾਬੀਆਂ ਹੋਣ ਤੇ ਉਸ ਵਿੱਚੋਂ ਇੱਕ ਵੀ ਚਾਬੀ ਐਸੀ ਨਾ ਹੋਵੇ ਜਿਹੜੀ ਉਹਦੇ ਤਾਲੇ ਨੂੰ ਖੋਲ ਸਕਦੀ, ਉਹਨੂੰ ਕੋਈ ਉਹਦਾ ਲਾਭ ਨਹੀਂ ਹੈ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਤੇਰੀਆਂ ਮੁਸੀਬਤਾਂ ਦੁੱਖਾਂ ਬੰਧਨ ਜਿੰਨੇ ਤੈਨੂੰ ਪਏ ਹੋਏ ਨੇ ਇਹ ਸਾਰੀ ਕੁੰਜੀ ਜਿਹੜੀ ਹੈ ਉਹ ਗੁਰੂ ਦੇ ਕੋਲ ਹੈ।
गुरु खोलेगा। खैर मैं जिहड़ी अर्ज तुहाडे चरणां विच कर लगा सी, गुरदेव ने भी बाणी विच गल कीती भी गुरु की करदा है, ये मनुखां नूं देवते बना दिंदा है, दैवी गुणा वाले बना दिंदा। बलिहारी गुरे आपणे दिहाड़ी सदवार जिन मानस ते देवते की ये करतन लागी वार। ते लगदिआं इहनूं वार नहीं लगदा, ज्यादा समा नहीं लगदा, गुरु पल विच बंदे नूं देवता बना दिंदा, इन्नी समर्था है। तां ते महाराज ने अज जिहड़ी बख्शिश कीती आख्या बलिहारी गुर आपणे विटों, मैं आपणे गुरु तों बलिहार जाना कुरबान जाना, जिन साचे स्यों लिव लाई, जिन्हें मेरी सुरत सच्चे रब दे विच ला दित्ती, शब्द चीन आत्म प्रगाशिया। जदों मैं गुरु दे शब्द नूं चीनिया, चीनण दा अर्थ हुंदा जी पछानना, जदों मैं गुरु दे शब्द दी पछाण कर ली, अक्खर हुंदा है एक बच्चे नूं उहदी पछाण हुंदी है दूजे नूं नहीं हुंदी, जिन्हों अक्खर दी पछाण आ गई उहदे लई सफलता दे राह खुल गए। बच्चा स्कूल विच जांदा है उत्थे उहनूं की दस्या जांदा, उहनूं दस्या जांदा इहनूं ए कहिंदे ने, इहनूं बी कहिंदे ने, इहनूं ऊड़ा कहिंदे ने, इहनूं ऐड़ा कहिंदे ने। पहलां पहलां तां उहनूं समझ कोई नहीं लगदी, पर जदों जदों उह अक्खरां दी पछाण करनी सिख लैंदा फिर की हुंदा, फिर उह डॉक्टर बणदा, इंजीनियर बणदा, उच्चे उच्चे रुतबिआं ते पहुंचदा। अक्खरां दा ज्ञान होना बड़ा जरूरी है, अक्खरां दी पछाण होनी बड़ी जरूरी है, ते जिन्ना चिर अक्खर दी पछाण नहीं उन्ना चिर वाक नहीं बन सकदे, उन्ना चिर अगे तो अगे बंदा पढ़ नहीं सकता। हुण अक्खर उही हुंदे ने, साडे लागे कोई चाइनीज़ भाषा लिखी होवे ते आपां नूं उहदे अक्खरां दा पता ही कोई नहीं, आपां स्टडी नहीं कीती, पढ़ाई नहीं कीती, पर उही जिहड़ी चाइनीज़ है उहनूं कोई पढ़ के ते अगे वध गया। साडे लागे फ्रेंच है, सानूं पछाण ही कोई नहीं उस भाषा दी, अंग्रेजी है सानूं उहदी पछाण कोई नहीं, किसी नूं पंजाबी दी पछाण नहीं हो सकदी, किसी नूं हिंदी दी पछाण नहीं। जदों सानूं पछाण करनी आ गई अक्खरां दी, फिर राह सौखा हो जांदा। महाराज कहिंदे इदां ही जिहनूं गुरु दे शब्द दी पछाण करनी आ गई ना, उहदी जिंदगी दा राह सौखा हो गया। नहीं ते किताबां दा ढेर इदां साडे सामणे पिआ होवे, अक्खरां दा ढेर पिआ होवे, जे सानूं पछाण ही कोई नहीं है। हुण बंदे ने जे यात्रा करनी है, तुसीं इत्थों किते सरी तों वैनकूवर नूं जाणा है, लैंगली नूं जाणा है, किसे बन्ने वी जाणा है, ते बस दे नंबरां दी जे तुहानूं पछाण है, घरदिआं ने कह दित्ता वी बेबी इत्थों 323 नंबर बस लै लई, 324 लै लई, अगों तैनूं स्काई ट्रेन मिल जाणी है, उत्थे तों इधर नूं जाणा जिथे लिखिआ होगा वी वैनकूवर जां वाटरफ्रंट इधर नूं। ते जे अक्खरां दी पछाण कोई नहीं आई ते फिर मंजिल उत्ते पहुंचिआ नहीं जा सकदा। हुण होया कि वी उस माई ने, उस बजुर्ग ने शायद पढ़िया भी नहीं सी, पर उहने थोड़े बहुते अक्खरां दी पछाण करनी सिख ली, उहनूं किसे वल वेखणा नहीं पैंदा, आपे ही गुरद्वारे आ जांदा, आपे ही बाजार चले जांदा, अक्खर दी पछाण आ गई, उहदी जिंदगी दा राह सौखा हो गया। अगे उहनूं तरले लैणे पैंदे सी वी पुत छड़ा, हुण बंदा आजाद हो गया। अच्छा जी, पछाण जिहड़ी हुंदी है ना, इह बंदे नूं आजादी दिंदी है। जिदां जिदां तुहानूं किसे चीज़ दी पछाण हुंदी जांदी है, ਤੁਸੀਂ ਉਦਾਂ ਉਦਾਂ ਆਜ਼ਾਦ ਹੁੰਦੇ ਜਾਂਦੇ ਹੋ, ਉਦਾਂ ਉਦਾਂ ਤੁਹਾਡੇ ਰਾਹ ਖੁੱਲ੍ਹਦੇ ਜਾਂਦੇ ਨੇ। ਜਿੱਦਾਂ ਜਿੱਦਾਂ ਤੁਹਾਨੂੰ ਪਛਾਣ ਕੋਈ ਨਹੀਂ, ਉਦਾਂ ਉਦਾਂ ਬੰਦਾ ਕਿਸੇ ਉੱਤੇ ਡਿਪੈਂਡ ਹੋ ਕੇ ਗੁਲਾਮ ਹੁੰਦਾ ਜਾਂਦਾ। ਹੁਣ ਜਦੋਂ ਕੋਈ ਬੰਦਾ ਇੱਥੇ ਨਵਾਂ ਨਵਾਂ ਕੈਨੇਡਾ ਵਿੱਚ ਆਇਆ, ਨਵਾਂ ਨਵਾਂ ਸਰੀ ਵਿੱਚ ਆਇਆ, ਜਦੋਂ ਪਛਾਣ ਕੋਈ ਨਹੀਂ ਸੀ, ਹਰ ਇੱਕ ਨੂੰ ਪੁੱਛਣਾ ਪੈਂਦਾ ਸੀ, ਅੱਜ ਪਛਾਣ ਆ ਗਈ, ਬੰਦਾ ਕਹਿੰਦਾ ਮਗਰ ਮਗਰ ਤੁਰਿਆ, ਮੈਂ ਆਪੇ ਤੈਨੂੰ ਲੈ ਜਾਣਾ, ਪਛਾਣ ਆ ਗਈ ਨਾ। ਹੁਣ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਅਸੀਂ ਬਾਹਰੋਂ ਤੇ ਵੇਖਦੇ ਹਾਂ, ਮਹਾਰਾਜ ਨੇ ਜਿਵੇਂ ਬਾਣੀ 'ਚ ਆਖਿਆ ਵੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਵੀ ਹੁਣ ਬੱਸ ਅੱਡੇ 'ਤੇ ਸਾਰੇ ਹੀ ਵੇਹਦੇ ਨੇ, ਪਰ ਬੱਸ ਅੱਡੇ ਉੱਤੇ ਬੱਸ ਪਕੜ ਕੇ ਮੰਜ਼ਿਲ 'ਤੇ ਕਿਵੇਂ ਜਾਣਾ ਹੈ ਇਹ ਸਾਰਿਆਂ ਨੂੰ ਪਤਾ ਨਹੀਂ ਨਾ। ਗੱਡੀਆਂ 'ਤੇ ਚੱਲਦੀਆਂ ਸਾਰੀਆਂ ਵੇਹਦੇ ਨੇ, ਪਰ ਗੱਡੀ ਨੂੰ ਚਲਾਉਣਾ ਕਿਵੇਂ ਹੈ ਇਹ ਤਾਂ ਸਾਰਿਆਂ ਨੂੰ ਪਤਾ ਨਹੀਂ ਨਾ ਹੁੰਦਾ। ਸਾਰਿਆਂ ਨੂੰ ਪਤਾ ਹੈ ਵੀ ਇੱਥੇ ਰੋਡ 'ਤੇ ਬੱਸਾਂ ਚੱਲਦੀਆਂ ਨੇ, ਪਰ ਅਸੀਂ ਕਿਹਨੂੰ ਜਾਣਾ ਹੈ, ਉਹ ਤਾਂ ਹੀ ਹੋ ਸਕਦਾ ਜੇ ਤੁਸੀਂ ਪਛਾਣ ਕਰਨੀ ਸਿੱਖ ਜਾਓ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੇਖੋ ਕਿੱਡੀ ਕੀਮਤੀ ਗੱਲ ਆਖੀ, ਆਖਿਆ ਬਲਿਹਾਰੀ ਗੁਰੇ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵ ਲਾਈ, ਸ਼ਬਦ ਚੀਨ, ਸ਼ਬਦ ਦੀ ਪਛਾਣ ਕਰ ਲਈ ਮੈਂ, ਉਹਦੇ ਹੁਕਮ ਦੀ ਪਛਾਣ ਕਰ ਲਈ ਮੈਂ, ਮੈਨੂੰ ਉਹਦੇ ਹੁਕਮ ਬਾਰੇ ਪਤਾ ਲੱਗ ਗਿਆ। ਅੱਛਾ ਜੀ, ਸ਼ਬਦ ਦਾ ਅਰਥ ਗੁਰੂ ਦਾ ਬੋਲ ਵੀ ਹੈ, ਗੁਰੂ ਦਾ ਬਚਨ ਵੀ ਹੈ, ਜਿਵੇਂ ਆਪਾਂ ਸ਼ਬਦ ਵਿਚਾਰ ਰਹੇ ਹਾਂ, ਅਤੇ ਸ਼ਬਦ ਦਾ ਅਰਥ ਹੁਕਮ ਵੀ ਹੈ, ਦੋਵੇਂ ਚੀਜ਼ਾਂ ਨੇ। ਸ਼ਬਦ ਚੀਨ ਆਤਮ ਪ੍ਰਗਾਸ਼ਿਆ, ਸ਼ਬਦ ਨੂੰ ਪਛਾਣਿਆ ਅਤੇ ਮੇਰੇ ਅੰਦਰ ਚਾਨਣ ਹੋ ਗਿਆ, ਅੰਦਰ ਸੋਝੀ ਆ ਗਈ। ਤੁਸੀਂ ਸ਼ਬਦ ਨੂੰ ਪਛਾਣ ਲਿਆ,
अंदर सोझी आ गई, राह सौखा हो गया। इदां ही गुरु के उपदेश नूं पछाणिया, अंदर खेड़ा आ गया, अंदर चानण हो गया, विवेक बोध आ गई, आत्म प्रगाशिया। महाराज कहिंदे ने सहजे रहा समाई, हुण जीवन टिका विच आ गया, हुण भजू भजू नहीं करता। हुण जिहड़ी मंजिल है ना उहदे उत्ते मैं पहुंच गया, हुण भजू भजू नहीं करता, हुण सहज विच है, हुण बड़ा टिका विच। गुरु दे शब्द दुई पछाण करके ही बंदे नूं मंजिल की प्राप्ति होंदी है, ते जदों मंजिल मिलदी है फिर बंदा सहज विच आ जांदा। सतगुरु ने पहला वाक रखिया, आख्या नामै ही ते सब किश हुआ। अच्छा हुण इक गल होर समझ लग गई, भी नाम तो ही सारा कुछ बनिया, रब दे हुक्म तो ही सारा कुछ बनिया। अच्छा जी नाम दा अर्थ हुक्म है इत्थे, नामै ही ते सब किश हुआ। जिन्ना असीं सारा खलारा वेख रहे ना रब दे नां तो ही है, उहदे हुक्म तो ही है। नाम दा मतलब की है? उहदा हुक्म। बाणी ने इहदी व्याख्या कीती है, एको नाम हुक्म है। नाम की है? उहदा हुक्म। ते नाम तो ही सारा कुछ होया, नाम मैं ही ते सब किश हुआ। तुसी सुखमणी साहब की बाणी पढ़ लो, उत्थे बारह दिन कह नाम के धारे सगले जंत। आख्या जिन्ने जीव ने यह सारे अकाल पुरख वाहिगुरु के नाम के धारे होए ने, उहदे विचों ही पैदा होए ने, उहदे हुक्म चों ही पैदा होए ने। नाम के धारे सगले जंत, जिन्ने जंत ने, जिन्ने जीव जंतु ने, सारे उहदे हुक्म दे विचों पैदा होए ने, कोई भी उहदे हुक्म तों बाहरी नहीं, किसी ने भी जन्म उहदे हुक्म तों बाहर जाके नहीं लिया। सारे जीवां दा भला भी उहदे हुक्म विच रहा ही होना, क्योंकि सारे पैदा भी उहदे हुक्म चों ही होए ने। नाम के तारे सगले जंत, नाम के तारे खंड ब्रह्मांड, हुक्म तो ही यह खंड ब्रह्मांड बने ने। यह नहीं भी ब्रह्मांड जिहड़ा है किसी देवी देवते ने बनाया, बाबे ने कहा रब दे हुक्म तो ही यह सारे खंड ते ब्रह्मांड बने ने। कोट ब्रह्मांड को ठाकुर स्वामी, करोड़ा ब्रह्मंडा का मालिक एक ही है, उहदा ही हुक्म चलता है। कीता पसाओ एको कवाओ, कवाओ का अर्थ हुंदा जी हुक्म। उन्हें जिन्ना पसारा किया है ना एको हुक्म तो कर दिता। तिस्ते हुए लख दरियाओ, लखा जिंदगियां दे दरिया वह रहे ने, सारे उत्तों ने, उत्तों बिना नहीं। हुक्मी होवन आकार, ये जिन्ने आकार ने यह सारे उहदे हुक्म तो ने। कीता पसाओ एको कवाओ, एको हुक्म दे विच तिसते होए लख दरियाओ, ये लखां जिंदगियां दे दरिया उहदे हुक्म विच वह रहे ने, उहदे हुक्म तो ही ने। ते महाराज गुरु अमरदास साहब सच्चे पातशाह ने कहा नामै ही ते सब किश हुआ, नामै मतलब उहदे हुक्म तो सारा कुछ होया। नाम के तारे सगले जंत, उहदे हुक्म दे बद्धे होए ने सारे जीव, उहदे हुक्म दे विचों ही सारे जीव प्रगट होए ने। नाम के तारे खंड ब्रह्मांड, खंड कहिंदे ने छोटे जिहे हिस्से नूं, ते ब्रह्मांड हो गया बहुत वड्डा हिस्सा।

ਧਿਆਨ, ਇਹ ਸਾਰਾ ਕੁਝ ਰੱਬ ਦੇ ਨਾਂ ਦੇ ਆਸਰੇ ਹੈ। ਨਾਮ ਕੇ ਧਾਰੇ ਆਕਾਸ਼ ਪਾਤਾਲ, ਆ ਜਿੰਨੇ ਆਕਾਸ਼ ਨੇ, ਪਾਤਾਲ ਵੀ ਹੈ, ਉਹ ਵੀ ਰੱਬ ਦੇ ਹੁਕਮ ਵਿੱਚ, ਉਹਦੇ ਨਿਯਮ ਵਿੱਚ ਹੀ ਹੈ, ਨਿਯਮ ਤੋਂ ਬਾਹਰ ਹੀ ਨਹੀਂ ਹੈ। ਉਹ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਧਰਤੀ ਦੇ ਥੱਲੇ ਬਲਦ ਹੈ, ਤੇ ਬਲਦ ਥੱਲੇ ਬਾਬੇ ਨੇ ਆਖਿਆ ਹੁੰਦਾ ਜੀ ਧਰਤੀ, ਧਰਤੀ ਥੱਲੇ ਬਲਦ, ਫਿਰ ਅਖੀਰਲਾ ਬਲਦ ਤੇ ਅਖੀਰਲੀ ਧਰਤੀ ਕਿੱਥੇ ਹੈ? ਤੇ ਬਾਬੇ ਕਬੀਰ ਨੇ ਤੇ ਆਖਿਆ ਵੀ ਧਰਤੀ ਥੱਲੇ ਤੇ ਬਲਦ, ਚੱਲ ਤੂੰ ਕਹੀ ਜਾਂਦਾ, ਉਹ ਜਿਹੜੇ ਅੰਬਰਾਂ ਦੇ ਵਿੱਚ ਤਾਰੇ ਲੱਗੇ ਨੇ ਉਹਨਾਂ ਦੇ ਥੱਲੇ ਕੌਣ ਹੈ? ਉੱਥੇ ਤੇ ਕੋਈ ਬਲਦ ਨਹੀਂ ਹੈ, ਉਹ ਵੀ ਖਲੋਤੇ ਹੀ ਨੇ ਨਾ, ਉਹਦੇ ਹੁਕਮ ਚ ਖਲੋਤੇ ਨੇ। ਓਏ ਜੋ ਦੀਸੇ ਅੰਬਰ ਤਾਰੇ ਕਿਨੇ, ਓਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਿਤ ਅੰਬਰ ਕਾ ਸਿਓ ਲਾਗਾ। ਆਖਿਆ ਮੈਨੂੰ ਪੰਡਤਾ ਦੱਸ ਅੰਬਰ ਕਾਹਦੇ ਨਾਲ ਲੱਗਾ? ਉੱਤੇ ਕੋਈ ਉਹਨੇ ਰੱਸੀਆਂ ਥੋੜਾ ਪਾ ਕੇ ਬੱਧਾ ਹੋਇਆ। ਕਹੋ ਰੇ ਪੰਡਿਤ ਅੰਬਰ ਕਾ ਸਿਓ ਲਾਗਾ, ਅੰਬਰ ਲੱਗਾ ਹੈ ਉਹਦੇ ਹੁਕਮ ਦੇ ਨਾਲ। ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਇਹ 14 ਭਵਨ, ਇਹ ਸਾਰੀਆਂ ਪੁਰੀਆਂ। ਤੇ ਬਾਬੇ ਨੇ ਆਖਿਆ ਨਾਮ ਕੈ ਸੰਗ ਉਧਰੈ ਸੁਨ ਸ਼ਰਵਨ, ਤੇ ਜਿੰਨਾ ਚਿਰ ਉਹਦੇ ਨਾਮ ਨੂੰ ਬੁੱਝਦਾ ਨਹੀਂ, ਉਹਦੇ ਹੁਕਮ ਨੂੰ ਸਮਝਦਾ ਨਹੀਂ, ਉਹਨਾਂ ਚਿਰ ਤੱਕ ਤੇਰਾ ਕਲਿਆਣ ਨਹੀਂ ਹੋਣਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਨਾਮੈ ਹੀ ਤੇ ਸਭ ਕਿਛੁ ਹੁਆ, ਮਹਾਰਾਜ ਨਾਮ ਦੀ ਸਮਝ ਕਿੱਥੋਂ ਲੱਗਦੀ ਹੈ? ਬਿਨ ਸਤਿਗੁਰ ਨਾਮ ਨਾ ਜਾਪੈ, ਸਤਿਗੁਰ ਤੋਂ ਬਿਨਾਂ ਨਾਮ ਦੀ ਸਮਝ ਨਹੀਂ ਜੇ ਲੱਗਦੀ। ਮਹਾਰਾਜ ਕਿਵੇਂ ਪਾਈਏ ਨਾਮ ਨੂੰ? ਆਖਿਆ ਗੁਰ ਕਾ ਸ਼ਬਦ ਮਹਾਰਸ ਮੀਠਾ, ਗੁਰੂ ਦਾ ਸ਼ਬਦ ਇਹਦੇ ਵਿੱਚ ਮਹਾਰਸ ਹੈ, ਮਹਾਰਸ ਹੈ। ਵੈਸੇ ਦੁਨੀਆਂ ਦੇ ਵਿੱਚ ਰਸ ਦਾ ਅਰਥ ਮਿਠਾਸ ਹੀ ਲਿਆ ਜਾਂਦਾ, ਪਰ ਤੁਸੀਂ ਕਿਸੇ ਸ਼ਰਾਬੀ ਨੂੰ ਪੁੱਛੋ ਵੀ ਸ਼ਰਾਬ ਕੌੜੀ ਹੁੰਦੀ ਕਿ ਮਿੱਠੀ ਹੁੰਦੀ ਆ, ਉਹ ਕੁੜੱਤਣ ਵਿੱਚੋਂ ਵੀ ਰਸ ਹੀ ਲੈਂਦਾ ਹੈ। ਉਹਨੂੰ ਕੁੜੱਤਣ ਦੇ ਵਿੱਚੋਂ ਵੀ ਕੀ ਮਿਲਦਾ ਹੈ? ਰਸ ਹੀ ਮਿਲਦਾ। ਇੱਦਾਂ ਕਈਆਂ ਨੂੰ ਵਿਖੇ ਦੀ ਕੁੜੱਤਣ ਵਿੱਚੋਂ ਵੀ ਕੀ ਮਿਲਦਾ ਹੈ? ਰਸ ਹੀ ਮਿਲਦਾ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਗੁਰ ਕਾ ਸ਼ਬਦ ਮਹਾਰਸ ਮੀਠਾ। ਇਸ ਕਰਕੇ ਰਸ ਦਾ ਅਰਥ ਇਹ ਨਹੀਂ ਹੁੰਦਾ ਵੀ ਕੋਈ ਮਿੱਠੀ ਚੀਜ਼ ਹੈ, ਰਸ ਦਾ ਅਰਥ ਹੈ ਵੀ ਜਿਹੜੀ ਚੀਜ਼ ਤੁਹਾਡੇ ਲਈ ਗੁਣਕਾਰੀ ਹੋਗੀ, ਚੰਗੀ ਹੋਗੀ। ਵੀ ਜੇ ਬੰਦਾ ਖੰਡ ਖਾਵੇ ਤੇ ਉਹ ਸ਼ੂਗਰ ਬਣ ਗਈ ਤੇ ਉਹ ਫਿਰ ਮਿੱਠੀ ਥੋੜਾ ਹੋਈ, ਉਹਦੇ ਕੌੜੀ ਹੋ ਗਈ। ਤੇ ਜੇ ਬੰਦਾ ਨਿੰਮ ਖਾਵੇ ਤੇ ਸਰੀਰ ਲਈ ਚੰਗੀ ਹੋ ਗਈ ਤੇ ਉਹ ਫਿਰ ਕੌੜੀ ਥੋੜਾ ਹੋਈ, ਉਹ ਕੀ ਹੋ ਗਈ? ਮਿੱਠੀ ਹੋ ਗਈ। ਇੱਦਾਂ ਹੀ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ। ਆਖਿਆ ਬੜਾ ਰਸ ਹੈ ਇਹਦੇ ਵਿੱਚ, ਬੜਾ ਮਿੱਠਾ ਹੈ। ਅਸੀਂ ਮਿੱਠੇ ਦੀ ਡੈਫੀਨੇਸ਼ਨ ਕੁਝ ਹੋਰ ਸਮਝਦੇ ਹਾਂ, ਪਰ ਗੁਰੂ ਸਾਹਿਬ ਕੁਝ ਹੋਰ ਕਹਿੰਦੇ ਨੇ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ, ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ। ਆਖਿਆ ਕੌਡੀਆਂ ਦੇ ਬਦਲੇ ਗੁਰੂ ਦੇ ਸ਼ਬਦ ਨੂੰ ਛੱਡ ਕੇ ਕੌਡੀ ਦੇ ਨਾਲ ਜੁੜ ਕੇ ਆਪਣਾ ਜਨਮ ਗਵਾ ਲਿਆ, ਕਿਉਂਕਿ ਤੈਨੂੰ ਸ਼ਬਦ ਦੀ ਸਾਰ ਨਹੀਂ ਹੈਗੀ, ਗੁਰੂ ਦੇ ਉਪਦੇਸ਼ ਦੀ ਸਾਰ ਤੈਨੂੰ ਨਹੀਂ ਹੈਗੀ, ਤੂੰ ਤੇ ਕੌਡੀਆਂ ਇਕੱਠੀ, ਮਤਲਬ ਉਹ ਚੀਜ਼ਾਂ ਜਿਨ੍ਹਾਂ ਨੇ ਲਾਈਫ ਵਿੱਚ ਕੋਈ ਲਾਭ ਨਹੀਂ ਦੇਣਾ ਉਹ ਕੌਡੀਆਂ ਇਕੱਠੀਆਂ ਕਰ ਰਿਹਾ। ਸਤਿਗੁਰ ਦੀ ਬਾਣੀ ਦੇ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਰਤਨ ਕੀ ਹੈ? ਗੁਰ ਕਾ ਸ਼ਬਦ ਰਤਨ ਹੈ। ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ, ਝੂਠ ਸੰਗ ਮਚੈ

ਤੇ ਸਕਾ ਸ਼ਰਮ ਕਰੈ, ਉਦਮ ਤੇ ਕਰਦਾ ਹੈ ਸ਼ਰਮ ਕਰਦਾ ਹੈ, ਆਖਿਆ ਉਸ ਚੀਜ਼ ਲਈ ਜਿਹੜੀ ਨਾਲ ਨਹੀਂ ਨਿਭਣੀ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਤੇ ਜ਼ਿੰਦਗੀ ਦੀ ਅਵਸਥਾ ਕਿੱਦਾਂ ਦੀ ਬਣੀ ਪਈ ਹੈ, ਚੰਦਨ ਲੇਪ ਉਤਾਰੈ ਧੋਏ, ਗਰਦਪ ਪ੍ਰੀਤ ਪਸਮ ਸੰਗ ਹੋਏ, ਕੌਡੀ ਬਦਲੇ ਜਨਮ ਗਵਾਇਆ। ਕੌਡੀਆਂ ਦੇ ਬਦਲੇ ਕੋਈ ਤੁਹਾਨੂੰ ਤੁਹਾਡੀ ਮੁੱਠੀ ਉੱਤੇ ਇੱਕ ਹੀਰਾ ਰੱਖਣਾ ਚਾਹੁੰਦਾ ਤੇ ਬੰਦਾ ਕਹਿੰਦਾ ਨਹੀਂ ਮੇਰੇ ਤੋਂ ਤਾਂ 1 ਲੱਖ ਕੌਡੀ ਪਈ ਹੈ। ਅੱਜ ਦੇ ਸਮੇਂ ਦੇ ਵਿੱਚ ਤੇ ਕੌਡੀ ਵੈਸੇ ਹੀ ਕੋਈ ਨਹੀਂ ਪੁੱਛਦਾ ਕੌਡੀ ਨੂੰ, ਵੀ ਇੱਕ ਪਾਸੇ ਇੱਕ ਹੀਰਾ ਛੋਟਾ ਜਿਹਾ ਬਰੀਕ ਜਿਹਾ ਤਲੀ ਵਿੱਚ ਤੇ ਦੂਜੇ ਪਾਸੇ ਬੰਦਾ ਕਾਹਦਾ ਮਾਣ ਕਰ ਰਿਹਾ। ਸਿਆਣਾ ਬੰਦਾ ਹੋਵੇਗਾ ਤੇ ਹੀਰੇ ਨੂੰ ਚੁੱਕ ਲਵੇਗਾ ਤੇ ਆਖੇਗਾ ਕੌਡੀਆਂ ਦਾ ਕਮਰਾ ਭਰਿਆ ਵੀ ਕਿਸੇ ਨੂੰ ਦੇਣਾ ਪਵੇ ਤੇ ਦੇ ਦਿਓ, ਇਹਦਾ ਕੋਈ ਮੁੱਲ ਨਹੀਂ। ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੀਰੇ ਗੁਰੂ ਦੇ ਸ਼ਬਦ ਦੀ ਪਛਾਣ ਘੱਟ ਕਰਦੇ ਹਾਂ, ਕੌਡੀਆਂ ਦਾ ਹੀ ਬੰਦਾ ਮਾਣ ਚੁੱਕੀ ਫਿਰਦਾ ਵੀ ਮੇਰੇ ਕੋਲ ਇੰਨੀਆਂ ਨੇ। ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪਿਐ। ਮਹਾਰਾਜ ਕਹਿੰਦੇ ਨੇ ਗੁਰਮੁਖ ਹੋਵੇ ਤਾਂ ਇੱਕੋ ਜਾਣੈ। ਜਿਵੇਂ ਕੋਈ ਸਿਆਣਾ ਬੰਦਾ ਹੋਵੇ ਨਾ, ਉਹਨੂੰ ਸਮਝ ਲੱਗ ਜਾਂਦੀ ਇੱਕੋ ਹੀਰਾ ਹੀ ਬਹੁਤ ਹੈ, ਆਹ ਕੌਡੀਆਂ ਦਾ ਭਰਿਆ ਭਰਾਇਆ ਕਮਰਾ ਤੁਸੀਂ ਲੈ ਜਾਓ ਤੇ ਮੇਰੇ ਲਈ ਇੱਕ ਰੱਬ ਹੀ ਬਹੁਤ ਹੈ, ਬਾਕੀ ਸਾਰਾ ਕੁਝ ਤੁਸੀਂ ਲੈ ਜਾਓ। ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪੈ। ਉਹਨੂੰ ਫਿਰ ਹਉਮੈ ਦਾ ਦੁੱਖ ਸੰਤਾਪਦਾ ਨਹੀਂ, ਵਿਆਪਦਾ ਨਹੀਂ। ਅਗਲਾ ਬੋਲ ਹੈ ਜੀ, ਗੁਰਮੁਖ ਗਾਵੈ ਗੁਰਮੁਖ ਬੁੱਝੈ। ਗੁਰੂ ਵੱਲ ਮੁੱਖ ਕਰਕੇ ਭਾਈ ਉਹ ਗਾਉਂਦਾ ਹੈ, ਬੁੱਝਦਾ ਹੈ। ਗੁਰਮੁਖ ਸ਼ਬਦ ਵਿਚਾਰੇ, ਜੀਉ ਪਿੰਡ ਸਭ ਗੁਰ ਤੇ ਉਪਜੈ। ਗੁਰਮੁਖ ਕਾਰਜ ਸਵਾਰੇ, ਉਹਨੂੰ ਪਤਾ ਲੱਗਦਾ ਹੈ ਵੀ ਮੇਰਾ ਇਹ ਸਰੀਰ ਜਿਹੜਾ ਹੈ ਉਹ ਸਕਾਲ ਪੁਰਖ ਵਾਹਿਗੁਰੂ ਦੇ ਉਪਜਿਆ ਹੈ, ਇਸ ਕਰਕੇ ਮੈਂ ਉਹਦੇ ਨਾਲ ਹੀ ਸਾਂਝ ਪਾਉਣੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀ ਦੇਖੈ ਜੇਵਾ ਬੋਲੈ, ਕੰਨੀ ਸੁਰਤ ਸਮਾਏ। ਜਿਹਨੇ ਸਾਰਾ ਕੁਝ ਦਿੱਤਾ, ਜਿਹਨੇ ਇਹ ਸਰੀਰ ਦੀ ਗੁਫਾ ਦੇ ਵਿੱਚ ਸਾਹ ਪਾ ਕੇ ਜਨਮ ਦਿੱਤਾ, ਮੈਂ ਤੇ ਉਹਦੀ ਸੇਵਾ ਕਰਨੀ, ਉਹਨੂੰ ਪੂਜਣਾ। ਗੁਰਮੁਖ ਕਾਰਜ ਸਵਾਰੇ, ਮਨਮੁਖ ਅੰਧਾ ਅੰਧ ਕਮਾਵੇ। ਤੇ ਜਿਹੜਾ ਮਨ ਪਿੱਛੇ ਚੱਲਦਾ ਹੈ, ਮਹਾਰਾਜ ਨੇ ਆਖਿਆ ਅੰਨਾ ਹੈ ਤੇ ਹਨੇਰਾ ਹੀ ਢੋ ਰਿਹਾ ਹੈ, ਅੰਨਾ ਪੁਣ ਵਾਲੇ ਕੰਮ ਕਰ ਰਿਹਾ। ਮਨਮੁਖ ਅੰਧਾ ਅੰਧ ਕਮਾਵੇ, ਬਿਖ ਖੱਟੇ ਸੰਸਾਰੇ, ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ। ਉਹ ਗੁਰੂ ਜਿਹੜਾ ਅਤ ਦਾ ਪਿਆਰਾ ਹੋਣਾ ਚਾਹੀਦਾ ਸੀ, ਉਸ ਤੋਂ ਬਿਨਾਂ ਮਾਇਆ ਦਾ ਵਿਹੜਿਆ ਹੋਇਆ ਦੁੱਖ ਪਾਉਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹਰੋਲ ਕਝੋਲਾ। ਅਗਲਾ ਵਾਕ ਹੈ ਜੀ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਸੋਈ ਸੇਵਕ ਜੇ ਸਤਿਗੁਰ ਸੇਵੇ, ਚੱਲ ਹੈ ਸਤਿਗੁਰ ਭਾਏ। ਆ ਵੇਖੋ ਸੇਵਕ ਦੀ ਡੈਫੀਨੇਸ਼ਨ, ਆਖਿਆ ਸੇਵਕ ਉਹ ਹੁੰਦਾ ਹੈ ਜਿਹੜਾ ਸਤਿਗੁਰ ਦੀ ਸੇਵਾ ਕਰਦਾ ਤੇ ਉਹਦੀ ਭੈ ਭਾਵਨੀ ਵੀ ਚੱਲਦਾ, ਹੋਰ ਕੋਈ ਸੇਵਕ ਨਹੀਂ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾਲੇ। ਸੋਈ ਸੇਵਕ ਜੇ ਸਤਿਗੁਰ ਸੇਵੇ, ਸੇਵਕ ਉਹ ਜਿਹਨੇ ਸਤਿਗੁਰ ਨੂੰ ਸੇਵ ਲਿਆ। ਚੱਲ ਹੈ ਸਤਿਗੁਰ ਭਾਏ, ਉਹ ਚੱਲਣ ਲੱਗ ਪਿਆ ਕਿਹਦੇ ਵਿੱਚ, ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲਣ ਲੱਗ ਪਿਆ। ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਹੈ ਉਹਦੀ ਭੈ ਭਾਵਨੀ ਵਿੱਚ ਆ ਗਿਆ। ਸੋਈ ਸੇਵਕ, ਉਹੀ ਸੇਵਕ ਹੈ, ਉਹੀ ਸਰਵੈਂਟ ਹੈ, ਜੇ ਸਤਿਗੁਰ ਸੇਵੇ, ਚੱਲ ਹੈ ਸਤਿਗੁਰ ਪਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਉਹਨੇ ਸੱਚੇ ਸ਼ਬਦ ਦੀ ਸ਼ਿਫਤ ਕੀਤੀ, ਸੱਚੇ ਨੂੰ ਹੀ ਮਨ ਵਿੱਚ ਵਸਾਇਆ। ਸੱਚੀ ਬਾਣੀ ਗੁਰਮੁਖ ਆਖੇ ਹੋਮੈ ਵਿੱਚੋਂ ਜਾਏ। ਜਿਹੜਾ ਗੁਰਮੁਖ ਹੈ ਉਹ ਗੁਰੂ ਦੇ ਉਪਦੇਸ਼ ਦੀ ਸੱਚੀ ਬਾਣੀ ਨੂੰ ਜਿਉਂਦਾ ਰਹਿੰਦਾ ਹੈ, ਆਖਦਾ ਰਹਿੰਦਾ ਹੈ, ਆਪਣੇ ਅੰਦਰ ਦੀ ਹੋਮੇ ਨੂੰ ਗਵਾ ਲੈਂਦਾ ਹੈ, ਆਪਣੇ ਅੰਦਰ ਦੀ ਮੈਂ ਮੇਰੀ ਨੂੰ ਗਵਾ ਲੈਂਦਾ ਹੈ। ਸੱਚੀ ਬਾਣੀ ਗੁਰਮੁਖ ਆਖੈ ਹੋਮੈ ਵਿੱਚੋਂ ਜਾਏ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਮਹਾਰਾਜ ਕਹਿੰਦੇ ਨੇ ਉਹਨੂੰ ਸਦੀਵ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਸੁਣਦਾ ਹੈ, ਭਾਵ ਉਹਦੇ ਹੁਕਮ ਨੂੰ ਉਹ ਹਮੇਸ਼ਾ ਵਜਾਉਂਦਾ ਰਹਿੰਦਾ ਹੈ। ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਹੀ ਸਹੀ ਮਾਨਿਆਂ ਵਿੱਚ ਕੋਈ ਘਾਲਣਾ ਘਾਲ ਰਿਹਾ ਹੈ, ਉਹ ਹੀ ਕੁਝ ਖੱਟ ਰਿਹਾ ਹੈ, ਮਨਮੁਖ ਨਹੀਂ ਖੱਟਦਾ। ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਤੇ ਗੁਰੂ ਵੱਲ ਮੁਖ ਕਰਕੇ ਹੀ ਉਹ ਨਾਮ ਜਪਦਾ ਰਹਿੰਦਾ ਹੈ। ਸਦਾ ਅਲਿਪਤ ਸਾਚੈ ਰੰਗ ਰਾਤਾ। ਅਲਿਪਤ ਦਾ ਅਰਥ ਹੁੰਦਾ ਹੈ ਜੀ ਲੇਪ ਨਾ ਹੋਣਾ, ਲੇਪਣ ਨਾ ਹੋਣਾ। ਆਖਿਆ ਗੁਰਮੁਖ ਸਦਾ ਅਲਿਪਤ ਰਹਿੰਦਾ। ਜੈਸੇ ਜਲ ਮੈਂ ਕਮਲ ਨਿਰਾਲਮ। ਕਿਵੇਂ ਅਲਿਪਤ ਰਹਿੰਦਾ ਹੈ? ਮਹਾਰਾਜ ਕਹਿੰਦੇ ਜਿਵੇਂ ਜਲ ਦੇ ਵਿੱਚ ਕੌਲ ਦਾ ਫੁੱਲ ਖਿੜਿਆ ਹੋਵੇ, ਤੇ ਕੌਲ ਦਾ ਫੁੱਲ ਕਦੀ ਵੀ ਆਪਣੇ ਆਪ ਨੂੰ ਜਲ ਦੇ ਨਾਲ ਭਿਉਂਦਾ ਨਹੀਂ ਹੈਗਾ, ਉਹ ਪਾਣੀ ਦੇ ਵਿੱਚ ਹੀ ਹੈ। ਇੱਦਾਂ ਹੀ ਗੁਰਮੁਖ ਅਲਿਪਤ ਹੁੰਦਾ ਹੈ। ਗੁਰਮੁਖ ਉਸ ਕੌਲ ਦੇ ਫੁੱਲ ਵਰਗਾ ਹੈ ਜਿਹੜਾ ਸੰਸਾਰ ਦੇ ਵਿੱਚ ਰਹਿੰਦਾ ਹੈ, ਪਰ ਸੰਸਾਰ ਦੀ ਬੁਰਾਈ ਤੋਂ ਨਿਰਲੇਪ ਹੈ, ਸੰਸਾਰ ਦੀ ਬੁਰਾਈ ਨੂੰ ਆਪਣੇ ਆਪ ਉੱਤੇ ਉਹ ਲੇਪਣ ਨਹੀਂ ਕਰ ਦਿੰਦਾ, ਉਹਨੂੰ ਅਲਿਪਤ ਕਹਿੰਦੇ ਨੇ। ਕੌਲ ਦਾ ਫੁੱਲ ਹੈ, ਚਿੱਕੜ ਵਿੱਚ ਹੈ, ਅਲਿਪਤ ਹੈ। ਮੁਰਗਾਬੀ ਦੀ ਮਹਾਰਾਜ ਨੇ ਉਦਾਹਰਨ ਦਿੱਤੀ, ਆਖਿਆ ਜਿਵੇਂ ਮੁਰਗਾਬੀ ਮੁਰਗਾਈ ਨਾ ਸਹਿਣੇ। ਮੁਰਗਾਬੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਭੱਜੀ ਫਿਰਦੀ ਹੈ, ਪਰ ਜਦੋਂ ਉਹਨੂੰ ਉੱਡਣ ਦੀ ਲੋੜ ਪੈਂਦੀ ਹੈ ਤੇ ਉਦੋਂ ਉੱਡ ਵੀ ਜਾਂਦੀ ਹੈ। ਉਹ ਹੈਗੀ ਪਾਣੀ ਵਿੱਚ ਹੈ, ਪਰ ਆਪਣੇ ਖੰਭਾਂ ਨੂੰ ਪਾਣੀ ਦੇ ਨਾਲ ਗਿੱਲਿਆਂ ਨਹੀਂ ਕਰਦੀ। ਇੱਦਾਂ ਹੀ ਸਿੱਖ ਵੀ ਸੰਸਾਰ ਸਮੁੰਦਰ ਵਿੱਚ ਹੈ, ਪਰ ਇਹ ਸੰਸਾਰ ਦੀ ਕਾਲਖ ਨੂੰ ਸਿੱਖ ਜਿਹੜਾ ਹੈ ਉਹ ਅਪਣਾਉਂਦਾ ਨਹੀਂ, ਉਹਨੂੰ ਕਹਿੰਦੇ ਨੇ ਮੁਰਗਾਈ ਨਾ ਸਹਿਣੀ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮਨਮੁਖ ਸਦ ਹੀ ਕੂੜੋ ਬੋਲੇ। ਹੁਣ ਮਨਮੁਖ ਦੀ ਗੱਲ ਆ ਗਈ। ਮਨਮੁਖ ਦਾ ਸੁਭਾਅ ਕੀ ਹੁੰਦਾ ਹੈ? ਸਦੀਵ ਉਹਦੀ ਜ਼ਬਾਨ ਉੱਤੇ ਕੂੜ ਹੀ ਰਹਿੰਦਾ ਹੈ, ਝੂਠ ਹੀ ਰਹਿੰਦਾ ਹੈ। ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਉਹਨੇ ਜੀਵਨ ਵਿੱਚ ਜ਼ਹਿਰ ਬੀਜਿਆ ਹੁੰਦਾ ਹੈ ਤੇ ਜਿਹੜੀ ਚੀਜ਼ ਬੀਜੀ ਉਹ ਖਾਂਦਾ ਹੈ, ਫਿਰ ਉਹ ਔਗਣੀ ਬੀਜੇ ਨੇ, ਬੁਰਾਈਆਂ ਹੀ ਬੀਜੀਆਂ ਨੇ, ਡੈਵਿਲ ਥੋਟ ਹੀ ਉਹਨੇ ਬੀਜੇ ਨੇ, ਤੇ ਫਿਰ ਉਹਦਾ ਨਤੀਜਾ ਭੁਗਤਦਾ ਰਹਿੰਦਾ। ਜ਼ਹਿਰ ਜ਼ਹਿਰ ਕਾਹਦਾ ਬੀਜਿਆ ਹੈ? ਵਿਚਾਰਾਂ ਦਾ ਜ਼ਹਿਰ, ਮੰਦੇ ਖਿਆਲਾਂ ਦਾ ਜ਼ਹਿਰ। ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਜਮ ਕਾਲ ਵਾਧਾ ਤ੍ਰਿਸ਼ਨਾ ਦਾਦਾ। ਮਹਾਰਾਜ ਨੇ ਆਖਿਆ ਜਮਕਾਲ ਦਾ ਵਾਧਾ ਹੋਇਆ ਤੇ ਤ੍ਰਿਸ਼ਨਾ ਦਾ ਦਾਦਾ। ਦਾਦਾ ਦਾ ਅਰਥ ਹੁੰਦਾ ਸਾਧ ਸੰਗਤ ਜੀ ਸੜਿਆ ਹੋਇਆ। ਆਖਿਆ ਤ੍ਰਿਸ਼ਨਾ ਨੇ ਉਹਨੂੰ ਸਾੜ ਕੇ ਰੱਖ ਦਿੱਤਾ ਏ ਤੇ ਵਿਕਾਰਾਂ ਨੇ ਉਹਨੂੰ ਬੰਨਿਆ ਹੋਇਆ। ਇਹ ਮਨਮੁਖ ਦੇ ਲੱਛਣ ਨੇ। ਜਿਵੇਂ ਸਤਿਗੁਰੂ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਏ ਤੇ ਉੱਥੇ ਬਾਬਾ ਜੀ ਕਹਿੰਦੇ ਨੇ ਦਿਸੇ ਦਾਦੇ ਕਾਨ ਜਿਉਂ। ਆਖਿਆ ਉਹ ਲੋਕ ਦਿਸਦੇ ਕਿਹਦੇ ਵਰਗੇ ਨੇ? ਆਖਿਆ ਸੜੇ ਹੋਏ ਕਾਨਿਆਂ ਵਰਗੇ, ਜਿਨ ਮੁਖ ਨਾਹੀਂ ਨਾਉਂ। ਜਿਨ੍ਹਾਂ ਦੇ ਮੂੰਹ ਵਿੱਚ ਰੱਬ ਦਾ ਨਾਂ ਨਹੀਂ ਉਹ ਸੜੇ ਹੋਏ ਕਾਨਿਆਂ ਵਰਗੇ ਨੇ, ਸੜੇ ਹੋਏ ਕਾਨਿਆਂ ਵਰਗੇ। ਕਾਨੇ ਬੜੇ ਉੱਚੇ ਲੰਮੇ ਉੱਗੇ ਨੇ ਪਰ ਸੜ ਗਏ ਨੇ, ਕਾਲੇ ਹੋ ਚੁੱਕੇ ਨੇ। ਤੇ ਇੱਥੇ ਵੀ ਮਹਾਰਾਜ ਨੇ ਆਖਿਆ ਦਾਦਾ ਜਮਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ। ਤ੍ਰਿਸ਼ਨਾ ਦੇ ਛੜੇ ਹੋਏ ਨੂੰ ਗੁਰੂ ਹੀ ਛਡਾਉਂਦਾ ਏ, ਗੁਰੂ ਤੋਂ ਬਿਨਾਂ ਕੋਈ ਨਹੀਂ ਛਡਾ ਸਕਦਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟਿਆ ਕੁ ਸੁਣਾਇਆ। ਗੁਰੂ ਤੋਂ ਬਿਨਾਂ ਕੋਈ ਛਡਾਉਣ ਵਾਲਾ ਨਹੀਂ। ਅਗਲਾ ਬਚਨ ਹੈ ਮਹਾਰਾਜ ਦਾ,
ਸਤਿਗੁਰੂ ਜੀ ਕਹਿੰਦੇ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ। ਤੇ ਜੇ ਬੰਦਾ ਗੁਰਮੁਖ ਵਾਂਗੂ ਸੱਚੇ ਗੁਰੂ ਤੀਰਥ ਵਿੱਚ ਇਸ਼ਨਾਨ ਕਰ ਲਵੇ ਤੇ ਫਿਰ ਉਹ ਸੜਾਂਦ ਖਤਮ ਹੋ ਜਾਂਦੀ ਹੈ। ਸੜਾਂਦ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ। ਸਾਡੇ ਲਈ 68 ਤੀਰਥ ਗੁਰੂ ਦਾ ਸ਼ਬਦ ਹੈ, ਜਿਹਨੇ ਇਹਦੇ ਵਿੱਚ ਚੁੱਭੀ ਮਾਰ ਲਈ ਉਹਦੀ ਸਾਰੀ ਮੈਲ ਲੱਥ ਗਈ। ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ

ਗੁਰੂ ਦਾ ਸ਼ਬਦ ਇਹੋ ਜਿਹਾ ਤੀਰਥ ਹੈ ਜਿਹਨੂੰ ਕਦੀ ਮੈਲ ਨਹੀਂ ਲੱਗਦੀ, ਤੇ ਜਿਹਨੇ ਇਹਦੇ ਵਿੱਚ ਇਸ਼ਨਾਨ ਕਰ ਲਿਆ ਉਹਦੀ ਉਹ ਮੈਲ ਲਾਹ ਦਿੰਦਾ ਜੀ। ਆਮ ਤੁਸੀਂ ਪਾਣੀ ਵਿੱਚ ਜਦੋਂ ਇਸ਼ਨਾਨ ਕਰਦੇ ਹੋ ਨਾ ਜੀ, ਤੇ ਪਾਣੀ ਨੂੰ ਮੈਲ ਲੱਗ ਜਾਂਦੀ, ਜਿਹੜਾ ਪਾਣੀ ਹੁੰਦਾ ਉਹਨੂੰ ਮੈਲ ਲੱਗ ਜਾਂਦੀ। ਆਖਿਆ ਗੁਰੂ ਸਰੋਵਰ ਵਿੱਚ ਇਸ਼ਨਾਨ ਕਰੋ, ਇਸ ਜਲ ਨੂੰ ਮੈਲ ਨਹੀਂ ਲੱਗਦੀ। ਦੁਨੀਆਂ ਦੇ ਜਿੰਨੇ ਦਰਿਆ, ਜਿੰਨੇ ਕੋਈ ਧਾਰਮਿਕ ਸਥਾਨਾਂ ਤੇ ਤੀਰਥ ਬਣੇ ਨੇ, ਤੁਸੀਂ ਸਾਬਣ ਲੈ ਕੇ ਉੱਥੇ ਨਹਾਉਣ ਚਲੇ ਜਾਓ ਤੇ ਉਸ ਤੀਰਥ ਦੇ ਪਾਣੀ ਨੂੰ ਵੀ ਮੈਲ ਲੱਗ ਜਾਂਦੀ ਹੈ। ਸਮਾਂ ਪਾ ਕੇ ਉਸ ਤੀਰਥ ਦੇ ਵਿੱਚੋਂ ਮੈਲ ਨੂੰ ਸਾਫ਼ ਕਰਨਾ ਪੈਂਦਾ ਹੈ। ਪਰ ਆਖਿਆ ਗੁਰੂ ਉਹ ਤੀਰਥ ਹੈ ਜਿਹਦੇ ਵਿੱਚ ਜਿੰਨੀ ਚੁੱਭੀ ਮਾਰੋਗੇ ਇਹਨੂੰ ਮੈਲ ਨਹੀਂ ਲੱਗਣੀ, ਇਹਨੇ ਪਵਿੱਤਰ ਹੀ ਰਹਿਣਾ। ਗੁਰ ਗਿਆਨ ਸਾਚਾ ਥਾਨ ਤੀਰਥ, ਮਹਾਰਾਜ ਨੇ ਆਖਿਆ ਗੁਰੂ ਦਾ ਗਿਆਨ ਉਪਦੇਸ਼ ਸੱਚਾ ਤੀਰਥ ਹੈ ਤੇ ਸਤਿਗੁਰ ਨੇ ਬਖਸ਼ਿਸ਼।

ਪੂਰੇ ਗੁਰ ਤੇ ਪਾਏ, ਪੂਰੇ ਗੁਰੂ ਪਾਸੋਂ ਇਹ ਪ੍ਰਾਪਤੀ ਹੁੰਦੀ ਹੈ। ਤਨ ਮਨ ਸਭ ਕਿਛ ਹਰ ਤਿਸ ਘੇਰਾ, ਦੁਰਮਤ ਕਹਿਣ ਨਾ ਜਾਏ। ਇਹ ਤਨ ਮਨ ਤਨ ਸਾਰਾ ਕੁਝ ਗੁਰੂ ਦਾ ਹੋ ਗਿਆ, ਹੁਣ ਇਹਦੇ ਵਿੱਚ ਦੁਰਮਤ ਨਹੀਂ ਹੈਗੀ, ਭੈੜੀ ਮਤ ਨਹੀਂ ਹੈਗੀ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੋਮੈ ਵਿੱਚੋਂ ਜਾਏ। ਗੁਰੂ ਦੇ ਹੁਕਮ ਵਿੱਚ ਰਿਹਾ ਬੰਦਾ ਨਿਰਮਲ ਹੁੰਦਾ ਏ ਤੇ ਹੋਮੈ ਚਲੀ ਜਾਂਦੀ ਹੈ। ਗੁਰ ਕੀ ਸਾਖੀ ਸਹਿਜੇ ਚਾਖੀ, ਮਹਾਰਾਜ ਕਹਿੰਦੇ ਨੇ ਗੁਰੂ ਦੀ ਸਾਖੀ, ਸਾਖੀ ਦਾ ਅਰਥ ਹੈ ਜੀ ਸਿੱਖਿਆ, ਜਿਹਨੇ ਚੱਖ ਲਈ ਉਹ ਸਹਿਜ ਵਿੱਚ ਆ ਗਿਆ। ਤ੍ਰਿਸ਼ਨਾ ਅਗਨ ਬੁਝਾਏ, ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਦੀ ਅਗਨ ਬੁਝ ਗਈ। ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਿਹਾ ਸਮਾਏ। ਜਿਹੜਾ ਗੁਰੂ ਦੇ ਸ਼ਬਦ ਵਿੱਚ ਰਤਿਆ, ਮਹਾਰਾਜ ਕਹਿੰਦੇ ਨੇ ਉਹਨੂੰ ਸਹਿਜ ਮਿਲ ਗਿਆ, ਟਿਕਾ ਮਿਲ ਗਿਆ, ਤੇ ਉਹ ਸਹਿਜ ਵਿੱਚ ਹੀ ਟਿਕਿਆ ਰਹਿੰਦਾ ਹੈ। ਸੋ ਗੁਰੂ ਕਿਰਪਾ ਕਰੇ, ਜਿੰਨਾ ਚਿਰ ਬੰਦੇ ਦੇ ਜੀਵਨ 'ਚ ਕਚਿਆਈ ਹੁੰਦੀ ਹੈ, ਬੰਦਾ ਉਹਨਾਂ ਚਿਰ ਭੜਕਾਟ 'ਚ ਵਿੱਚ ਹੈ। ਜਿਵੇਂ ਸੁਨਿਆਰ ਦੀ ਕਠਾਰੀ ਦੇ ਵਿੱਚ ਪਿਆ ਹੋਇਆ ਸੋਨਾ ਉਹਨਾਂ ਚਿਰ ਬੁੜਕਦਾ, ਉਹਦੇ ਥੱਲੇ ਅੱਗ ਬਾਲੀ ਜਾਂਦੀ, ਉਹਨਾਂ ਚਿਰ ਬੁੜਕਦਾ ਜਿੰਨਾ ਚਿਰ ਉਹਦੇ ਅੰਦਰ ਮੈਲ ਹੈ। ਜਦੋਂ ਉਹਦੀ ਮੈਲ ਖਤਮ ਹੋ ਜਾਂਦੀ ਹੈ ਤੇ ਫਿਰ ਉਸੇ ਅੱਗ ਦੇ ਉੱਤੇ ਉਹ ਟਿਕ ਜਾਂਦਾ। ਏਦਾਂ ਹੀ ਜਿੰਨਾ ਚਿਰ ਬੰਦੇ ਦੇ ਅੰਦਰ ਵੀ ਮੈਲ ਹੈ, ਉਹਨਾਂ ਚਿਰ ਬੰਦਾ ਬੁੜਕਦਾ ਹੈ ਵੱਖ ਵੱਖ ਰੂਪਾਂ ਵਿੱਚ। ਜਦੋਂ ਮੈਲ ਸਮਾਪਤ ਹੁੰਦੀ ਹੈ ਫਿਰ ਜੀਵਨ ਵਿੱਚ ਸਹਿਜ ਆਉਂਦਾ ਹੈ। ਸੋ ਗੁਰੂ ਕਿਰਪਾ ਕਰੇ, ਇਹ ਸੀ ਪਾਵਨ ਬਚਨ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖੇਮਾ। ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਤਿੰਨਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰੂ ਜੀ ਕਿਰਪਾ ਕਰ ਗੁਰਬਾਣੀ ਕੀਰਤਨ ਜਿਤਨੀ ਸੇਵਾ ਪ੍ਰਵਾਨ ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰ ਯੋਗ ਗਿਆਨੀ ਭਾਈ ਗੁਰਸ਼ਰਨ ਸਿੰਘ ਕਿੰਨਾ ਪਾਸੋਂ ਸ਼ਰਨ ਕਰੀਏ ਜੀ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तुम्हारी शरण तुम्हारी आशा, तुम ही सज्जन सुहेले राखू राखन हार दयाला, नानक करके गोले। वाहेगुरु जी गौड़ी कबीर जी, चूआ चंदन मर्दन अंगा, सो तन जड़ै काठ कै संगा। इस तन तन की कवन बड़ाई, तरन परै उरवार न जाई। इस तन तन की कवन बड़ाई, तरन परै उरवार न जाई। रहाओ रात जे सोवै दिन करें काम, एक खिन लेना हर को नाम। हाथ ता डोर मुख खायो तंबूर, मरती बार कस बांधे चोर। गुरमत रस रस हर गुण गावे, रामे राम रमत सुख पावे। कृपा करके नाम दृढ़ाई, हर हर बास सुगंध बसाई। कहत कबीर चेतरे अंधा, सत राम झूठा सब धंधा। कहत कबीर चेतरे अंधा, सत राम झूठ सब धंधा। जुगो जुग अटल चवर शतर तख्त दे मालक, हाजरा हजूर जारा हजूर शब्द गुरु। बाणी के बोहे थमरत के दाते वालिये कुल आलम, दसा पातशाहियां दी जोत, साहब सचे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच सजे दवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। मेरे तो पहला गुरु घर के रागी सिंघां पासों अमृतमई बाणी दे कीर्तन सरवण कर रहे सी, सो हुण समा है गुरबाणी विचार दा। लड़ीवार विचार धन गुरु ग्रंथ साहिब महाराज की पावन पवित्र बाणी की चल रही है। तीन समय गुरु घर विच कथा विचार गुरबाणी विचार हुंदी है, तिने समय सवेरे जो महाराज का हुक्मनामा हुंदा है उसनों विचारिया जाता है, इस वेले जिहड़ी लड़ीवार पूरे गुरु ग्रंथ साहिब की कथा चल रही है उहदी विचार हुंदी है, ते शामा नूं भगत कबीर साहब जी दे श्लोकां नूं विचारिया जांदा है। तो आओ अज दी इस विचार नूं रमण तो पहला फतेह दी सांझ पाईए जी। वाहिगुरु जी का खालसा वाहिगुरु जी की फतेह। पावन शब्द राग गौड़ी विच कबीर साहब दी रसना तो उचारण किया होया, गुरु ग्रंथ साहब जी दे अंक 326 दे उत्ते सुभायमान है। कबीर साहब ने इस पावन शब्द विच ये विचार अंकित किते ने कि हे बंदिया, इस शरीर ते धन दा की माण करना होया, भी इत्थे सारा कुछ रह जाता है, शरीर खीण हो जाता है, धन दौलत जगीरां जायदादां इत्थे पईयां रह जांदियां। कई बार बंदा इस धन नूं संसारी धन नूं बड़ा कीमती समझ के खौरू पाउंदा है, विगाड़ पाउंदा है,
ਤੇ ਧਨ ਦੇ ਪਿੱਛੇ ਲੱਗ ਕੇ ਚੰਗੇ ਗੁਣ ਆਪਣੇ ਜੀਵਨ ਵਿੱਚੋਂ ਗਵਾ ਲੈਂਦਾ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਹੈ ਵੀ ਧਨ ਜੀਵਨ ਦੇ ਗੁਜ਼ਰਾਨ ਦਾ ਇੱਕ ਹਿੱਸਾ ਹੈ ਪਰ ਸਾਰਾ ਕੁਝ ਨਹੀਂ ਹੈ। ਸੰਸਾਰ ਦੇ ਵਿੱਚ ਦੌਲਤ ਕਮਾਉਣੀ ਬਹੁਤ ਜ਼ਰੂਰੀ ਹੈ ਪਰ ਬਾਣੀ ਕਹਿੰਦੀ ਹੈ ਵੀ ਸਾਰਾ ਕੁਝ ਦੌਲਤ ਵੀ ਨਹੀਂ ਹੁੰਦੀ। ਜੇ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਇੰਨੀ ਕੋਈ ਮਹਾਨਤਾ ਦਿੱਤੀ ਹੁੰਦੀ ਤੇ ਸ਼ਾਇਦ ਉਹਨਾਂ ਨੂੰ ਅਨੰਦਪੁਰ ਛੱਡਣਾ ਨਾ ਪੈਂਦਾ, ਸ਼ਾਇਦ ਗੁਰੂ ਸਾਹਿਬ ਜਿਹੜੇ ਜੀ ਉਹਨਾਂ ਨੂੰ ਲਾਹੌਰ ਦੀ ਧਰਤੀ ਵਾਲੇ ਬੰਨੇ ਤੱਤੀਆਂ ਤਵੀਆਂ ਉੱਤੇ ਚੱਲਣੇ ਸੇਕ ਨਾ ਪੈਂਦੇ। ਮਹਾਰਾਜ ਦੀ ਬਾਣੀ ਨੇ ਆਖਿਆ ਸਰੀਰ ਨੂੰ ਮਨੁੱਖ ਅਟਲ ਮੰਨਦਾ ਹੈ। ਹੁਣ ਜਿੱਥੋਂ ਇਹ ਸਾਰੀ ਖੇਡ ਆਰੰਭ ਹੁੰਦੀ ਹੈ, ਬੰਦਾ ਸਮਝਦਾ ਹੈ ਵੀ ਸਰੀਰ ਸਦਾ ਰਹਿਣ ਵਾਲਾ, ਇਸ ਕਰਕੇ ਹੋਰ ਹੋਰ ਪਾਉਣ ਦੀ ਜਿਹੜੀ ਸਿੱਕ ਹੈ ਵੀ ਆਹ ਮੈਨੂੰ ਮਿਲ ਜਾਵੇ ਫਿਰ ਇੱਦਾਂ ਹੋਵੇਗਾ ਫਿਰ ਇੱਦਾਂ ਹੋਵੇਗਾ, ਇੱਦਾਂ ਕਰਦਿਆਂ ਕਰਦਿਆਂ ਬੰਦਾ ਆਪਣੀ ਉਮਰ ਨੂੰ ਗਵਾ ਲੈਂਦਾ ਹੈ, ਲੰਘ ਜਾਂਦੀ ਹੈ, ਵਰਤਮਾਨ ਵਿੱਚ ਜਿਉਣਾ ਛੱਡਦਾ ਹੈ। ਧਨ ਜਿਹੜਾ ਹੈ ਉਹਨੇ ਬੰਦੇ ਦੇ ਅੰਦਰ ਚਿੰਤਾ ਵੀ ਇਸ ਕਿਸਮ ਦੀ ਪਾਈ ਹੈ ਵੀ ਬੰਦਾ ਕਹਿੰਦਾ ਹੈ ਵੀ ਇੱਥੋਂ ਇੰਨਾ ਕੁ ਮਿਲੇਗਾ ਜਦੋਂ ਮੈਨੂੰ ਉਦੋਂ ਮੈਂ ਇੱਦਾਂ ਕਰਾਂਗਾ, ਫਿਰ ਇਹ ਦੌੜ ਐਸੀ ਲੱਗਦੀ ਹੈ। ਮੈਂ ਤਾਂ ਅਕਸਰ ਇਹ ਗੱਲ ਸਾਂਝੀ ਕਰਦਾ ਹੁੰਦਾ ਵੀ ਇਹ ਦੌੜ ਐਸੀ ਹੈ ਵੀ ਇਹਦੀ ਸਮਾਪਤੀ ਕੋਈ ਨਹੀਂ, ਇਹਦਾ ਜਿਹੜਾ ਅਖੀਰਲਾ ਪੁਆਇੰਟ ਹੈ ਉਹ ਕੋਈ ਨਹੀਂ, ਬੰਦਾ ਭੱਜਦਾ ਭੱਜਦਾ ਮਰ ਜਾਂਦਾ ਹੈ। ਇੱਕ ਤਾਂ ਹੁੰਦਾ ਵੀ ਰੇਸ 100 ਮੀਟਰ ਦੀ ਹੈ, ਪਤਾ ਹੈ ਵੀ 100 ਮੀਟਰ ਭੱਜਣਾ ਹੈ ਫਿਰ ਰੁਕ ਜਾਣਾ ਹੈ, ਤੇ ਸਾਨੂੰ ਕਿਸੇ ਐਸੀ ਰੇਸ ਵਿੱਚ ਭਜਾ ਦਿੱਤਾ ਜਾਵੇ ਜਿੱਥੇ ਸਟੋਪੇਜ ਨਹੀਂ ਹੈ, ਜਿੱਥੇ ਰੁਕਿਆ ਨਹੀਂ ਜਾਣਾ। ਧਨ ਦੀ ਖੇਡ ਐਸੀ ਹੈ। ਹੁਣ ਬੰਦਾ ਭੱਜਦਾ ਹੈ ਵੀ ਆਹ ਚੀਜ਼ ਮਿਲ ਜਾਵੇ ਮੈਨੂੰ ਸੁੱਖ ਮਿਲੇਗਾ, ਬੰਦੇ ਨੇ ਸਪੀਡ ਫੜੀ, ਪਰ ਹੁਣ ਭੱਜਿਆਂ ਭੱਜਿਆਂ ਜਾਂਦਿਆਂ ਤੇ ਕੁਝ ਖਾਇਆ ਨਹੀਂ ਨਾ ਜਾ ਸਕਦਾ, ਮਾਣ ਦੋ ਹੀ, ਜਾਂ ਤੇ ਟਿਕ ਕੇ ਬੰਦਾ ਆਨੰਦ ਲੈ ਸਕਦਾ ਤੇ ਜਾਂ ਭੱਜ ਕੇ ਬੰਦਾ ਜਿਹੜਾ ਹੈ ਉਹ ਕੋਈ ਚੀਜ਼ ਦੀ ਕਮਾਈ ਕਰ ਸਕਦਾ, ਇਸ ਤੋਂ ਬਿਨਾਂ। ਹੁਣ ਜੇ ਕਮਾਈ ਨੂੰ ਵੀ ਛਕਣਾ ਹੈ ਤੇ ਉਹਦੇ ਲਈ ਵੀ ਤੁਹਾਨੂੰ ਟਿਕਾਓ ਜਿਹੜਾ ਹੈ ਉਹ ਹੋਣਾ ਜ਼ਰੂਰੀ ਹੈ। ਕਈ ਵਾਰ ਬੰਦਾ ਜਦੋਂ ਦੁਨੀਆਂ ਦੇ ਧਨ ਦੌਲਤ ਵੀ ਕਮਾਉਂਦਾ ਫਿਰ ਇੰਨਾ ਕਮਾਉਂਦਾ ਰਹਿੰਦਾ ਜਦੋਂ ਤੱਕ ਇਹ ਸੋਚਦਾ ਵੀ ਮੈਂ ਖਾਵਾਂਗਾ ਕਿਸੇ ਸਮੇਂ, ਉਦੋਂ ਤੱਕ ਡਾਕਟਰ ਕਹਿੰਦੇ ਨੇ ਵੀ ਨਹੀਂ ਜੇ ਤੂੰ ਹੁਣ ਖਾਧਾ ਤੇ ਹੁਣ ਤੈਨੂੰ ਮੁਸ਼ਕਿਲ ਪੈਦਾ ਹੋ ਜਾਣੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਜਿਹੜਾ ਖਿਆਲ ਸਾਡੇ ਅੰਦਰ ਇੱਥੇ ਸਾਡੇ ਧਿਆਨ ਦਵਾਇਆ ਹੈ, ਬਾਬੇ ਨੇ ਆਖਿਆ ਤਨ ਤੇ ਧਨ ਦੀ ਕਾਹਦੀ ਵਡਿਆਈ ਹੈ, ਕਿਉਂਕਿ ਧਨ ਵੀ ਹੱਥ ਵਿੱਚ ਫੜੀ ਹੋਈ ਉਸ ਰੇਤ ਵਰਗਾ ਜਿਹੜਾ ਨਿਕਲ ਜਾਂਦਾ ਹੈ, ਤਨ ਵੀ ਉਦਾਂ ਹੀ ਹੈ ਸਰੀਰ ਵੀ ਉਦਾਂ ਹੀ, ਦੋ ਚੀਜ਼ਾਂ ਦਾ ਹੀ ਬੰਦਾ ਮਾਣ ਕਰਦਾ ਹੈ ਨਾ। ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ, ਉਹ ਆਰੰਭ ਹੁੰਦਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ ਹੋਏ, ਕਿਰਸਾਨ ਇਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਮ ਜਾਣੀ। ਉਹਦੀ ਅਗਲੀ ਪੰਕਤੀ ਹੈ ਜੀ ਮਤ ਜਾਣ ਸ਼ੈ ਗੱਲੀ ਪਾਇਆ, ਮਾਲ ਕੈ ਮਾਣੈ ਰੂਪ ਕੀ ਸ਼ੋਭਾ। ਮਾਲ ਧਨ ਦੌਲਤ ਹੋ ਗਈ, ਆਖਿਆ ਮਾਲ ਦੇ ਮਾਣ ਵਿੱਚ ਮਾਲ ਕੈ ਮਾਣੈ, ਤੇ ਦੂਜਾ ਗੱਲ ਕਾਹਦੀ ਆਖਿਆ ਰੂਪ ਕੀ ਸ਼ੋਭਾ, ਜਾਣੀ ਜਿਹੜਾ ਸਰੀਰ ਹੈ ਤੇਰਾ ਜਿਹੜਾ ਰੂਪ ਰੰਗ ਹੈ ਇਹਦੀ ਸ਼ੋਭਾ ਦੇ ਵਿੱਚ ਇਹਦੀ ਵਡਿਆਈ ਵਿੱਚ ਤੂੰ ਆਪਣੇ ਆਪ ਨੂੰ ਗਵਾ ਲਿਆ। ਜਬ ਕਸ਼ ਪਾਵੈ ਤਬ ਗਰਭ ਕਰਤ ਹੈ, ਕਿੰਨੇ ਬਚਨ ਨੇ ਆਖਿਆ ਮਾਟੀ ਕੋ ਪੂਤਰਾ, ਮਿੱਟੀ ਦਾ ਪੁਤਲਾ ਹੈ, ਠੀਕ ਹੈ ਇਹਨੂੰ ਲਿਪਿਆ ਬੜੇ ਤਰੀਕੇ ਨਾਲ ਹੈ ਤੇ ਬੰਦੇ ਦਾ ਸਰੀਰ ਕੀ ਹੈ, ਹੁਣ ਇਸੇ ਸਰੀਰ ਉੱਤੇ ਸੱਟ ਲੱਗ ਜਾਵੇ, ਕਿਸੇ ਦਾ ਸਰੀਰ ਜ਼ਖਮੀ ਹੋ ਜਾਵੇ ਤੇ ਹੋ ਸਕਦਾ ਹੈ ਜਿਹੜੇ ਸਰੀਰ ਦਾ ਜਿਹੜੇ ਚੰਮ ਦਾ ਬੰਦਾ ਮਾਣ ਕਰਦਾ ਉਹਦੇ ਵੱਲ ਵੇਖਣ ਨੂੰ ਜੀ ਵੀ ਨਾ ਕਰੇ, ਮਾਸ ਹੀ ਹੁੰਦਾ ਹੈ ਨਾ, ਗਲ ਜਾਵੇ ਥੋੜਾ ਜਿਹਾ, ਮੁਸ਼ਕ ਆਉਣ ਲੱਗ ਪੈਂਦਾ, ਪਸ ਭਰ ਜਾਵੇ ਸਰੀਰ ਦੇ ਵਿੱਚ, ਸਰੀਰ ਤੇ ਉਹੀ ਹੁੰਦਾ, ਚਮੜੀ ਤੇ ਉਹੀ ਹੁੰਦੀ ਹੈ, ਥੋੜੀ ਬਹੁਤੀ ਹਿੱਲ ਜੁਲ ਕੋਈ ਏਦਾਂ ਦੀ ਹੋ ਗਈ ਤੇ ਸਾਰੀ ਕਹਾਣੀ ਖਰਾਬ ਹੋ ਜਾਣੀ। ਹੁਣ ਚੰਮ ਦੀ ਖੇਡ ਏਦਾਂ ਦੀ ਹੈ, ਬੰਦਾ ਚੰਮ ਦਾ ਮਾਣ ਕਰਦਾ ਹੈ, ਸਰੀਰ ਦਾ ਹੰਕਾਰ ਕਰਦਾ ਹੈ, ਹੁਣ ਕਿਸੇ ਦਾ ਜੁੱਸਾ ਤਕੜਾ ਹੈ, ਕੋਈ ਸਰੀਰ ਕਰਕੇ ਤਾਕਤਵਰ ਹੈ, ਕਿਸੇ ਦਾ ਰੰਗ ਰੂਪ ਜਿਹੜਾ ਅਸੀਂ ਮਿੱਥਿਆ ਹੈ ਵੀ ਇੱਦਾਂ ਬੰਦਾ ਸੋਹਣਾ ਹੁੰਦਾ, ਬੰਦਾ ਕਹਿੰਦਾ ਸੋਹਣਾ ਹੈ, ਖਲੋ ਜਾ ਚਾਰ ਦਿਨ ਇਹ ਜਵਾਨੀ ਢਲ ਜਾਣੀ ਨੇ, ਇਹ ਪਰਛਾਵੇਂ ਮੁੱਕ ਜਾਣੇ ਨੇ, ਇੱਦਾਂ ਹੀ ਧਨ ਦੀ ਗੱਲ ਵੀ ਹੈ, ਅੱਜ ਕੋਈ ਬਹੁਤ ਹੈ ਕੱਲ੍ਹ ਨੂੰ ਹੋ ਸਕਦਾ ਕੱਖ ਵੀ ਨਾ ਰਹੇ। ਮਹਾਰਾਜ ਨੇ ਆਖਿਆ ਰੀਤੇ ਭਰੇ ਭਰੇ ਸੁਖਨਾਵੈ, ਖਾਲੀ ਭਰ ਜਾਂਦੇ ਨੇ ਤੇ ਭਰੇ ਸੁੱਕ ਜਾਂਦੇ ਨੇ,
ਰੱਬ ਦੀ ਐਸੀ ਕੁਦਰਤ ਹੈ, ਜਿਹੜੇ ਖਾਲੀ ਸੀ ਉਹਨਾਂ ਨੂੰ ਭਰ ਦਿੰਦਾ ਤੇ ਜਿਹੜੇ ਭਰੇ ਹੁੰਦੇ ਨੇ ਉਹ ਕਈ ਵਾਰ ਸੁੱਕ ਜਾਂਦੇ ਨੇ। ਇਸ ਕਰਕੇ ਇਸ ਤਨ ਧਨ ਕੀ ਕਵਨ ਵਡਾਈ, ਭਗਤ ਕਬੀਰ ਸਾਹਿਬ ਕਹਿੰਦੇ ਨੇ ਵੀ ਇਸ ਤਨ ਦੀ, ਇਸ ਸਰੀਰ ਦੀ ਤੇ ਇਸ ਧਨ ਦੀ ਵਡਿਆਈ ਕਾਹਦੀ। ਹੁਣ ਜਿਹਨਾਂ ਨੂੰ ਜੱਦੀ ਪੁਸ਼ਤੀ ਮਿਲ ਗਿਆ, ਉਹ ਬੰਦਾ ਕਿਸੇ ਗੱਲੋਂ ਆਫਰਿਆ ਫਿਰੇ ਹੰਕਾਰ ਵਿੱਚ ਹੋਵੇ ਤੇ ਇਹ ਤਾਂ ਕੋਈ ਵਾਜਬ ਗੱਲ ਨਹੀਂ ਹੈ। ਤੇ ਜੇ ਸਰੀਰ ਦੀ ਗੱਲ ਵੀ ਹੈ, ਸਰੀਰ ਮੇਰਾ ਜਿੱਦਾਂ ਦਾ ਹੈ, ਇਹਦਾ ਇਹ ਮੇਰੇ ਹੱਥ ਵੱਸ ਨਹੀਂ ਸੀ। ਆਪਣੇ ਜਿੰਨੇ ਸਰੀਰ ਨੇ ਆਪਣੇ ਹੱਥ ਵੱਸ ਥੋੜ੍ਹੇ ਹੈਗੇ ਸੀ, ਵੀ ਜਿੱਦਾਂ ਦੇ ਕੁਦਰਤ ਨੇ ਸਾਨੂੰ ਸਿਰਜ ਦਿੱਤਾ, ਜਿੱਦਾਂ ਦੇ ਸਾਡੇ ਵੱਡੇ ਵਡੇਰੇ ਸੀ, ਉਦਾਂ ਦਾ ਅੱਗੇ ਅਸੀਂ ਬਣ ਗਏ। ਇਹਦੇ ਵਿੱਚ ਵਡਿਆਈ ਵਾਲੀ ਵੀ ਕੋਈ ਗੱਲ ਨਹੀਂ ਹੈ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਵਡਿਆਈ ਉਸ ਚੀਜ਼ ਦੀ ਕਰੋ ਜਿਹੜੀ ਤੁਸੀਂ ਆਪ ਕਮਾਈ ਹੋਵੇ। ਤੁਹਾਨੂੰ ਜਨਮ ਕਿਸੇ ਨੇ ਦਿੱਤਾ, ਮਰ ਗਏ ਤੇ ਮੋਢਾ ਤੁਹਾਨੂੰ ਚਾਰ ਬੰਦਿਆਂ ਨੇ ਹੋਰਾਂ ਨੇ ਦੇਣਾ। ਧਨ ਤੁਹਾਨੂੰ ਕਿਸੇ ਨੇ ਦਿੱਤਾ, ਇੱਜ਼ਤ ਤੁਹਾਨੂੰ ਕਿਸੇ ਨੇ ਦਿੱਤੀ, ਮਾਣ ਤੁਹਾਨੂੰ ਕਿਸੇ ਨੇ ਦਿੱਤਾ, ਨੌਕਰੀ ਤੁਹਾਨੂੰ ਕਿਸੇ ਨੇ ਦਿੱਤੀ, ਖੇਤ ਤੁਹਾਨੂੰ ਕਿਸੇ ਨੇ ਦਿੱਤੇ, ਸਾਡਾ ਕੀ ਹੈ ਜੇ ਵੇਖਿਆ ਜਾਵੇ ਤੇ, ਬੰਦੇ ਦਾ ਤੇ ਕੁਝ ਵੀ ਨਹੀਂ ਹੈ। ਵਿਦਿਆ ਤੁਹਾਨੂੰ ਕਿਸੇ ਨੇ ਦਿੱਤੀ, ਵਿਦਿਆ ਕਿਸ ਬੰਦੇ ਦਾ ਆਪਣਾ ਕੀ ਹੈ? ਮੰਨ ਲਓ ਜਨਮ ਕਿਸੇ ਨੇ ਦਿੱਤਾ, ਜਨਮ ਤੋਂ ਹੀ ਗੱਲ ਆਰੰਭ ਹੋਈ ਨਾ, ਜਨਮ ਕਿਸੇ ਨੇ ਦਿੱਤਾ। ਅੱਛਾ, ਫਿਰ ਜਦੋਂ ਖਾਣ ਪੀਣ ਜੋਗਾ ਨਹੀਂ ਸੀ, ਉਦੋਂ ਇਹਦੇ ਮੂੰਹ 'ਚ ਬੁਰਕੀਆਂ ਕਿਸੇ ਹੋਰ ਨੇ ਪਾਈਆਂ, ਦੁੱਧ ਇਹਨੂੰ ਮਾਂ ਨੇ ਪਿਆਇਆ, ਉਹ ਵੀ ਕਿਸੇ ਨੇ ਦਿੱਤਾ, ਆਪ ਨਹੀਂ। ਥੋੜ੍ਹਾ ਬਹੁਤਾ ਲੱਤਾਂ ਬਾਹਾਂ ਹੋਈਆਂ ਤੇ ਉਂਗਲੀ ਫੜ ਕੇ ਤੋਰਿਆ ਵੀ ਇਹਨੂੰ ਕਿਸੇ ਹੋਰ ਨੇ। ਬੰਦਾ ਡਿਪੈਂਡ ਹੈ ਜੀ, ਇੱਦਾਂ ਹੀ ਉਂਗਲੀ ਫੜ ਕੇ ਤੋਰਿਆ ਵੀ ਕਿਸੇ ਹੋਰ ਨੇ ਤੇ ਕਿਸੇ ਹੋਰ ਨੇ ਇਹਨੂੰ ਸਕੂਲੇ ਦਾਖਲ ਕਰਾ ਦਿੱਤਾ ਵੀ ਲੈ ਇੱਥੇ ਪੜ੍ਹ, ਤੇ ਹੋਰ ਕਿਸੇ ਨੇ ਇਹਨੂੰ ਸਿੱਖਿਆ ਦਿੱਤੀ ਵੀ ਲੈ ਮੈਂ ਤੈਨੂੰ ਸਿਖਾਉਣਾ। ਜਦੋਂ ਸਿੱਖ ਗਿਆ ਤੇ ਕੰਮ ਵੀ ਹੋਰ ਕਿਸੇ ਨੇ ਸਿਖਾਇਆ, ਨੌਕਰੀ ਵੀ ਕਿਸੇ ਹੋਰ ਨੇ ਦਿੱਤੀ, ਧਨ ਵੀ ਤੈਨੂੰ ਕਿਸੇ ਹੋਰ ਨੇ ਦਿੱਤਾ। ਤੇ ਜਦੋਂ ਬੁੱਢਾ ਹੋ ਕੇ ਮਰ ਗਿਆ ਤੇ ਚਾਰ ਬੰਦੇ ਆਏ, ਮੋਢਾ ਵੀ ਤੈਨੂੰ ਕਿਸੇ ਨੇ ਹੋਰ ਦਿੱਤਾ, ਤੂੰ ਕਾਹਦਾ ਹੰਕਾਰ ਕਰਦਾ ਰਿਹਾ, ਤੇਰਾ ਆਪਣਾ ਕੀ ਹੈ? ਸਵਾਏ ਹੰਕਾਰ ਤੋਂ ਬੰਦੇ ਕੋਲ ਹੋਰ ਤੇ ਕੁਝ ਵੀ ਨਹੀਂ ਹੈਗਾ। ਇਸ ਕਰਕੇ ਸਾਰਾ ਸਮਾਜ ਜਿਹੜਾ ਹੈ ਨਾ ਜੀ, ਸਾਰੀ ਦੁਨੀਆ, ਬੰਦੇ ਨੂੰ ਕਦੇ ਕਿਸੇ ਚੀਜ਼ ਦੀ ਹਉਮੈ ਨਹੀਂ ਕਰਨੀ ਚਾਹੀਦੀ। ਬੰਦਾ ਅਸਲ ਵਿੱਚ ਆਪਣੇ ਆਪ ਵਿੱਚ, ਸਿਆਣੇ ਕਹਿੰਦੇ ਹੁੰਦੇ ਸੀ, ਇਕੱਲਾ ਕੋਈ ਵੱਡਾ ਨਹੀਂ ਹੁੰਦਾ, ਇਕੱਲਾ ਕੋਈ ਵੱਡਾ ਨਹੀਂ ਹੁੰਦਾ। ਜੇ ਬੰਦਾ ਕੋਈ ਆਖੇ ਨਾ ਵੀ ਮੈਂ ਬਹੁਤ ਅਮੀਰ ਹਾਂ ਜੀ, ਮੈਂ ਬਹੁਤ ਨਹੀਂ, ਤੇਰੀ ਵੀ ਕੋਈ ਸਪੋਰਟ ਨਾ ਕਰਦਾ, ਤੇਰੀ ਵੀ ਕੋਈ ਬਾਂਹ ਨਾ ਫੜਦਾ। ਵੀ ਬਾਂਹ ਫੜਨ ਦਾ ਇਹ ਮਤਲਬ ਨਹੀਂ ਵੀ ਤੈਨੂੰ ਪੈਸਾ ਹੀ ਕਿਸੇ ਨੇ ਦਿੱਤਾ ਵੇ, ਮਤਲਬ ਕਿਸੇ ਨਾ ਕਿਸੇ ਮੂਵਮੈਂਟ ਉੱਤੇ। ਮੈਂ ਕਈ ਜਣਾ ਕਹਿੰਦਾ ਹੁੰਦਾ ਜਿਹੜੇ ਸਾਡੇ ਵਰਗੇ ਕੈਨੇਡਾ ਇਹਨਾਂ ਮੁਲਕਾਂ 'ਚ ਆ ਗਏ, ਮੈਂ ਆਖਾਂ ਜੀ ਵੀ ਹੁਣ ਜੇ ਮੇਰਾ ਪਰਿਵਾਰ ਪਿੱਛੇ ਬੈਠਾ, ਮੇਰੇ ਪਰਿਵਾਰ ਦੇ ਸੁੱਖ ਦੁੱਖ ਵਿੱਚ ਮੇਰੇ ਭੈਣ ਭਰਾ ਖਲੋਤੇ ਨੇ, ਮੈਂ ਭਾਵੇਂ ਉਹਨਾਂ ਕੋਲ ਮੀਲਾਂ ਦੂਰ ਬੈਠਾ, ਹੁਣ ਮੈਂ ਆਖਾਂ ਜੀ ਉਹਨਾਂ ਮੇਰੇ ਲਈ ਕੀ ਕੀਤਾ? ਮੈਂ ਤੇ ਉਸ ਘਰ ਦੇ ਲਈ ਪੈਸਾ ਵੀ ਇੱਥੋਂ ਭੇਜਦਾ ਰਿਹਾ ਕੈਨੇਡਾ ਤੋਂ, ਡਾਲਰ ਭੇਜਦੇ ਰਹੇ, ਨਹੀਂ ਉਹਨਾਂ ਸਮਾਂ ਦਿੱਤਾ ਵੀ ਜੇ ਇਸ ਵਕਤ ਮੇਰੇ ਬੱਚੇ ਨੂੰ ਲੋੜ ਸੀ ਨਾ, ਮੈਨੂੰ ਤੇ ਪੰਜਾਬ ਤੱਕ ਪਹੁੰਚਣ ਲੱਗਿਆਂ 18-20 ਘੰਟਿਆਂ ਦੀ ਫਲਾਈਟ ਲੱਗਣੀ ਸੀ, ਪਰ ਜਦੋਂ ਲੋੜ ਪਈ ਤੇ ਸਭ ਤੋਂ ਪਹਿਲਾਂ ਬਿਮਾਰ ਮਾਂ ਦੇ ਕੋਲ, ਕਈ ਵਾਰ ਚਾਚੇ ਤਾਏ ਦੇ ਪੁੱਤ ਆਂਢ ਗੁਆਂਢ ਆ ਕੇ ਖਲੋਤਾ ਵੀ ਇਹਨੂੰ ਹੋਸਪਿਟਲ ਲੈ ਜਾਓ। ਬੰਦਾ ਜੇ ਅਸੀਂ ਇਹ ਸੋਚਦੇ ਹਾਂ ਨਾ, ਵੇਖੋ ਜਿਹਦੇ ਕੋਲ ਜੋ ਹੁੰਦਾ ਉਹ ਦੇ ਸਕਦਾ, ਹੁਣ ਕਿਸੇ ਕੋਲ ਪੈਸਾ ਸੀ ਉਹਨੇ ਪੈਸਾ ਦੇ ਦਿੱਤਾ, ਕਿਸੇ ਕੋਲ ਸਮਾਂ ਸੀ ਉਹਨੇ ਸਮਾਂ ਦੇ ਦਿੱਤਾ, ਸਾਰਾ ਕੁਝ ਇੱਦਾਂ ਚੱਲਦਾ। ਬੰਦੇ ਦੀ ਈਗੋ ਜਿਹੜੀ ਹੈ, ਬੰਦੇ ਦਾ ਹੰਕਾਰ ਜਿਹੜਾ ਹੈ, ਉਹਨੂੰ ਇਹ ਕਹਿੰਦਾ ਹੈ ਵੀ ਨਹੀਂ ਮੈਂ ਹੀ ਸਾਰਾ ਕੁਝ ਹਾਂ, ਮੈਂ ਹੀ ਸਾਰਾ ਕੁਝ। ਬਾਬੇ ਨੇ ਕਿਹਾ ਕਾਹਦਾ ਇਹ ਹੰਕਾਰ ਤੈਨੂੰ ਭਾਈ, ਸਰੀਰ ਦਾ ਹੰਕਾਰ ਹੈ, ਖਲੋ ਜਾ ਚਾਰ ਦਿਨ, ਤੇਰੇ ਤੋਂ ਪਹਿਲਾਂ ਵੀ ਕਈ ਹੰਕਾਰ ਕਰਦੇ ਤੁਰ ਗਏ, ਉਹਨਾਂ ਦੇ ਵੀ ਸਰੀਰ ਖਤਮ ਹੋ ਗਏ, ਤੇਰਾ ਵੀ ਹੋ ਜਾਣਾ, ਜਿਹੜੇ ਜਵਾਨੀ ਦਾ ਮਾਣ ਕਰਦੇ ਸਨ ਉਹਨਾਂ ਦੀਆਂ ਜਵਾਨੀਆਂ ਵੀ ਢਲ ਗਈਆਂ, ਤੇਰੀਆਂ ਵੀ ਢਲ ਜਾਣੀਆਂ ਨੇ। ਜਿਵੇਂ ਇੱਕ ਉਹ ਕੋਈ ਧੀ ਮਾਂ ਨੂੰ ਕਹਿੰਦੀ ਵੀ ਮਾਂ, ਮਾਂ ਕਹਿੰਦੀ ਪੁੱਤ ਆਹ ਕਿੱਦਾਂ ਦੇ ਹੁਣ ਕੱਪੜਿਆਂ ਦਾ ਰਿਵਾਜ਼ 'ਚ ਚੱਲਿਆ, ਕਹਿੰਦੀ ਮਾਂ ਤੈਨੂੰ ਨਹੀਂ ਪਤਾ, ਤੂੰ ਤੇ ਹੁਣ ਪੁਰਾਣੀ ਹੋ ਗਈ, ਇਹ ਨਵਾਂ ਰਿਵਾਜ਼ ਆਇਆ। ਧੀ ਮਾਂ ਨੂੰ ਕੀ ਕਹਿੰਦੀ ਜਾਂ ਪਿਓ ਨੂੰ ਪੁੱਤ ਕੀ ਕਹਿੰਦਾ, ਇਹ ਜੀ ਹੁਣ ਨਵਾਂ ਰਿਵਾਜ਼ ਆਇਆ, ਨਵਾਂ ਰਿਵਾਜ਼ ਆਇਆ। ਤੇ ਮਾਂ ਸਿਆਣੀ ਸੀ, ਉਹ ਕਹਿੰਦੀ ਕੋਈ ਨਹੀਂ ਪੁੱਤ, ਸਾਡੇ ਵਾਰੀ ਵੀ ਬੜੇ ਨਵੇਂ ਰਿਵਾਜ਼ ਆਏ ਸੀ, ਸਾਰੇ ਹੀ ਮਿਟ ਗਏ, ਤੇ ਮਿਟ ਇਹ ਵੀ ਜਾਣਾ, ਜਦੋਂ ਤੇਰੇ ਘਰੇ ਧੀ ਹੋਈ ਨਾ, ਜਦੋਂ ਤੇਰੇ ਘਰੇ ਪੁੱਤ ਕੋਈ ਬੱਚਾ ਹੋਇਆ, ਤੇ ਜਦੋਂ ਤੂੰ ਉਹਨਾਂ ਨੂੰ ਕੁਝ ਕਿਹਾ ਤੇ ਉਹਨਾਂ ਵੀ ਆਖਣਾ ਵੀ ਇਹ ਨਵਾਂ ਰਿਵਾਜ਼ ਆਇਆ, ਤੇ ਜੇ ਰਿਵਾਜ਼ ਸਾਡੇ ਵਾਲਾ ਨਹੀਂ ਰਿਹਾ ਤੇ ਰਹਿਣਾ ਤੇਰੇ ਵਾਲਾ ਵੀ ਨਹੀਂ, ਜੇ ਰਿਵਾਜ਼ ਸਾਡੇ ਵਾਲੇ ਮੋਗੇ ਨਾ ਤੇ ਮੁੱਕ, ਤੇਰੇ ਵਾਲਾ ਵੀ ਜਾਣਾ, ਇਹ ਕਿਹੜਾ ਰਹਿਣਾ ਜਦੋਂ ਤੂੰ ਪੋਤਰੇ ਵਾਲੀ ਹੋ ਗਈ, ਜਦੋਂ ਤੂੰ ਨੂੰਹਾਂ ਵਾਲੀ ਹੋ ਗਈ, ਤੇ ਫਿਰ ਜਦੋਂ ਉਹ ਨੂੰਹਾਂ ਆਈਆਂ ਤੂੰ, ਹਨਾ ਜੀ ਆਹ ਕਿੱਦਾਂ ਦਾ ਰਿਵਾਜ਼ ਹੈ। ਇਸ ਕਰਕੇ ਰਿਵਾਜ਼ ਕਦੀ ਕੋਈ ਰਹੀ ਹੈ ਥਿਰ ਚੀਜ਼ ਇੱਥੇ? ਅੱਛਾ, ਬੰਦਾ ਦੁਖੀ ਵੀ ਕਈ ਵਾਰ ਤਾਂ ਹੀ ਹੁੰਦਾ ਹੈ,
ਜੇ ਤੁਹਾਨੂੰ ਜ਼ਿੰਦਗੀ ਦੀ ਇਹ ਤੱਤ ਅਸਲੀਅਤ ਪਤਾ ਲੱਗ ਗਈ ਨਾ ਵੀ ਇੱਥੇ ਕੁਝ ਵੀ ਸਟੇਬਲ ਨਹੀਂ ਹੈਗਾ, ਇੱਥੇ ਕੁਝ ਵੀ ਸਟੇਬਲ ਨਹੀਂ ਹੈਗਾ, ਹਰ ਚੀਜ਼ ਪਰਿਵਰਤਨਸ਼ੀਲ ਹੈ, ਹਰ ਚੀਜ਼ ਬਦਲ ਰਹੀ ਹੈ, ਹਰ ਚੀਜ਼ ਬਦਲ ਰਹੀ ਹੈ। ਤੇ ਤੁਹਾਡਾ ਤੁਸੀਂ ਲੱਖ ਯਤਨ ਕਰ ਦੋ, ਬਦਲ ਰਹੀ ਚੀਜ਼ ਨੂੰ ਤੁਸੀਂ ਕਦੀ ਵੀ ਰੋਕ ਨਹੀਂ ਸਕਦੇ। ਹੁਣ ਮੈਂ ਆਖਾਂ ਜੀ ਮੈਂ ਬੁੱਢਾ ਨਹੀਂ ਹੋਣਾ, ਕਿੱਦਾਂ ਰੋਕ ਲਵਾਂਗਾ? ਇਹਦੇ ਵਿੱਚ ਚਿੰਤਾ ਵਾਲੀ ਤੇ ਲੋੜ ਹੀ ਕੋਈ ਨਹੀਂ। ਹੁਣ ਤੁਸੀਂ ਲੱਖ ਭਰਮ ਕ੍ਰੀਏਟ ਕਰ ਲਓ, ਲੱਖ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਇੱਦਾਂ ਸਮਝੀ ਜਾਵੇ, ਜਿਹੜੇ ਪਰਿਵਰਤਨ ਹੈ ਨਾ ਆ ਕੇ ਹੀ ਰਹਿਣਾ। ਜਿਹੜੀ ਬਾਬੇ ਨੇ ਕਿਹਾ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਉਹਨਾਂ ਨੇ ਆਖਿਆ ਬਾਲਪਨ ਹੈ, ਬਚਪਨ ਹੈ, ਜਵਾਨੀ ਹੈ, ਬੁੱਢਾ ਹੋਣਾ ਹੈ, ਤੂੰ ਬਿਰਧ ਹੋਣਾ ਹੈ। ਤੂੰ ਜਿੰਨਾ ਮਰਜ਼ੀ ਧਨੰਤਰ ਹੋਵੇਂ, ਅਮੀਰ ਹੋਵੇਂ, ਵੱਡੇ ਵੱਡੇ ਵੈਦਾਂ ਹਕੀਮਾਂ ਤੋਂ ਜਾ ਕੇ ਸਰਜਰੀਆਂ ਕਰਾ ਲਾ, ਜਿੱਥੋਂ ਤੱਕ

ਕੀ ਆਪਾਂ ਰੋਕ ਸਕਦੇ ਹਾਂ? ਪਰਿਵਰਤਨ ਹੈ, ਤਬਦੀਲੀ। ਅੱਛਾ, ਜਿਹਨੇ ਤਬਦੀਲੀ ਨੂੰ ਐਕਸੈਪਟ ਕਰ ਲਿਆ ਉਹ ਸੁਖੀ ਹੋ ਗਿਆ, ਤੇ ਜਿਹਨੇ ਤਬਦੀਲੀ ਨੂੰ ਪ੍ਰਵਾਨ ਨਹੀਂ ਕੀਤਾ ਉਹ ਦੁਖੀ ਰਹੇਗਾ। ਸਾਡੀ ਚਿੰਤਾ ਦੀ ਇੱਕ ਵਜ੍ਹਾ ਵੀ ਹੈ। ਅੱਛਾ, ਜਦੋਂ ਤੁਸੀਂ ਨਾ ਸਾਡੇ ਕੋਲ ਧਨ ਵੀ ਆਉਂਦਾ ਨਾ, ਦੌਲਤ ਵੀ ਆਉਂਦੀ ਹੈ, ਬੰਦਾ ਪਤਾ ਕੀ ਸੋਚ ਲੈਂਦਾ? ਬੰਦਾ ਕਹਿੰਦਾ ਏਦਾਂ ਹੀ ਰਹਿਣੀ ਸਦਾ ਗੱਲ, ਬਸ ਆਹ ਹੈ ਚੀਜ਼। ਦੁਨੀਆਂ 'ਚ ਸਦਾ ਕਦੀ ਕੋਈ ਓਦਾਂ ਦੀ ਨਹੀਂ ਰਹਿੰਦੀ ਚੀਜ਼, ਕਦੀ ਨਹੀਂ ਓਦਾਂ। ਜੇ ਤੁਸੀਂ ਸੁਰਤ ਵਿੱਚ ਇਹ ਗੱਲ ਸਮਝ ਲਈ ਵੀ ਸਦਾ ਏਦਾਂ ਨਹੀਂ, ਉਹ ਜਿਵੇਂ ਉਹ ਹੈਗਾ, ਤੇ ਚਲੋ ਉਹ ਕਿਸੇ ਦਾ ਮੇਰੇ ਖਿਆਲ ਸ਼ਾਇਦ ਪਾਰਸ ਰਾਮੂ ਵਾਲੀਏ ਦਾ ਇੱਕ ਜਾਂ ਕਿਹਦਾ ਸੀ, ਇਹ ਸਦਾ ਨਾ ਬਾਕੀ ਬੁਲਬੁਲ ਬੋਲੇ, ਵੀ ਇਹ ਸਦਾ ਥੋੜ੍ਹਾ ਗੱਲ ਰਹਿਣੀ, ਸਦਾ ਮੌਜ ਬਾਰਾਂ ਨਹੀਂ ਰਹਿਣੀਆਂ, ਮੁੱਕ ਜਾਣੀਆਂ ਵੀ ਜਿਹੜੀਆਂ ਅੱਜ। ਇਹ ਨਹੀਂ ਹੈ ਵੀ ਹੁਣ ਥੋੜ੍ਹਾ ਜਿਹਾ ਮੈਂ ਇੱਥੇ ਇਹਨੂੰ ਇੱਦਾਂ ਸਮਝਦਾ ਨਾ ਵੀ ਸਦਾ ਗੁਰਮੁਖਾਂ ਦੀਆਂ ਮੌਜਾਂ ਸਦਾ ਹੀ ਨੇ। ਉਹਨੇ ਤੇ ਬੇਸ਼ੱਕ ਕਿਹਾ ਵੀ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ, ਵੀ ਮੌਜ ਬਹਾਰ ਗੁਰਮੁਖ ਦੀ ਸਦਾ ਹੀ ਹੈ, ਭਾਵੇਂ ਉਹ ਬਚਪਨ ਸੀ, ਭਾਵੇਂ ਜਵਾਨੀ ਵਿੱਚ ਸੀ ਤੇ ਭਾਵੇਂ ਬੁਢੇਪੇ ਵਿੱਚ ਹੈ, ਕਿਉਂਕਿ ਗੁਰਮੁਖ ਜਾਣਦਾ ਹੈ ਦੁਨੀਆਂ ਦੀ ਰਿਐਲਿਟੀ ਨੂੰ, ਉਹ ਸਦਾ ਮੌਜ 'ਚ, ਉਹਨੂੰ ਆਇਆ ਹੋਇਆ ਬੁਢੇਪਾ ਵੀ ਪਰੇਸ਼ਾਨ ਨਹੀਂ ਕਰਦਾ, ਉਹ ਮੌਜ 'ਚ ਹੈ, ਉਹਦੀ ਸਦਾ ਹੀ ਬਹਾਰ ਹੈ, ਉਹ ਮਰਨ ਤੱਕ ਬਹਾਰ 'ਚ ਰਹਿੰਦਾ। ਭਾਈ ਮਨੀ ਸਿੰਘ ਇੱਦਾਂ ਬੈਠਾ, ਉਹਦੇ ਬੰਦ ਬੰਦ ਕੱਟੇ ਜਾ ਰਹੇ ਨੇ, ਉਹ ਬਹਾਰ 'ਚ ਹੀ ਹੈ, ਮੌਤ ਉਹਦੇ, ਉਹਨੂੰ ਪਤਾ ਹੈ ਵੀ ਹੁਣ ਜਿੱਦਾਂ ਬੰਦ ਬੰਦ ਕੱਟੀ ਜਾਂਦਾ, ਇਹਨੇ ਮੈਨੂੰ ਵੱਢ ਕੇ ਸੁੱਟ ਦੇਣਾ, ਮੌਤ, ਉਹ ਸਦਾ ਬਹਾਰ 'ਚ ਹੀ ਹੈ। ਅਤੇ ਸਾਡੇ ਵਰਗਿਆਂ 'ਤੇ ਤਾਂ ਅਜੇ ਉਹ ਸਮਾਂ ਆਇਆ ਵੀ ਨਹੀਂ ਹੁੰਦਾ, ਤਾਂ ਆਪਾਂ ਪਹਿਲਾਂ ਹੀ ਘਬਰਾਉਂਦੇ ਹਾਂ। ਮੈਂ ਜਿਹੜੀ ਬੇਨਤੀ, ਜਿਹੜਾ ਧਨ ਹੈ ਨਾ, ਜਿਹੜੀ ਦੌਲਤ ਹੈ, ਜੋ ਹੈ, ਹਰ ਚੀਜ਼ ਦੁਨੀਆਂ ਦੀ ਪਰਿਵਰਤਨਸ਼ੀਲ ਹੈ, ਹਰ ਚੀਜ਼ ਨੇ ਬਦਲ ਜਾਣਾ, ਕੋਈ ਚੀਜ਼ ਜਿਹੜੀ ਹੈ, ਹੁਣ ਆਪਾਂ ਨਹੀਂ ਬਦਲੇ, ਜਿੰਨੇ ਆਪਾਂ ਇੱਥੇ ਬੈਠੇ ਹਾਂ, ਸਾਡੇ ਮਾਂ ਪਿਓ ਤਾਂ ਕੁਝ ਹੋਰ ਸਮਝਦੇ ਸੀ, ਅਸੀਂ ਕੁਝ ਹੋਰ ਨਿਕਲ। ਤੁਸੀਂ ਵੇਖੋ, ਹਰ ਮਾਂ ਅਤੇ ਹਰ ਪਿਓ ਦੀ ਸ਼ਿਕਾਇਤ ਦੁਨੀਆਂ 'ਤੇ ਮਰਦੇ ਦਮ ਤੱਕ ਰਹੇਗੀ ਵੀ ਜਿੱਦਾਂ ਪੁੱਤ ਨੂੰ ਅਸੀਂ ਕਹਿੰਦੇ ਹਾਂ ਉੱਦਾਂ ਇਹਨੇ ਨਹੀਂ ਕੀਤਾ। ਜੇ ਆਪਾਂ ਨਹੀਂ ਕੀਤਾ ਤਾਂ ਫਿਰ ਆਪਾਂ ਇਹ ਕਿਵੇਂ ਆਸ ਲਾ ਲਈ ਵੀ ਜਿਹੜੇ ਸਾਡੇ ਪੁੱਤ ਧੀਆਂ ਨੇ ਉਹ ਵੀ ਇੱਦਾਂ ਹੀ ਕਰਨਗੇ? ਇਸ ਨੇਮ ਨੂੰ ਸਮਝ ਲਓ, ਇੱਥੇ ਇਹਨੂੰ ਸੁਰਤ 'ਚ ਰੱਖ ਲਓ ਜੇ ਸੁਖੀ ਰਹਿਣਾ ਚਾਹੁੰਦੇ। ਵੀ ਜਿਵੇਂ ਰੁੱਖਾਂ ਦੇ ਪੱਤੇ ਝੜਦੇ ਨੇ, ਨਵੇਂ ਆਉਂਦੇ ਨੇ, ਬਹਾਰ ਨਵੀਂ ਆਉਂਦੀ ਹੈ, ਪਰਿਵਰਤਨਸ਼ੀਲ ਹੈ, ਤੁਸੀਂ ਇਹਨੂੰ ਪ੍ਰਵਾਨ ਕਰ ਲਿਆ। ਕਦੀ ਇੱਦਾਂ ਹੁੰਦਾ ਵੀ ਸੋਕਾ ਪਿਆ ਹੋਵੇ ਅਤੇ ਬੰਦੇ ਨੂੰ, ਬੰਦਾ ਐਵੇਂ ਰੋ ਰਿਹਾ ਹੋਵੇ, ਹਾਏ ਸੋਕਾ ਪੈ ਗਿਆ, ਹਾਏ ਸੋਕਾ ਪੈ ਗਿਆ, ਤੁਹਾਨੂੰ ਪਤਾ ਹੈ ਵੀ ਇਹ ਤਾਂ ਪੈਣਾ ਹੀ ਪੈਣਾ। ਹੁਣ ਧਨ ਦੀ ਵੀ ਸਮੱਸਿਆ ਇੱਦਾਂ ਹੈ ਵੀ ਜਿਹੜਾ ਸਾਡੇ ਕੋਲ ਹੋ, ਜਿਹੜਾ ਆ ਗਿਆ, ਬੰਦਾ ਇਸ ਗੱਲ ਨੂੰ ਮੰਨ ਕੇ ਬਹਿ ਜਾਂਦਾ ਵੀ ਇਹ ਨਹੀਂ ਹੁਣ ਜਾਣਾ, ਬੰਦਾ ਇਸ ਗੱਲ ਨੂੰ ਮੰਨ ਕੇ ਬਹਿ ਗਿਆ ਵੀ ਇਹ ਨਹੀਂ ਜਾਣਾ। ਅੱਛਾ, ਕਮਾਲ ਹੈ, ਕਦੀ ਉਹ ਵੀ ਸਮਾਂ ਸੀ ਜਦੋਂ ਤੂੰ ਨੰਗ ਹੁੰਦਾ ਸੀ, ਤੇਰੇ ਕੋਲ ਕੱਖ ਵੀ ਨਹੀਂ ਸੀ ਹੁੰਦਾ, ਤੇ ਜੇ ਉਹ ਸਮਾਂ ਨਹੀਂ ਰਿਹਾ, ਉਹ ਸਮਾਂ ਨਹੀਂ ਰਿਹਾ ਤੇ ਚੰਗਾ ਆ ਗਿਆ ਜਿਹਨੂੰ ਤੂੰ ਚੰਗਾ ਕਹਿੰਦਾ। ਇੱਕ ਸਮਾਂ ਟੱਪ ਗਿਆ ਨਾ, ਤੇ ਟੱਪਣਾ ਇਹ ਵੀ ਹੈ, ਜੇ ਇੱਕ ਵਾਰ ਰੁੱਖਾਂ ਤੋਂ ਪੱਤੇ ਝੜੇ ਸੀ ਫਿਰ ਨਵੇਂ ਆ ਗਏ ਨਾ, ਤੇ ਉਹ ਨਵੇਂ ਆਏ ਵੀ ਝੜਨੇ ਨੇ, ਬਸ ਇਹੋ ਜ਼ਿੰਦਗੀ ਹੈ, ਇਹੋ ਜ਼ਿੰਦਗੀ। ਜੇ ਇਹ ਫਾਰਮੂਲਾ ਸਾਨੂੰ ਸਮਝ ਲੱਗ ਗਿਆ, ਫਿਰ ਇੱਕ ਤੇ ਬੰਦੇ ਦੀ ਜ਼ਿੰਦਗੀ ਵਿੱਚੋਂ ਹੰਕਾਰ ਖਤਮ ਹੋ ਜਾਵੇਗਾ। ਜੇ ਬੰਦਾ ਇਹ ਸਮਝ ਲਵੇਗਾ ਵੀ ਕੋਈ ਚੀਜ਼, ਨਥਿੰਗ ਇਜ਼ ਪਰਮਾਨੈਂਟ ਔਰ ਸਟੇਬਲ, ਇੱਥੇ ਕੋਈ ਚੀਜ਼ ਪਰਮਾਨੈਂਟ ਅਤੇ ਸਟੇਬਲ ਰਹਿਣ ਵਾਲੀ ਨਹੀਂ ਹੈ। ਮਹਾਰਾਜ ਨੇ ਆਖਿਆ ਤੂੰ ਹੰਕਾਰ ਕਰਦਾ, ਫਿਰ ਹੰਕਾਰ ਦੇ ਵਿੱਚ ਹੀ ਸੁਖੀ ਵਸੈ ਮਸਕੀਨੀ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਕਰਬ ਗਲੇ। ਆਖਿਆ ਵੱਡੇ ਵੱਡੇ ਹੰਕਾਰੀ ਆਪਣੇ ਹੰਕਾਰ ਦੇ ਵਿੱਚ ਹੀ ਗਲ ਜਾਂਦੇ ਨੇ, ਕੁਝ ਪਾ ਲੈਂਦੇ ਨੇ ਤੇ ਫੁੱਲ ਫੁੱਲ ਕੇ ਤੁਰਦੇ ਨੇ, ਫੁੱਲ ਫੁੱਲ ਕੇ। ਜਿਵੇਂ ਤੂੰ ਕੋਈ ਅਲੋਕਾਰ ਪਾਇਆ ਦੁਨੀਆਂ 'ਤੇ, ਤੂੰ ਕੋਈ ਗੱਡੀ ਅਲੋਕਾਰ ਲਈ ਹੈ ਸੰਸਾਰ ਦੇ ਉੱਤੇ, ਹੈ ਨਹੀਂ ਇੱਥੇ ਕਿਤੇ, ਤੂੰ, ਤੈਨੂੰ ਅਗਲਾ ਚੀਜ਼ ਵੇਚ ਗਿਆ ਆਪਦੀ, ਜਿੰਨੇ ਬਣਾਈਆਂ ਸੀ ਉਹ ਵੀ ਤਾਂ ਹੈਗੇ ਨੇ ਨਾ ਦੁਨੀਆਂ ਵਿੱਚ। ਹਾਲਾਂਕਿ ਚਾਹੀਦਾ ਤਾਂ ਇਹ ਹੈ ਵੀ ਜਦੋਂ ਤੁਸੀਂ ਕੁਝ ਪਾਉਂਦੇ ਹੋ ਤੁਸੀਂ ਹਲੇਮੀ 'ਚ ਆ ਜਾਓ, ਜਿੱਦਾਂ ਜਿੱਦਾਂ, ਅੱਛਾ, ਰੁੱਖ ਜਿੱਦਾਂ ਜਿੱਦਾਂ ਫਲਾਂ ਨਾਲ ਭਰਦਾ ਜਾਂਦਾ ਉੱਦਾਂ ਉੱਦਾਂ ਉਹ ਝੁਕਦਾ ਜਾਂਦਾ। ਸਮਝ ਗਏ ਬੇਨਤੀ ਨੂੰ? ਰੁੱਖ ਜਿੱਦਾਂ ਜਿੱਦਾਂ ਫਲਾਂ ਨਾਲ ਭਰੇਗਾ ਉੱਦਾਂ ਉੱਦਾਂ ਹੀ ਉਹ ਝੁਕਦਾ ਜਾਵੇਗਾ, ਉਹਦੇ ਟਾਹਣ ਨੀਵੇਂ ਹੁੰਦੇ ਜਾਣਗੇ, ਤੇ ਜਿੰਨਾ ਜਿੰਨਾ ਉਹ ਫਲਾਂ ਤੋਂ ਖਾਲੀ ਹੁੰਦਾ ਜਾਵੇਗਾ ਓਨਾ ਓਨਾ ਉਹ ਚੜ੍ਹਦਾ ਜਾਵੇਗਾ। ਇਹੋ ਹੀ ਬੰਦੇ ਦੀ ਜ਼ਿੰਦਗੀ ਦੀ ਸਿਚੁਏਸ਼ਨ ਵੀ ਹੈ। ਜਿਹੜਾ ਸੱਚੀ ਪਾ ਲੈਂਦਾ ਨਾ, ਜਦੋਂ ਕੁਝ ਪਾਉਂਦੇ ਹੋ ਤੇ ਰੁੱਖ ਵਰਗੇ ਬਣ ਜਾਓ, ਝੁਕੀ ਜਾਓ, ਨਿਮਰਤਾ 'ਚ ਆਈ ਜਾਓ। ਜੇ ਤੁਸੀਂ ਅੱਜ ਕੋਠੀਆਂ ਗੱਡੀਆਂ ਕਾਰਾਂ ਦੇ ਮਾਲਕ ਬਣ ਗਏ ਹੋ, ਝੁਕ ਜਾਓ ਜਿੰਨਾ ਝੁਕਿਆ ਜਾਂਦਾ, ਓਨੀ ਨਿਮਰਤਾ ਆ ਜਾਏ ਤੁਹਾਡੇ 'ਚ। ਪਰ ਅਸੀਂ ਕਿਹਦੇ ਵਰਗੇ ਹੋ ਜਾਂਦੇ ਹਾਂ?

ਅਸੀਂ ਤਾਂ ਉਹਨੂੰ ਚੜ੍ਹਦੇ ਜਾਂਦੇ। ਬੰਦਾ ਤੁਹਾਨੂੰ ਕੋਈ ਰੁਤਬਾ ਮਿਲ ਗਿਆ, ਝੁਕ ਜਾਓ, ਨੀਵੇਂ ਹੋ ਜਾਓ, ਤੁਹਾਨੂੰ ਕੁਝ ਮਿਲਿਆ ਹੈ, ਤੁਹਾਨੂੰ ਕੁਦਰਤ ਨੇ ਕੋਈ ਨਿਆਮਤ ਦਿੱਤੀ ਹੈ, ਜਿਵੇਂ ਰੁੱਖ ਝੁਕ ਗਿਆ, ਪਰ ਤੂੰ ਆਪਣਾ ਸੁਭਾਅ ਰੁੱਖ ਵਰਗਾ ਰੱਖਦਾ ਨਹੀਂ। ਬਾਬੇ ਨੇ ਆਖਿਆ ਤੇਰੀ ਤੇ ਸਿਚੁਏਸ਼ਨ ਇਹ ਹੈ, ਇੱਕ ਬਚਨ ਆਉਂਦਾ ਆਖਿਆ ਜ਼ਬ ਜ਼ਰੀਏ, ਆਖਿਆ ਸਰੀਰ ਸੜ ਜਾਣਾ ਤੇਰਾ, ਜ਼ਰੀਏ ਜ਼ਰੀਏ ਦਾ ਮਤਲਬ ਹੈ ਸੜ ਜਾਣਾ। ਤਬ ਹੋਏ ਭਸਮ ਤਨ, ਸਰੀਰ ਸਵਾਹ ਹੋ ਜਾਣਾ, ਰਹਿ ਕਿਰਮ ਦਲ ਖਾਈ, ਏਦਾਂ ਕੀੜੇ ਪੈਂਦੇ ਨੇ ਫਿਰ ਆਣ ਕੇ ਉਹ ਖਾਂਦੇ ਨੇ ਸਰੀਰ ਨੂੰ, ਕੀੜੇ ਸਰੀਰ ਨੂੰ ਖਾ ਜਾਂਦੇ ਨੇ। ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ। ਬਾਬੇ ਨੇ ਆਖਿਆ ਵੀ ਇਹ ਸਰੀਰ ਕੱਚੀ ਮਿੱਟੀ ਦਾ ਘੜਾ ਜਿਹੜਾ ਪਾਣੀ ਨਾਲ ਭਰਿਆ ਪਿਆ। ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਹੈ ਵਡਾਈ, ਇੰਨੀ ਕੁ ਵਡਿਆਈ ਹੈ, ਇੰਨੀ ਕੁ ਵਡਿਆਈ, ਕੱਚਾ ਮਿੱਟੀ ਦਾ ਘੜਾ ਹੈ, ਪਾਣੀ ਨਾਲ ਭਰਿਆ ਪਿਆ ਤੇ ਹੌਲੀ ਹੌਲੀ ਕਰਕੇ ਪਾਣੀ ਨਿਕਲਦਾ ਜਾ ਰਿਹਾ। ਤੇ ਬਾਬੇ ਨੇ ਗੱਲ ਆਖੀ ਆਖੇ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਆਖੇ ਭਾਈ ਕਾਹਦਾ ਫੁੱਲਿਆ ਫੁੱਲਿਆ ਫਿਰਦਾ, ਕੀ ਹੋ ਗਿਆ, ਵੀਜ਼ਾ ਹੀ ਲੱਗ ਗਿਆ ਫਿਰ, ਆਖਰ ਆ ਗਈ ਪੀ ਆਰ ਹੀ ਹੋ ਗਿਆ ਫਿਰ, ਕੀ ਹੋ ਗਿਆ ਸਿਟੀਜ਼ਨ ਹੀ ਹੋ ਗਿਆ ਫਿਰ, ਕੀ ਹੋ ਗਿਆ, ਇਹ ਚ ਫੁੱਲਣ ਵਾਲੀ ਕਿਹੜੀ ਗੱਲ ਹੈ, ਤੇਰੇ ਤੋਂ ਪਹਿਲਾਂ ਬਥੇਰੇ ਲੋਕ ਇੱਥੇ ਤੁਰੇ ਫਿਰਦੇ ਨੇ, ਫੁੱਲਣ ਵਾਲੀ ਕਿਹੜੀ ਗੱਲ ਹੈ, ਕਾਰ ਗੱਡੀ ਲੈ ਲਈ ਹੈ, ਮੋਟਰਸਾਈਕਲ ਹੀ ਹੈ, ਫਿਰ ਕੀ ਹੋਇਆ, ਇਹ ਚ ਏਡਾ ਫੁੱਲਣ ਵਾਲੀ ਕਿਹੜੀ ਗੱਲ ਹੈ, ਧਨ ਦੌਲਤ ਹੀ ਹੋ ਗਈ, ਕੀ ਹੋਇਆ, ਤੇਰੇ ਦੋ ਚਾਰ ਧੀਆਂ ਪੁੱਤਰ ਹੀ ਨੇ ਨਾ, ਫੁੱਲਣ ਵਾਲੀ ਕਿਹੜੀ ਗੱਲ ਹੈ, ਜੇ ਫੁੱਲੇਗਾ ਘੱਟ ਤੇ ਫਿਰ ਫੂਕ ਵੀ ਨਿਕਲਣ ਦਾ ਦੁੱਖ ਵੀ ਨਹੀਂ ਹੋਵੇਗਾ। ਬਾਬੇ ਨੇ ਆਖਿਆ ਝਾਤੀ ਮਾਰ, ਕਾਹਦੀ ਫੁਲਾਵਟ ਹੈ ਤੇਰੀ, ਕਾਹਦਾ ਅਹੰਕਾਰ ਹੈ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਬਾਬੇ ਨੇ ਆਖਿਆ ਮਨ ਦਸ ਨਾਜ, ਦਸ ਮਣ ਨਾਜ ਪੱਲੇ ਆ ਗਿਆ, ਚਾਰ ਟਕੇ ਆ ਗਏ, ਐਂਡੋ ਟੇਡੋ ਜਾਤ, ਐ ਟੇਡਾ ਹੋ ਕੇ ਤੁਰਦਾ, ਦਸ ਮਣ ਨਾਜ ਕਾਹਦਾ ਇਕੱਠਾ ਕਰ ਲਿਆ, ਚਾਰ ਟਕਾ ਚਾਰ ਗਾਂਠ, ਗਾਂਠ ਮਤਲਬ ਗੰਢ ਦੇ ਨਾਲ ਚਾਰ ਟਕੇ ਚਾਰ ਛਿੱਲੜ ਜੇਬ ਚ ਆ ਗਏ ਤੇ ਤੇਰੀ ਤੋਰ ਹੀ ਬਦਲ ਗਈ, ਐਂਡੋ ਟੇਡੋ ਜਾਤ, ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਜਦੋਂ ਦਸ ਮਹੀਨੇ ਮਾਂ ਦੀ ਕੋਖ ਚ ਪੁੱਠੇ ਮੂੰਹ ਰਿਹਾ ਸੀ, ਉਰਦ ਮੁਖ ਰਿਹਾ ਸੀ, ਤੈਨੂੰ ਦਿਨ ਭੁੱਲ ਗਿਆ, ਉਹ ਕੀ ਸੀ ਤੂੰ, ਜਿਹਨੇ ਤੈਨੂੰ ਉੱਥੇ ਰੱਖ ਕੇ ਸੰਸਾਰ ਵਿਖਾਇਆ, ਉਹਦੀ ਭੈ ਭਾਵਨੀ ਵਿੱਚ ਆ, ਉਹਦੀ ਭੈ ਭਾਵਨੀ ਵਿੱਚ ਆ। ਬਾਬੇ ਨੇ ਕਿਹਾ ਜਿਉਂ ਮਧ ਮਾਖੀ, ਮਾਤਾ ਜੀ ਗੱਲਾਂ ਨਾ ਕਰੋ, ਵਾਹਿਗੁਰੂ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਆਖਿਆ ਜਿਉਂ ਮਧ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਤਨ ਕੀ ਆ। ਮਧੂ ਮੱਖੀ ਕੀ ਕਰਦੀ ਹੈ, ਇਕੱਲੇ ਇਕੱਲੇ ਫੁੱਲ ਉੱਤੇ ਜਾ ਕੇ ਰਸ ਚੁਗਦੀ ਰਹਿੰਦੀ। ਬੰਦਾ ਵੀ ਮਧੂ ਮੱਖੀ ਵਰਗਾ ਏ, ਡਾਲਰ ਡਾਲਰ ਰੁਪਈਆ ਰੁਪਈਆ ਪੈਨੀ ਪੈਨੀ ਚਵਾਨੀ ਚਵਾਨੀ ਚੁਗਦਾ ਰਹਿੰਦਾ। ਲੁਧਿਆਣੇ ਨਾ ਇੱਕ ਜਿਹੜਾ ਹੋਸਪਿਟਲ ਹੈ ਉੱਥੇ ਡੀ ਐਮ ਸੀ ਜਿਹਨੂੰ ਕਹਿੰਦੇ ਨੇ, ਡੀਐਮਸੀ ਹੋਸਪਿਟਲ ਦੇ ਬਾਹਰ ਇੱਕ ਭਿਖਾਰੀ ਮਰ ਗਿਆ। ਜਦੋਂ ਭਿਖਾਰੀ ਮਰਿਆ, ਹੁਣ ਉਹਦਾ ਅੱਗੇ ਪਿੱਛੇ ਤੇ ਕੋਈ ਹੈ ਨਹੀਂ ਸੀ। ਜਦੋਂ ਭਿਖਾਰੀ ਮਰਿਆ ਜੀ, ਤੇ ਸਿਟੀ ਵਾਲਿਆਂ ਦੀ ਫਿਰ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਉਹਦੀ ਬਾਡੀ ਦਾ ਸੰਸਕਾਰ ਕਰਦੇ ਨੇ। ਟਿਕਾਣਾ ਸੀ ਉਹਦਾ ਪੱਕਾ ਹੀ, ਉਹ ਇੱਕੋ ਥਾਂ ਉੱਤੇ ਬਹਿੰਦਾ ਹੁੰਦਾ ਸੀ, ਤੇ ਉਹਨੇ ਉੱਥੇ ਬੈਠਾ ਹੋਣਾ ਤੇ ਮਰ ਗਿਆ, ਤੇ ਸਿਟੀ ਵਾਲਿਆਂ ਨੇ ਨਾ ਉਹਨੂੰ ਉੱਥੋਂ ਉਹਦੀ ਬਾਡੀ ਲੈ ਗਏ, ਤੇ ਜਿਹੜਾ ਉੱਥੇ ਉਹਨੇ ਮਾੜਾ ਮੋਟਾ ਕੋਈ ਬਣਾਇਆ ਸੀ ਉਹਨੂੰ ਨਾ ਚੁੱਕਿਆ। ਜਦੋਂ ਚੁੱਕਿਆ ਤੇ ਜਿੱਥੇ ਬਹਿੰਦਾ ਸੀ ਉਹਦੇ ਥੱਲਿਓਂ ਉਹਨਾਂ ਨੂੰ ਲੱਖਾਂ ਰੁਪਈਏ ਸਿੱਕਿਆਂ ਦੇ ਰੂਪ ਚ ਪ੍ਰਾਪਤ ਹੋਏ, ਇੱਕ ਇੱਕ ਰੁਪਈਆ ਦੋ ਦੋ ਰੁਪਈਆ ਏਦਾਂ ਕਰਕੇ, ਕਿੰਨਿਆਂ ਕੋਲ ਮੰਗੇ ਹੋਣਗੇ ਨੇ, ਹੱਥ ਅੱਡੇ ਹੋਣੇ। ਮਾਇਆ ਦੇ ਢੇਰ ਤੇ ਬੈਠਾ, ਮਾਇਆ ਦੇ ਢੇਰ ਤੇ ਬਹਿ ਕੇ ਵੀ ਕੀ ਰਹਿ ਗਿਆ, ਭਿਖਾਰੀ ਰਹਿ ਗਿਆ ਨਾ ਜਦੋਂ ਮਰਿਆ। ਆਖਿਆ ਬੰਦੇ ਦਾ ਸੁਭਾਅ ਏ, ਬੰਦਾ ਏਦਾਂ ਹੀ ਕਰਦਾ ਹੈ,
ਨੂੰ ਇਹ ਹੈ ਵੀ ਧਨ ਜੋੜ ਲਵੋ ਜਿੱਦਾਂ ਜੋੜਿਆ ਜਾਂਦਾ, ਚਾਹੇ ਸਾਨੂੰ ਕਿਸੇ ਦਾ ਕੋਈ ਬੰਦਾ ਡਾਲਰ ਮਾਰਨਾ ਪਵੇ, ਦੋ ਦੋ ਡਾਲਰ ਲੋਕ ਮਾਰਦੇ ਫਿਰਦੇ ਨੇ ਇੱਥੇ, ਕਿਸੇ ਦੇ ਦੋ ਦੋ ਚਾਰ ਚਾਰ ਡਾਲਰ ਮਾਰੀ ਜਾਓ, ਸਟੂਡੈਂਟਾਂ ਦੇ ਮਾਰ ਲਏ, ਫਿਰ ਮੁੜ ਕੇ ਲਾ ਦਿੰਦੇ ਨੇ ਆ ਜਾਓ ਭਾਈ ਆਫਰ ਲੱਗਾ ਹੈ, ਆਫਰ ਲੱਗਾ। ਇਹ ਸਿਚੁਏਸ਼ਨ ਹੈ ਵੀ ਅਗਲਿਆਂ ਨੂੰ ਜੇ ਮਤਲਬ ਠੋਕ ਕੇ ਕੰਮ ਲੈਣਾ, ਇੱਕ ਮਿੰਟ ਬੰਦੇ ਨੂੰ ਬਹਿਣ ਨਹੀਂ ਦੇਣਾ। ਵੀ ਮੈਂ ਸਮਝਦਾ ਹੁੰਦਾ ਸੀ ਸਾਡੇ ਵੀ ਨਾ ਜਦੋਂ ਪਿੰਡਾਂ 'ਚ ਆਪਣੇ ਦਿਹਾੜੀਦਾਰ ਆਉਂਦੇ ਹੁੰਦੇ ਸੀ, ਚਲੋ ਤਨਖਾਹ ਤੇ ਉੱਥੇ ਵੀ ਉਹਨਾਂ ਦੀ ਕੋਈ ਵਿਚਾਰਿਆਂ ਦੀ ਜ਼ਿਆਦਾ ਨਹੀਂ ਸੀ ਹੁੰਦੀ, 400-500 ਦਿਹਾੜੀ ਹੁੰਦੀ ਸੀ। ਪਰ ਮੈਨੂੰ ਯਾਦ ਹੈ ਵੀ ਜਦੋਂ ਘਰ ਦੇ ਵਿੱਚ ਸਾਡੇ ਕੋਈ ਦਿਹਾੜੀਦਾਰ ਲੱਗਾ ਹੁੰਦਾ ਸੀ ਨਾ, ਤੇ ਸਾਨੂੰ ਇਹ ਸੀ ਵੀ ਘੜੀ ਕੁ ਧੁੱਪ ਬੜੀ ਹੈ ਤੇ ਬਹਿ ਜਾਓ, ਕੋਈ ਗੱਲ ਨਹੀਂ, ਵੀ ਅੱਧਾ ਘੰਟਾ ਰੈਸਟ ਕਰ ਲਓ, ਕੋਈ ਗੱਲ ਨਹੀਂ। ਤੇ ਉਹ ਵੀ ਵਿਰਤੀ, ਉਹ ਵੀ ਮੈਂਟੈਲਿਟੀ ਹੈਗੀ ਹੈ ਜਿਹੜੀ ਕਹਿੰਦੇ ਨਹੀਂ ਇਹਨਾਂ ਨੂੰ ਬਹਿਣ ਨਹੀਂ ਦੇਣਾ ਹੁਣ, ਮਤਲਬ ਬੰਦਿਆਂ ਨੂੰ ਬੰਦਿਆਂ ਵਾਂਗੂ ਟ੍ਰੀਟ, ਵੀ ਜਿਵੇਂ ਪਸ਼ੂ ਨਹੀਂ ਜੋਇਆ ਹੁੰਦਾ ਪਸ਼ੂ। ਹੁਣ ਇੱਥੇ ਸਿਚੁਏਸ਼ਨ ਹੈ ਤੇ ਇੱਦਾਂ ਦੀ ਹੈ ਨਾ, ਹੁਣ ਤੜਕੇ 5 ਵਜੇ ਇੱਕ ਜਾਂਦਾ ਤੇ ਸ਼ਾਮੀ 7 ਵਜੇ ਘਰੇ ਆਉਂਦਾ, ਚਲੋ ਕੰਮ ਕਰਨ 'ਚ ਕੋਈ ਹਰਜ ਨਹੀਂ, ਕੋਈ 10 ਘੰਟੇ ਕਰੇ, 12 ਘੰਟੇ ਕਰੇ, ਤੇ ਉਹਨੂੰ ਪੁੱਛੋ ਪੈਸੇ, ਕਹਿੰਦਾ ਜੀ 7 ਰੁਪਈਏ ਘੰਟੇ ਦੇ ਦਿੱਤੇ ਮੈਨੂੰ। ਮਿਨੀਮਮ ਵੇਜ ਵੀ ਕੈਨੇਡਾ ਦੀ $18 ਆ, $7 ਮਿਲੇ ਤੇ ਲੈ ਅੱਗੋਂ ਕਿੰਨੇ, ਅੱਗੋਂ ਲਏ $20, $22, $24। ਯਾਰ ਮਿਨੀਮਮ ਤੇ ਦਿਓ ਉਹਨਾਂ ਨੂੰ, ਜੇ ਮਿਨੀਮਮ ਨਹੀਂ ਦੇ ਸਕਦੇ ਤੇ ਕਮ ਸੇ ਕਮ ਇੰਨਾ ਇੰਨੇ ਤੇ ਦੇ ਦਿਓ, ਇੰਨਾ ਕੰਮ ਉਹਦੇ ਕੋਲ ਕਰਾਇਆ ਏ, ਪਰ ਨਹੀਂ। ਅੱਛਾ ਉਹ ਬੰਦੇ, ਇੱਕ ਸੱਜਣ ਬੜੀ ਵਧੀਆ ਗੱਲ ਆਖਿਆ, ਗੁਰਦੁਆਰੇ ਕੋਈ ਸ਼ਰਾਬ ਪੀ ਕੇ ਆਵੇ ਨਾ ਇੱਥੇ ਤੇ ਤੁਸੀਂ ਸਾਰਿਆਂ ਨੇ ਉਹਦੇ ਗਲ ਪੈ ਜਾਣਾ, ਉਹ ਤੂੰ ਲੰਗਰ 'ਚ ਸ਼ਰਾਬ ਪੀ ਕੇ ਬੈਠਾ, ਉਹ ਤੂੰ ਗੁਰਦੁਆਰੇ ਸ਼ਰਾਬ ਪੀ ਕੇ ਆ ਗਿਆ, ਤੇ ਲੋਕਾਂ ਦੇ $10,00,000 ਮਾਰ ਕੇ ਕੋਈ 5-10 ਲੱਖ ਵਾਲੀ ਗੱਡੀ 'ਚੋਂ ਉਤਰੇ ਤੇ ਲੋਕ ਉਹਦੇ ਅੱਗੇ ਹੱਥ ਜੋੜਦੇ ਫਿਰਦੇ ਨੇ। $7 ਕੋਈ ਅਹਿਮੀਅਤ ਨਹੀਂ ਰੱਖਦੇ। ਹਾਂ ਠੀਕ ਹੈ, ਚਲੋ ਉਹਨਾਂ ਕੁ ਹਿਸਾਬ ਨਾਲ ਸੈੱਟ ਕਰਨਾ ਚਾਹੀਦਾ ਵੀ ਅਗਲੇ ਨੂੰ ਵੀ ਹੋਵੇ ਵੀ ਮੈਂ ਵੀ ਉਹਦੀ ਵੱਧ ਸੀਸ ਨਾ ਲਿਓ, ਕਮ ਸੇ ਕਮ ਉਹਦੀਆਂ ਵੱਧ ਸੀਸਾਂ ਨਾ ਲਿਓ, ਫਰਕ ਕੋਈ ਨਹੀਂ ਪੈਂਦਾ, ਫਰਕ ਕੋਈ ਨਹੀਂ ਪੈਣਾ। ਹੁਣ ਇਹ ਸਿਚੁਏਸ਼ਨ ਹੈ, ਅਸੀਂ ਪਸ਼ੂਆਂ ਵਾਂਗੂ ਕਿਸੇ ਤੋਂ ਕੰਮ ਲਿਆ, ਪਸ਼ੂਆਂ ਵਾਂਗੂ। ਇੱਕ ਤਾਂ ਹੁੰਦਾ ਵੀ ਚਲੋ ਕੋਈ ਨਹੀਂ ਵੀ ਮੌਤ ਜੀ ਨਾਲ ਬੈਠੇ ਹਾਂ, ਵੀ ਇਹ ਵੀ ਇੱਕ ਡਿਫਰੈਂਸ਼ੀਏਟ ਕਰਕੇ ਵੇਖਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇੱਦਾਂ ਦੇ ਨੇ ਜਾਂ ਸਾਰੇ ਇੱਦਾਂ ਦੇ ਨਹੀਂ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ, ਪਰ ਮੈਂ ਇਹ ਕਹਿ ਰਿਹਾ ਵੀ ਪਸ਼ੂਆਂ ਵਾਂਗੂ ਇੱਕ ਬੰਦੇ ਤੋਂ ਕੰਮ ਲਿਆ ਵੀ ਤੂੰ ਇੱਕ ਮਿੰਟ ਵੀ ਇੱਥੇ ਵਿਹਲਾ ਖਲੋ ਨਹੀਂ ਸਕਦਾ, ਤੂੰ ਸਾਹ ਨਹੀਂ ਲੈ ਸਕਦਾ, ਪਰ ਫਿਰ ਤੇ ਕਮ ਸੇ ਕਮ ਉਹਨੂੰ ਪੂਰੇ ਦਿਓ ਨਾ। ਇਹ ਸਿਚੁਏਸ਼ਨ ਹੈ। ਬਾਬੇ ਨੇ ਆਖਿਆ ਫਿਰ ਤੇਰੀ ਵੀ ਖੇਡ ਇੱਦਾਂ ਦੀ ਹੈ ਵੀ ਮਧੂ ਮੱਖੀ ਸ਼ਹਿਦ ਇਕੱਠਾ ਕਰਦੀ ਰਹਿੰਦੀ ਆ, ਇਕੱਠਾ ਕਰ ਕਰਕੇ ਉਹਨੇ ਕੀ ਬਣਾ ਲਿਆ, ਛੱਜਾ ਬਣਾ ਲਿਆ ਨਾ ਇੱਦਾਂ। ਅੱਛਾ ਕੋਈ ਆਇਆ ਪਿੰਡ ਦੇ ਵਿੱਚੋਂ, ਉਹਨੇ ਥੱਲੇ ਧੂੰਆਂ ਬਾਲ ਕੇ ਤੇ ਸਾਰੀਆਂ ਮੱਖੀਆਂ ਡਾਤੀਆਂ ਤੇ ਸਾਰਾ ਸ਼ਹਿਦ ਆਪ ਚੋ ਕੇ ਆਪਣੇ ਰਾਹੇ ਪਿਆ। ਹੁਣ ਮਧੂ ਮੱਖੀ ਦੀ ਮਿਹਨਤ ਵੇਖੋ, ਉਹਨੇ ਕਿੱਦਾਂ ਇਕੱਲੇ ਇਕੱਲੇ ਫੁੱਲ ਉੱਤੇ ਜਾ ਕੇ ਇਕੱਠਾ ਕੀਤਾ ਸੀ ਤੇ ਸ਼ਹਿਦ ਦੀ ਬੋਤਲ ਭਰ ਕੇ ਕੋਈ ਹੋਰ ਦੂਜਾ ਗਾਂ ਗਿਆ, ਥੱਲੇ ਉਹਨੇ ਧੂੰਆਂ ਬਾਲ ਦਿੱਤਾ। ਬੰਦਿਆ ਤੂੰ ਵੀ ਇਕੱਠਾ ਕਰੀ ਜਾ ਰਿਹਾ, ਤੂੰ ਅਜੇ ਫਿਊਨਲ ਹੋਮ 'ਚ ਮਗਰੋਂ ਪਹੁੰਚਣਾ ਤੇ ਤੇਰੇ ਇਹਨਾਂ ਪੁੱਤ ਪੋਤਰਿਆਂ ਨੇ ਇਹ ਆਖਣਾ ਬਾਪੂ ਛੱਡ ਕੇ ਕੀ ਗਿਆ, ਉਹਨੇ ਆਖਣਾ ਜਿੰਨਾ ਚਿਰ ਬੈਠਾ ਸੀ ਉਨਾ ਚਿਰ ਕੁੰਡਲੀਆ ਸੱਪ ਬਣ ਕੇ ਬੈਠਾ ਸੀ, ਸਾਨੂੰ ਐਸ਼ਾਂ ਨਹੀਂ ਕਰਨ ਦਿੱਤੀਆਂ, ਮੌਜਾਂ ਨਹੀਂ ਮਾਨਣ ਦਿੱਤੀਆਂ, ਤੇ ਹੁਣ ਕੋਈ ਨਹੀਂ ਡਾਓ ਜਿੰਨੇ ਉੱਡਦੇ ਨੇ, ਤੂੰ ਆਪਣੀਆਂ ਪੀੜ੍ਹੀਆਂ ਨੂੰ ਗਰਕ ਕਰ ਰਿਹਾ, ਗਰਕ ਕਰ ਰਿਹਾ। ਇਸ ਕਰਕੇ ਬਾਬੇ ਨੇ ਆਖਿਆ ਖਿਆਲ ਕਰ, ਇਹ ਧਨ ਦੌਲਤ ਇਹਦੀ ਵਡਿਆਈ ਇਹਦਾ ਮਾਣ ਫੋਕਾ ਹੈ, ਫੁੱਲਣ ਦੀ ਲੋੜ ਨਹੀਂ, ਹੰਕਾਰ ਵਿੱਚ ਆਉਣ ਦੀ ਲੋੜ ਕੋਈ ਨਹੀਂ ਹੈ। ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਤੇ ਬਾਬੇ ਨੇ ਆਖਿਆ ਜਿਉਂ ਮਧ ਮਾਖੀ ਜਿਵੇਂ ਮਧੂ ਮੱਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ। ਜਦੋਂ ਮੌਤ ਦਾ ਵੇਲਾ ਆਉਂਦਾ ਅਗਲੇ ਕਹਿੰਦੇ ਛੱਡ ਕੇ ਆਓ, ਫਿਊਨਲ ਹੋਮ 'ਚ ਪਤਾ ਜਾ ਕੇ ਕੀ ਪੁੱਛਦੇ ਨੇ, ਕਹਿੰਦੇ ਨੇ ਤਰੀਕ ਕੋਈ ਪਹਿਲਾਂ ਨਹੀਂ ਮਿਲ ਸਕਦੀ, ਇੱਥੇ ਤੇ ਹੁਣ ਸਿਸਟਮ ਵੀ ਇੱਦਾਂ ਦਾ ਹੈ। ਅਗਲੇ ਕਹਿੰਦੇ ਸ਼ਨੀ ਐਤਵਾਰ ਹੋਵੇ ਤੇ ਜਾਵਾਂਗੇ, ਤੇ ਜੇ ਫਿਊਨਲ ਆ ਜਾਵੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਦੇ ਵਿੱਚ, ਤੇ ਸਕੇ ਰਿਸ਼ਤੇਦਾਰ ਵੀ ਨਾ ਜਾਣ, ਉਹ ਆਖਣਗੇ ਕੰਮ ਜ਼ਰੂਰੀ ਹੈ, ਕੰਮ ਕਰਨਾ ਅਸੀਂ, ਇਹ ਰਿਐਲਿਟੀ ਹੈ ਨਾ। ਹੁਣ ਮੈਂ ਕੋਲੋਂ ਤਾਂ ਕੋਈ ਕਹਿ ਨਹੀਂ ਰਿਹਾ ਗੱਲ, ਤੁਸੀਂ ਕਦੀ ਵੇਖੋ ਗੁਰਦੁਆਰਿਆਂ ਵਿੱਚ ਜਿਹੜੇ ਫਿਊਨਲ ਸੋਮਵਾਰ ਤੋਂ ਲੈ ਕੇ
ਸ਼ੁੱਕਰਵਾਰ ਤੱਕ ਹੋਣਗੇ ਉਹਨਾਂ ਦਾ ਇਕੱਠ ਵੇਖਿਓ, ਤੇ ਜਿਹੜੇ ਸ਼ਨੀਵਾਰ ਤੇ ਐਤਵਾਰ ਹੋਣਗੇ ਉਹਨਾਂ ਦਾ, ਕਿਉਂਕਿ ਵੀਕਐਂਡ ਹੈ, ਛੁੱਟੀ ਹੈ, ਵੀਕਐਂਡ ਹੈ, ਛੁੱਟੀ ਹੈ, ਇਹ ਖੇਡ ਹੈ। ਬੰਦਾ ਕਹਿੰਦਾ ਮੇਰਾ ਇੰਨਾ ਕੁਨਬਾ ਹੈ, ਇੰਨੇ ਲੋਕ ਨੇ, ਸਤਿਗੁਰੂ ਕਿਰਪਾ ਕਰੇ। ਮਹਾਰਾਜ ਨੇ ਕਿਹਾ ਮਰਤੀ ਬਾਰ ਲਿਹੋ ਲਿਹੋ ਕਰੀਆ, ਭੂਤ ਰਹਿਣ ਕਿਉਂ ਦੀਆ, ਜਿਹੜੇ ਦਾਦੇ ਵਿਚਾਰੇ ਨੇ ਇੰਨੀ ਘਾਲਣਾ ਘਾਲੀ, ਆ ਮਗਰਲੇ ਧੀਆਂ ਪੁੱਤ ਕਹਿੰਦੇ ਨੇ ਕੱਢੋ, ਇਹ ਤੇ ਭੂਤ ਹੈ, ਇਹਨੂੰ ਘਰੇ ਰੱਖ ਕੇ ਕੀ ਕਰਨਾ, ਘਰੇ ਰੱਖ ਕੇ ਕਰਨਾ, ਛੱਡ ਕੇ ਆਓ ਫਿਊਨਰਲ ਹੋਮ ਦੇ ਵਿੱਚ, ਫਿਰ ਤੇ ਸਹਿਜ ਪਾਠ ਤੇ ਵੀ ਨਹੀਂ ਅਗਲੇ ਆਉਂਦੇ, ਧਰਾ ਕੇ ਉਹ ਰਾਏ ਪੈ ਜਾਂਦੇ ਨੇ ਆਪਣੇ। ਮਹਾਰਾਜ ਨੇ ਆਖਿਆ ਭਾਈ ਇਸ ਕਰਕੇ ਸਰੀਰ ਦਾ ਮਾਣ, ਧਨ ਦਾ ਮਾਣ ਝੂਠਾ ਹੈ, ਚੰਗਿਆਈ ਕਮਾ ਜੀਵਨ ਵਿੱਚ, ਗੁਣ ਕਮਾ ਜੀਵਨ ਵਿੱਚ, ਇਹ ਸਭ ਤੋਂ ਵੱਡੀ ਗੱਲ ਹੈ। ਦੁਨੀ ਚੰਦ ਨੂੰ ਬਾਬੇ ਨਾਨਕ ਨੇ ਇੱਕ ਗੱਲ ਆਖੀ, ਸੱਤ ਝੰਡੇ ਉਹਦੇ ਘਰ ਦੇ ਬਾਹਰ ਲੱਗੇ ਸੀ, ਤੇ ਝੰਡਿਆਂ ਦਾ ਰਿਵਾਜ਼ ਇਹ ਹੁੰਦਾ ਸੀ ਵੀ 1 ਲੱਖ ਦਾ ਇੱਕ ਝੰਡਾ, ਉਹਨਾਂ ਸਮਿਆਂ 'ਚ 1 ਲੱਖ ਰੁਪਈਆ ਬੜੀ ਵੱਡੀ ਸ਼ੈ ਸੀ। 1 ਲੱਖ ਦਾ ਇੱਕ ਝੰਡਾ, ਇਹਦਾ ਮਤਲਬ ਇਹ ਸੀ ਸਾਧ ਸੰਗਤ ਵੀ ਇਹ ਬੰਦਾ ਲੱਖਪਤੀ ਹੈ, ਤੇ ਜੇ 2 ਝੰਡੇ ਨੇ ਫਿਰ 2 ਲੱਖ ਨੇ। ਏਦਾਂ ਉਹਦੇ ਘਰ ਦੇ ਬਾਹਰ ਜਿਹੜੇ ਸ਼ਾਹੂਕਾਰ ਹੁੰਦੇ ਸੀ ਉਹਨਾਂ ਨੂੰ ਝੰਡੇ ਲਾਏ ਹੁੰਦੇ ਸੀ। ਅੱਜ ਵੀ ਏਦਾਂ ਹੁੰਦਾ ਵੀ ਜਦੋਂ ਬੰਦਾ ਧਨ ਦੌਲਤ ਕਰਕੇ ਵੱਡਾ ਬਣ ਜਾਂਦਾ, ਉਦੋਂ ਫਿਰ ਲੋਕ ਵਿਖਾਵੇ ਲਈ ਕੁਝ ਸਿੰਬਲ ਲਾ ਦਿੰਦਾ ਵੀ ਮੈਂ ਬੜਾ ਵੱਡਾ ਹਾਂ। ਤੇ ਬਾਬੇ ਨਾਨਕ ਨੇ ਉਹਨੂੰ ਇੱਕ ਹੀ ਗੱਲ ਆਖੀ ਸੀ ਵੀ ਆਹ ਸੂਈ ਲੈ ਜਾ, ਅਗਲੇ ਜਾਣ ਤੇਰੇ ਤੋਂ ਲੈ ਲਵਾਂਗੇ। ਤੇ ਸੂਈ 2 ਕੰਮ ਕਰਦੀ ਹੈ, ਕੋਈ ਸੁੱਤਾ ਹੋਵੇ ਉਹਦੇ ਸੂਈ ਮਾਰੋ ਤੇ ਇੱਕੋ ਦਮ ਉੱਠ ਪੈਂਦਾ, ਸੂਈ ਚੋਬ ਦਿੰਦੀ ਹੈ ਨਾ, ਚੋਬ ਹੈ। ਏਦਾਂ ਹੁਣ ਬੈਠੇ ਬੈਠਿਆਂ ਮੈਂ ਕਥਾ ਕਰ ਰਿਹਾ, ਕੋਈ ਇੱਥੇ ਆਣ ਕੇ ਸੂਈ ਮਾਰੇ ਤੇ ਨਾਲ ਦੀ ਨਾਲ ਹੀ ਸਾਰੀ ਬੋਡੀ ਹਿੱਲ ਜਾਣੀ। ਬਾਬੇ ਨਾਨਕ ਨੇ ਦੁਨੀ ਚੰਦ ਨੂੰ ਸੂਈ ਦੇ ਕੇ ਇਹ ਗੱਲ ਆਖੀ ਵੀ ਲੈ ਲਾ ਅਗਲੇ ਜਾਣ ਲੈ ਲਵਾਂਗੇ। ਹੁਣ ਚੋਬ ਮਾਰੀ, ਚੋਬ ਕਹਿਣ ਲੱਗਾ ਮਹਾਰਾਜ ਅਗਲੇ ਜਾਣ ਕਿਵੇਂ ਮਿਲੇਗੀ? ਕਹਿੰਦੇ ਕੋਈ ਗੱਲ ਨੀ, 7 ਝੰਡੇ ਲਾਏ ਫਿਰਦੇ ਨੇ, ਜਿੱਦਾਂ ਤੂੰ 7 ਲੱਖ ਰੁਪਈਆ ਅਗਲੇ ਜਾਣ ਲੈ ਕੇ ਜਾਣਾ, ਪੰਡਾ ਬੰਨ ਕੇ ਇਹ ਵੀ ਨਾਲ ਉੱਥੇ ਰੱਖ ਲਈ ਕਿਤੇ, ਇਹ ਤਾਂ ਨਿੱਘੀ ਜੀ ਹੈ। ਕਹਿੰਦਾ ਮਹਾਰਾਜ ਇਹ ਨਾਲ ਨੀ ਜਾਣੀ। ਕਹਿੰਦੇ ਫਿਰ ਜੇ ਤੈਨੂੰ ਇੰਨੀ ਸਮਝ ਹੈ ਵੀ ਜਾਣੀ ਤੇ ਨਿੱਘੀ ਜੀ ਸੂਈ ਵੀ ਨਾਲ ਨਹੀਂ ਹੈ, ਫਿਰ ਧੋਖੇ ਤੇ ਬੇਈਮਾਨੀਆਂ ਕਾਹਤੋਂ ਕਰਦਾ, ਜਾਣੀ ਤੇ ਨਿੱਘੀ ਜੀ ਸੂਈ ਵੀ ਨਾਲ ਨਹੀਂ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਾਬੇ ਨੇ ਖਿਆਲ ਕੀਤਾ, ਆਖਿਆ ਚੋਆ ਚੰਦਨ ਮਰਦਨ ਅੰਗਾ, ਵੀ ਜਿਹੜੇ ਸਰੀਰ ਉੱਤੇ ਆਤਰ ਚੰਦਨ ਦੀਆਂ ਸੁਗੰਧੀਆਂ ਮਹਿਕਾਂ ਲਾਉਂਦਾ ਫਿਰਦਾ ਨਾ, ਮਹਿਕ ਲਾਉਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਤੁਹਾਡੇ ਜੀਵਨ ਵਿੱਚੋਂ ਵੀ ਕੋਈ ਚੰਗਿਆਈ ਦੀ ਮਹਿਕ ਆਵੇ ਨਾ। ਮਹਿਕ ਤੇ ਵੇਸ਼ਵਾ ਵੀ ਲਾਉਂਦੀ ਹੈ, ਕੱਲੀ ਮਹਿਕ ਲਾਉਣ ਨਾਲ ਕੀ ਹੋ ਜਾਵੇਗਾ, ਪਰ ਫਰਕ ਹੈ। ਵੇਖੋ ਜੀ, ਸ਼ਿੰਗਾਰ ਵੇਸ਼ਵਾ ਵੀ ਕਰਦੀ ਆ ਤੇ ਸ਼ਿੰਗਾਰ ਪਤਨੀ ਵੀ ਕਰਦੀ ਆ, ਦੋਵਾਂ ਦੇ ਸ਼ਿੰਗਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੁਕਾਨ ਇੱਕੋ ਹੀ ਹੁੰਦੀ ਹੈ ਜਿੱਥੋਂ ਵੇਸ਼ਵਾ ਨੇ ਵੀ ਸ਼ਿੰਗਾਰ ਖਰੀਦਿਆ, ਦੁਕਾਨ ਉਹੋ ਹੀ ਹੈ ਜਿੱਥੋਂ ਪਤਨੀ ਨੇ ਵੀ ਸ਼ਿੰਗਾਰ ਖਰੀਦਿਆ, ਪਰ ਦੋਵਾਂ ਦੇ ਕਿਰਦਾਰ ਕਰੈਕਟਰ ਵਿੱਚ ਬਹੁਤ ਵੱਡਾ ਫਰਕ ਹੈ। ਧਨ ਦੌਲਤ ਸੰਪਤੀ ਰੱਬ ਦੇ ਬੰਦਿਆਂ ਕੋਲ ਵੀ ਹੁੰਦੀ ਹੈ, ਤੇ ਧਨ ਦੌਲਤ ਜਿਹੜੀ ਸੰਪਤੀ ਹੈ ਉਹ ਜਿਹੜੇ ਰੱਬ ਨਾਲੋਂ ਟੁੱਟੇ ਹੁੰਦੇ ਨੇ ਉਹਨਾਂ ਕੋਲ ਵੀ ਹੁੰਦੀ ਹੈ, ਪਰ ਜਿਹੜੇ ਰੱਬ ਨਾਲੋਂ ਟੁੱਟੇ ਨੇ ਉਹ ਵੇਸ਼ਵਾ ਵਰਗੇ ਨੇ, ਜਿਹੜੇ ਗੁਰੂ ਨਾਲ ਜੁੜੇ ਨੇ ਉਹ ਪਤਨੀ ਵਰਗੇ ਨੇ, ਆਹ ਫਰਕ ਹੈ, ਦੋਵਾਂ ਕੋਲ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਿਹੜੇ ਕੋਈ ਅਮੀਰ ਨਹੀਂ ਸਨ, ਬੜੇ ਅਮੀਰ ਸਨ, ਪਰ ਰੱਬ ਨਾ ਭੁੱਲੇ, ਰੱਬ ਨਾ ਭੁੱਲੇ। ਫਰਕ ਇਹ ਹੁੰਦਾ ਹੈ ਵੀ ਵੇਸ਼ਵਾ ਦੇ ਖਸਮ ਦਾ ਪਤਾ ਕੋਈ ਨਹੀਂ, ਪਰ ਜਿਹੜੀ ਪਤਨੀ ਹੁੰਦੀ ਹੈ ਉਹਦਾ ਤੇ ਇੱਕੋ ਹੀ ਪਤੀ ਹੁੰਦਾ, ਇਸ ਕਰਕੇ ਪਤਨੀ ਦੀ ਵਡਿਆਈ ਕੀਤੀ ਜਾਂਦੀ ਹੈ। ਜਿਹੜਾ ਇੱਕ ਰੱਬ ਨਾਲ ਜੁੜਿਆ ਵਡਿਆਈ ਉਹਦੀ, ਜਿਹੜਾ ਇੱਕ ਰੱਬ ਨਾਲ ਟੁੱਟ ਕੇ ਭੜਕਦਾ ਫਿਰਦਾ ਉਹ ਤੇ ਵੇਸ਼ਵਾ ਦੀ ਜੂਨ ਚ ਪਿਆ ਹੋਇਆ। ਸਤਿਗੁਰ ਨੇ ਬਖਸ਼ਿਸ਼ ਕੀਤੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਆਖੇ ਸਰੀਰ ਜਲ ਜਾਣਾ, ਲੱਕੜਾਂ ਦੇ ਏਦਾਂ ਪਾ ਕੇ ਫੂਕ ਦੇਣਾ, ਹੁਣ ਤੇ ਲੱਕੜਾਂ ਦੀ ਵੀ ਲੋੜ ਨਹੀਂ, ਏਦਾਂ ਕੁੱਜੇ 'ਚ ਹੀ ਪੈ ਜਾਂਦਾ ਸਾਰਾ ਹੀ, ਸਵਾਦ ਹੀ ਹੋ ਜਾਂਦਾ ਮਿੰਟੋ ਮਿੰਟ ਹੀ, ਇੱਥੇ ਏਦਾਂ ਹੀ ਹੈ, ਹੱਡੀਆਂ ਵੀ ਨਾਲ ਹੀ ਪੀਸ ਦਿੰਦੇ ਨੇ। ਅਗਲਾ ਬਚਨ, ਰਾਤ ਜੇ ਸੌ ਮੈਂ, ਆਖਿਆ ਰਾਤ ਨੂੰ ਸੌਂ ਜਾਂਦਾ, ਦਿਨੇ ਕੰਮ ਕਰਦਾ ਰਹਿਣਾ, ਬਸ ਇਹੋ ਜ਼ਿੰਦਗੀ ਹੈ, ਇਹੋ ਹੀ ਹੈ। ਬੰਦਾ ਕਹਿੰਦਾ ਜੀ ਬੜਾ ਕੁਝ ਕੀਤਾ ਆਪਣੀ ਜ਼ਿੰਦਗੀ 'ਚ, ਕੀ ਕੀਤਾ, ਕੰਮ ਕੀਤਾ ਜੀ, ਚੰਗੀ ਗੱਲ ਹੈ, ਕਿਹਦੇ ਲਈ ਕੀਤਾ, ਆਪਣੇ ਪੇਟ ਲਈ ਕੀਤਾ, ਆਪਣੇ ਬੱਚਿਆਂ ਲਈ ਕੀਤਾ, ਦੁਨੀਆਂ ਲਈ ਕੀ ਕਰਤਾ ਤੂੰ, ਸੰਸਾਰ ਲਈ ਕੀ ਕਰਤਾ, ਕਿਸੇ ਲਈ ਕੀ ਕੀਤਾ, ਆਪਣੇ ਲਈ ਕਰਦਾ ਨਾ। ਰਾਤ ਜੇ ਸੋ ਮੈਂ, ਹੁਣ ਤੇ ਰਾਤ ਨੂੰ ਵੀ ਆਪਾਂ ਕੰਮ ਕਰਦੇ, ਹੁਣ ਤੇ ਸਮੇਂ ਬਦਲ ਗਏ,
ਦਿਨ ਕਰੇ ਕਾਮ ਇੱਕ ਖਿਨ ਲੈਣਾ ਹਰ ਕੋ ਨਾਮ। ਰੱਬ ਦਾ ਨਾਮ ਤੇ ਇੱਕ ਖਿਨ ਵੀ ਨਹੀਂ ਲੈਂਦਾ, ਉਧਾਰ ਤੇ ਕਲਿਆਣ ਤੇ ਤੇਰਾ ਉਹਨੇ ਕਰਨਾ ਸੀ। ਅੱਜ ਕੰਮ ਕਿਰਤ ਤੇ ਜ਼ਰੂਰੀ ਹੈ, ਪਰ ਕੇਵਲ ਕੰਮ ਵਿੱਚ ਹੀ ਖਚਤ ਹੋਣਾ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਕੇਵਲ ਕੰਮ ਹੀ ਕੰਮ ਹੀ ਕੰਮ ਹੀ ਕੰਮ ਹੀ 24 ਆਵਰ ਕੰਮ ਹੀ ਕੰਮ ਹੀ ਕੰਮ ਹੀ। ਇਹਦੇ ਨਾਲ ਆਪਾਂ ਆਪਣੇ ਸਰੀਰਾਂ ਦਾ ਨੁਕਸਾਨ ਵੀ ਕਰ ਰਹੇ। ਬੰਦਾ ਕਹਿੰਦਾ ਮੈਂ ਜੀ ਇੰਨੀਆਂ ਸ਼ਿਫਟਾਂ, ਮੇਰੇ ਘਰ ਦੀਆਂ ਮਜਬੂਰੀਆਂ ਨੇ ਜੀ, ਇੰਨੀਆਂ ਸ਼ਿਫਟਾਂ ਲਾਉਣੀਆਂ ਪੈਣੀਆਂ। ਉਹ ਮਜਬੂਰੀਆਂ ਗਲ ਪਾਈਆਂ ਕਿੰਨੇ ਨੇ? ਤੁਸੀਂ ਆਪ ਹੀ ਪਾਈਆਂ ਨੇ, ਕਿਸੇ ਨੇ ਥੋੜਾ ਪਾਤੀਆਂ ਤੁਹਾਡੇ ਗਲ ਦੇ ਵਿੱਚ। ਇਸ ਕਰਕੇ ਬਾਬੇ ਦੀ ਬਾਣੀ ਨੇ ਆਖਿਆ ਜਿੱਥੇ ਕੰਮ ਕਰਨਾ ਹੈ, ਕਿਰਤ ਕਰਨੀ ਹੈ, ਉੱਥੇ ਰੱਬ ਨੂੰ ਵੀ ਚੇਤੇ ਰੱਖਣਾ ਹੈ। ਰਾਤ ਜੇ ਸੋਵੈ ਦਿਨ ਕਰੇ ਕੰਮ ਇੱਕ ਖਿਨ ਲੈ ਨਾ ਹਰ ਕੋ ਨਾਮ। ਕਿਉਂਕਿ ਅਸਲ ਵਿੱਚ ਸੁੱਖ ਤੈਨੂੰ ਰੱਬ ਦੇ ਨਾਂ ਨੇ ਦੇਣਾ ਸੀ। ਹਰ ਕੋ ਨਾਮ ਸਦਾ ਸੁਖਦਾਈ, ਰੱਬ ਦਾ ਨਾਮ ਸੁੱਖ ਦੇਣ ਵਾਲਾ ਸੀ। ਹੱਥ ਤਾਂ ਡੋਰ, ਬਾਬੇ ਨੇ ਆਖਿਆ ਹੱਥ ਵਿੱਚ ਡੋਰਾਂ ਫੜੀਆਂ ਹੋਈਆਂ ਬਾਜਾਂ ਦੀਆਂ। ਹੱਥ ਤਾਂ ਡੋਰ ਮੁੱਖ ਖਾਇਓ ਤੰਬੋਰ, ਜਿਨ੍ਹਾਂ ਦੇ ਹੱਥਾਂ ਵਿੱਚ ਬਾਜਾਂ ਦੀਆਂ ਡੋਰਾਂ ਸਨ, ਮਤਲਬ ਪਹਿਲੇ ਸਮਿਆਂ 'ਚ ਬਾਦਸ਼ਾਹ ਇਹੋ ਜਿਹੇ ਕੰਮ ਕਰਦੇ ਸਨ, ਮੂੰਹ ਤੋਂ ਤੰਬੋਲ ਖਾ ਰਹੇ ਨੇ ਉਹ। ਮਰਤੀ ਬਾਰ ਕਸ ਬੰਨਦਿਓ ਚੋਰ, ਮਹਾਰਾਜ ਕਹਿੰਦੇ ਨੇ ਵੀ ਸ਼ੁਗਲਾਂ ਵਿੱਚ ਰੁੱਝੇ ਰਹਿ ਤੇ ਚੋਰਾਂ ਵਾਂਗ ਕੱਸ ਕੇ ਵੱਧ ਜਾਂਦੇ ਨੇ। ਜਿਵੇਂ ਚੋਰਾਂ ਨੂੰ ਬੰਨ ਲਈਦਾ ਨਾ, ਇੱਦਾਂ ਰੌਣਕ ਮੇਲਿਆਂ 'ਚ ਰੁੱਝੇ ਰਹਿ ਤੇ ਵੱਜ ਗਏ, ਖਤਮ ਹੋ ਗਏ ਆਪਣੇ ਆਪ। ਗੁਰਮਤ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ। ਗੁਰੂ ਦੀ ਮੱਤ ਲੈ ਕੇ ਉਹਦੇ ਗੁਣ ਵੀ ਗਾਇਆ ਕਰ ਭਾਈ, ਤਾਂ ਤੈਨੂੰ ਸੁੱਖ ਮਿਲੇਗਾ। ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਵਸਾਈ। ਬਾਬੇ ਨੇ ਆਖਿਆ ਰੱਬ ਦੇ ਨਾਮ ਰੂਪੀ ਸੁਗੰਧੀ ਵੀ ਜੀਵਨ ਵਿੱਚ ਆਵੇ, ਕਿਰਪਾ ਕਰ ਮੇਰੇ ਨੂੰ, ਮੈਂ ਤੇਰੇ ਨਾਮ ਨੂੰ ਦ੍ਰਿੜ ਕਰ ਸਕਾਂ। ਕਹਿਤ ਕਬੀਰ ਚੇਤ ਰੇ ਅੰਧਾ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅੰਨਿਆ ਚੇਤੇ ਕਰ, ਯਾਦ ਕਰ ਸਤ ਰਾਮ। ਕੇਵਲ ਰੱਬ ਦਾ ਨਾਮ ਸੱਤ ਹੈ, ਝੂਠ ਸਭ ਧੰਦਾ, ਬਾਕੀ ਸਾਰੇ ਧੰਦੇ ਝੂਠ ਨੇ ਜਿਨ੍ਹਾਂ ਵਿੱਚ ਰੱਬ ਦਾ ਨਾਂ ਨਹੀਂ। ਸੋ ਗੁਰੂ ਕਿਰਪਾ ਕਰੇ, ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਸੋ ਅਸੀਸ ਬਖਸ਼ਿਓ, ਆਉਣ ਵਾਲੇ ਸਮੇਂ 'ਚ ਵੀ ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਆਪ ਜੀ ਦੀ ਸੇਵਾ ਕਰਦੇ ਰਹੀਏ। ਅਗਲੇ ਸਮੇਂ ਵਾਸਤੇ ਭਾਈ ਗੁਰਚੰਦ ਸਿੰਘ ਜੀ ਚੀਮਾ ਹੋਣ ਪਾਸੋਂ ਆਪ ਜੀ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ, ਜੋ ਆਪ ਸੰਗਤ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕਰਾ ਰਿਹਾ ਸੀ। ਜਥਾ ਸਵੇਰੇ ਸ਼ਾਮ ਗੁਰੂ ਘਰ ਵਿੱਚ ਹਾਜ਼ਰੀਆਂ ਭਰਦਾ ਹੈ। ਤਕਰੀਬਨ ਇੱਕ ਮਹੀਨਾ ਇਹ ਜਥਾ ਆਪਣੇ ਪਾਸ ਹੋਰ ਹੈ, ਫਿਰ ਇਹਨਾਂ ਨੇ ਵਾਪਸ ਪਰਤਣਾ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਿਆ ਕਰੋ। ਹੁਣ ਸਮਾਂ ਹੈ ਭਾਈ ਜਸਵੰਤ ਸਿੰਘ ਜੋਸ਼ ਹੁਣਾਂ ਦੇ ਢਾਡੀ ਜਥੇ ਦਾ। ਇਹ ਵੀ ਜਥਾ ਤਕਰੀਬਨ ਪਿਛਲੇ 5.5 ਮਹੀਨਿਆਂ ਤੋਂ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਹੈ। ਸਵੇਰੇ ਸ਼ਾਮ ਢਾਡੀ ਜਥਾ ਇਤਿਹਾਸਕ ਵਾਰਾਂ, ਗੁਰ ਇਤਿਹਾਸ ਆਪ ਜੀ ਨੂੰ ਸਰਵਣ ਕਰਾਉਂਦਾ ਹੈ। ਇਸ ਜਥੇ ਦੀ ਵੀ ਸੋਮਵਾਰ ਨੂੰ ਵਾਪਸੀ ਹੈ, ਵਾਪਸ ਇੰਡੀਆ ਨੂੰ ਇਹਨਾਂ ਨੇ ਆਪਣੇ ਵਤਨ ਪਰਤਣਾ ਹੈ। ਸਤਿਗੁਰ ਕਿਰਪਾ ਕਰੇ, ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆਪ ਸੰਗਤ ਹਾਜ਼ਰੀਆਂ ਭਰ ਕੇ, ਲਾਹੇ ਪ੍ਰਾਪਤ ਕਰਕੇ ਜਥੇ ਦਾ ਮਾਣ ਸਨਮਾਨ ਕਰਿਆ ਕਰੋ। ਨਾਲ ਹੀ ਸੰਗਤ ਨੂੰ ਬੇਨਤੀ ਹੈ ਜੀ, ਅੱਖਾਂ ਦਾ ਚੈੱਕਅਪ ਕੈਂਪ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਲੱਗੇਗਾ। ਇਹਦੇ ਨਾਲ ਹੀ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਆਪ ਜੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਗੁਰੂ ਘਰ ਵਿਖੇ ਹੁੰਦਾ ਹੈ। ਸੋ ਜਿਨ੍ਹਾਂ ਨੇ ਵੀ ਦਸਤਾਰ ਬੰਨਣ ਦੀ ਸਿੱਖਿਆ ਆਪ ਲੈਣੀ ਹੈ ਜਾਂ ਆਪਣੇ ਪੁੱਤ ਪੋਤਰਿਆਂ ਨੂੰ ਦਸਤਾਰ ਬੰਨਣੀ ਸਿਖਾਉਣੀ ਹੈ, ਤੇ ਇਹ ਵੀਰ ਸੇਵਾ ਕਰਦੇ ਨੇ ਆਪ ਜੀ ਇੱਥੇ ਆ ਕੇ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਉਹਨਾਂ ਪਾਸੋਂ ਦਸਤਾਰ ਸਜਾਉਣ ਦੀ ਟ੍ਰੇਨਿੰਗ ਲੈ ਸਕਦੇ ਹੋ। ਇਹਦੇ ਨਾਲ ਹੀ ਬਜ਼ੁਰਗਾਂ ਵਾਸਤੇ ਬੱਸ ਪਾਸ, ਟੈਕਸ ਫਾਰਮ, ਪੈਨਸ਼ਨ ਫਾਰਮ ਜਿਹੜੇ ਨੇ ਉਹ ਹਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਹ ਸੇਵਾ ਜਿਹੜੀ ਹੈ ਉਹ ਵਲੰਟੀਅਰਾਂ ਵੱਲੋਂ ਦਿੱਤੀ ਜਾਂਦੀ ਹੈ। ਸੋ ਆਪ ਜੀ ਵਿੱਚੋਂ ਜੇ ਕਿਸੇ ਨੇ ਲੋ ਇਨਕਮ ਪਰਿਵਾਰਾਂ ਵਾਲਿਆਂ ਨੇ ਜੇ ਟੈਕਸ ਦੇ ਫਾਰਮ ਭਰਾਉਣੇ ਹੋਣ ਜਾਂ ਪੈਨਸ਼ਨ ਫਾਰਮ ਅਤੇ ਜਾਂ ਬੱਸ ਪਾਸ ਬਣਾਉਣਾ ਹੋਵੇ ਬਜ਼ੁਰਗਾਂ ਨੇ, ਤਾਂ ਆਪ ਜੀ ਹਾਜ਼ਰੀਆਂ ਭਰ ਸਕਦੇ ਹੋ। ਸੋ ਹੁਣ ਸਮਾਂ ਹੈ ਢਾਡੀ ਜਥੇ ਦਾ। ਢਾਡੀ ਜਥੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰੋ। ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਆਪਾਂ ਯਤਨ ਕਰਿਆ ਕਰੀਏ ਵੀ ਬੜੀ ਇਕਾਗਰਤਾ ਨਾਲ ਬੈਠ ਕੇ ਜਿਹੜਾ ਬੁਲਾਰਾ ਸਟੇਜ ਤੋਂ ਬੋਲ ਰਿਹਾ ਹੈ ਆਪਾਂ ਉਹਦੇ ਵੱਲ ਧਿਆਨ ਦਿਆ ਕਰੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਨਮਾਨ ਸਤਿਕਾਰ ਜੋ ਗੁਰੂ ਪਹਿਰੀ ਸਾਹਿਬ ਸਿੰਘ ਜੀ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਤੁਸੀਂ ਜੁੜ ਬੈਠੇ ਹੋ। ਹਰੇਕ ਮਨੁੱਖ ਨੇ ਆ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਦਰਸ਼ਨ ਕੀਤੇ ਅਤੇ ਨਾਲ ਆਪਣੇ ਹਿਰਦੇ ਦੀ ਵੇਦਨਾ ਬੇਨਤੀ ਗੁਰੂ ਦੇ ਚਰਨਾਂ ਵਿੱਚ ਤੁਸੀਂ ਅਰਦਾਸ ਰਾਹੀਂ ਪੇਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਪ੍ਰਵਾਨ ਕਰਨ। ਚੜ੍ਹਦੀਆਂ ਕਲਾ ਵਾਲਾ ਜੀਵਨ, ਉੱਚਾ ਸੁੱਚਾ ਜੀਵਨ, ਬਾਣੀ ਪੜ੍ਹਨੇ ਦੀ ਜਾਚ ਸੋਝੀ ਸਤਿਗੁਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਝੁਕਾਓ ਸੀਸ, ਕਰੋ ਰਸਨ ਪਵਿੱਤਰ, ਬਖਸ਼ੋ ਆਗਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਢਾਡੀ ਜਿੱਥੇ ਨੇ ਕੁਝ ਲਾਈਨਾਂ ਤੁਹਾਡੇ ਸਨਮੁਖ ਰੱਖੀਆਂ ਨੇ ਕਿ ਸਤਿਗੁਰੂ ਬਖਸ਼ਿਸ਼ ਕਰ, ਚੰਗੇ ਬੰਦਿਆਂ ਦਾ ਮੇਲ, ਚੰਗੇ ਬੰਦਿਆਂ ਦਾ ਸਾਥ ਤੇ ਤੁਹਾਡੇ ਦਰਸ਼ਨਾਂ ਦੀ ਜਾਚ ਸਾਨੂੰ ਆ ਜਾਏ। ਅੱਜ ਤਕਰੀਬਨ ਉਹ ਸਮਾਂ ਬਤੀਤ ਹੋ ਰਿਹਾ ਹੈ ਜਿਹਨੂੰ ਗੁਰਬਾਣੀ ਕਹਿੰਦੀ ਹੈ ਬਈ ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਲੋੜ ਆ ਤਾਂ ਫਿਰ ਆਪਾਂ ਨੱਕ ਵੀ ਰਗੜਦੇ ਹਾਂ, ਲੰਗਰ ਵੀ ਚਲਾਉਂਦੇ ਹਾਂ, ਰੁਮਾਲੇ ਵੀ ਦਿੰਦੇ ਹਾਂ, ਪਾਠ ਵੀ ਕਰਦੇ ਹਾਂ। ਜਦੋਂ ਸਾਡੀ ਅਰਦਾਸ ਬੇਨਤੀ ਪੂਰੀ ਹੋ ਗਈ ਫਿਰ ਆਪਾਂ ਸਾਥ ਛੱਡ ਜਾਂਦੇ ਹਾਂ। ਅੱਜ ਇਹਨਾਂ ਦੀਆਂ ਵਾਰਤਾਂ ਅਸੀਂ ਤਕਰੀਬਨ 6 ਮਹੀਨੇ ਤੁਹਾਨੂੰ ਸੁਣਾਉਂਦੇ ਰਹੇ ਹਾਂ। ਇਹ ਗੱਲਾਂ ਹੀ ਉਹਨਾਂ ਦੀਆਂ ਨੇ ਜਿਨ੍ਹਾਂ ਨੇ ਗੁਰੂ ਵਿੱਚ ਤੇ ਸਿੱਖ ਵਿੱਚ ਭੇਦ ਰਹਿਣੇ ਨਹੀਂ ਦਿੱਤਾ। ਇੱਕ ਮਿਕ ਹੋ ਗਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਗੁਰੂ ਤੇ ਗੁਰੂ ਦਾ ਸਿੱਖ ਸੇਵਕ ਇੱਦਾਂ ਦਾ ਹੋਵੇ ਉਹਦੇ ਵਿੱਚ ਭੇਦੇ ਹੀ ਕੋਈ ਨਾ ਰਹਿ ਜਾਏ। ਚਿਰ ਹੋ ਗਿਆ ਮੈਂ ਇੱਕ ਵਾਰੀ ਗੱਲ ਅੱਗੇ ਵੀ ਕਰ ਚੁੱਕਾ ਬਈ ਪਹਿਲਾਂ ਪ੍ਰਥਮ ਧੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹੈ ਸਾਡਾ, ਤੇ ਦੂਜੀ ਹੈ ਸੰਗਤ। ਇਹਨਾਂ ਦੋਨਾਂ ਦੇ ਵਿਚਾਲੇ ਹੋਰ ਕੋਈ ਵਿਚੋਲਾ ਹੈ ਨਹੀਂ, ਕੋਈ ਵਿਚੋਲਾ ਨਾ, ਕੋਈ ਤੀਜੀ ਧਿਰ ਵਾ। ਜਿਹੜੇ ਪ੍ਰਬੰਧਕ ਵੀਰ ਵੀ ਆ ਉਹ ਵੀ ਸੰਗਤ ਦੇ ਰੂਪ ਵਿੱਚ ਆਉਂਦੇ ਨੇ, ਸੰਗਤ ਦੇ ਰੂਪ ਵਿੱਚ ਉਹ ਹਾਜ਼ਰੀ ਭਰਦੀ ਹੈ, ਸੰਗਤ ਦੇ ਰੂਪ ਵਿੱਚ ਪ੍ਰਵਾਨ ਹੁੰਦੇ ਨੇ। ਸੋ ਸਤਿਗੁਰ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੋਝੀ ਮਤ ਵਾਹਿਗੁਰੂ ਬਖਸ਼ਿਸ਼ ਕਰੇ। ਅਸੀਂ ਇਤਿਹਾਸ ਦੇ ਵਰਕੇ ਆਰੰਭ ਕੀਤੇ ਸੀ ਵੇ ਨੱਥੇ ਚੌਧਰੀ ਦੀ ਬਹਾਦਰੀ। ਨੱਥਾ ਚੌਧਰੀ ਵੀ ਬਾਕੀ ਚੌਧਰੀਆਂ ਵਾਂਗੂ ਚੌਧਰੀ ਹੈ, ਪਰ ਨੱਥੇ ਵਿੱਚ ਤਾਂ ਬਾਕੀ ਚੌਧਰੀਆਂ ਵਿੱਚ ਫਰਕ ਵਾ। ਫਰਕ ਇਹ ਆ ਵੀ ਜਿਹੜਾ ਨੱਥਾ ਚੌਧਰੀ ਆ ਕਿਸੇ ਦੂਜੇ ਦੇ ਦੁੱਖ ਨੂੰ ਉਹ ਦੁੱਖ ਸਮਝਦਾ, ਦੂਜੇ ਦੇ ਦੁੱਖ ਨੂੰ ਦੁੱਖ ਸਮਝਦਾ। ਜਦੋਂ ਤੁਸੀਂ ਕੋਈ ਇਤਿਹਾਸ, ਕੋਈ ਵਾਰਤਾ, ਕੋਈ ਕਵਿਤਾ ਸੁਣਦੇ ਹੋ ਤੇ ਬਜ ਵੇਲੇ ਸੁਣਦੇ ਸੁਣਦੇ ਕੋਈ ਬਰਾਗਮਈ ਗੱਲ ਅੱਖਾਂ ਵਿੱਚੋਂ ਅਥਰੂ ਮਨੁੱਖ ਦੇ ਆ ਜਾਂਦੇ ਨੇ, ਇਹ ਅਥਰੂ ਅੱਖਾਂ ਵਿੱਚੋਂ ਹਰੇਕ ਮਨੁੱਖ ਦੇ ਸੁਣਦਿਆਂ ਤੇ ਨਹੀਂ ਆਉਂਦੇ। ਬਰਾਗ ਹਰੇਕ ਮਨੁੱਖ ਦੇ ਅੰਦਰ ਨਹੀਂ। ਤੁਸੀਂ ਕਈ ਮਨੁੱਖ ਦੇਖੇ ਹੋਵਣਗੇ ਭਾਵੇਂ ਕਿੰਨੀ ਘਰ ਵਿੱਚ ਸੱਟ ਲੱਗ ਜਾਏ, ਕਿੱਡੀ ਠੋਸ ਕੋ ਮੁਸ਼ਕਲ ਬਣ ਜਾਏ, ਉਹਦੀਆਂ ਅੱਖਾਂ ਵਿੱਚੋਂ ਬਰਾਗ ਨਹੀਂ ਆਉਂਦਾ। ਇਹ ਬਰਾਗ ਇੱਕ ਭਗਤੀ ਹੈ, ਬਰਾਗ ਜ਼ਰੂਰੀ ਹੈ। ਨਿਰਾ ਬਾਹੂ ਬਲ ਮਨੁੱਖ ਨੂੰ ਚੰਡਾਲ ਬਣਾ ਦਿੰਦਾ ਏ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸ਼ਕਤੀ ਤੇ ਨਾਲ ਭਗਤੀ, ਜਿੱਥੇ ਗੁਰੂ ਦਾ ਕੀਰਤਨ ਦੇ ਨਾਲ ਵੀਰ ਰਸ ਪੈਦਾ ਕਰ ਦਿੱਤਾ, ਕਿਉਂਕਿ ਪੂਰਾ ਜੇ ਨਿਰਾ ਭਗਤੀ ਕਰੀਏ ਤੇ ਬਾਹੂਬਲ ਵੀ ਚਾਹੀਦਾ, ਬਾਹਾਂ ਵਿੱਚ ਜ਼ੋਰ ਵੀ ਚਾਹੀਦਾ। ਗੁਰੂ ਨਾਨਕ ਦੇ ਦਰ ਤੇ ਦੋਵੇਂ ਪ੍ਰਵਾਨ ਹੋ ਗਏ, ਪ੍ਰਵਾਨ ਨੇ ਸ਼ਕਤੀ ਔਰ ਭਗਤੀ, ਮਾਲਾ ਔਰ ਖੰਡਾ, ਸ਼ਾਂਤੀ ਔਰ ਕ੍ਰਾਂਤੀ, ਨੈਗੇਟਿਵ ਔਰ ਪੋਜੀਟਿਵ, ਬਾਣੀ ਔਰ ਕੁਰਬਾਨੀ, ਔਰ ਮੀਰੀ ਔਰ ਪੀਰੀ। ਇਹ ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਪਲੇਟਫਾਰਮ ਉੱਤੇ ਲਿਆਂਦੀਆਂ। ਹੁਣ ਕਬੋ ਪਿੰਡ ਵਿੱਚ, ਮੀਰਾ ਕੋਟ ਦੇ ਲਾਗੇ ਪਿੰਡ ਪੈਂਦਾ ਕਬੋ, ਮੀਰਾ ਕੋਟ ਭਾਈ ਮਹਿਤਾਬ ਸਿੰਘ ਭੰਗੂ ਦਾ ਪਿੰਡ ਵਾ, ਜਿਹੜਾ ਮੱਸੇ ਰੰਗੜ ਦਾ ਸਿਰ ਵੱਢ ਕੇ ਬੀਕਾਨੇਰ ਲੈ ਕੇ ਗਿਆ। ਨਾਲ ਇੱਕ ਰਾਮਗੜੀਆਂ ਦਾ ਮੁੰਡਾ, ਉਹਦਾ ਨਾਂ ਸੀ ਸੁਖਾ ਸਿੰਘ, ਉਹਦਾ ਪਿੰਡ ਸੀ ਕੰਬੋਕਿਆਂ ਦੀ ਮਾੜੀ। ਅੰਮ੍ਰਿਤਧਾਰੀ ਦੋਵੇਂ ਗੁਰੂ ਦੇ ਸਿੰਘ, ਬਾਣੀ ਪੜ੍ਹਨ ਵਾਲੇ, ਬਾਣੀ ਵਿਚਾਰਨ ਵਾਲੇ, ਕਿਉਂਕਿ ਆਪਾਂ ਜ਼ਿਕਰ ਅਰਦਾਸ ਵਿੱਚ ਵੀ ਕਰਦੇ, ਜਿਹਨਾਂ ਤੇਗ ਚਲਾਈ ਤਿਨਾਂ ਤੇਗ ਵਾਹੀ। ਜਿਹੜੇ ਮਨੁੱਖ ਬਾਣੀ ਪੜ੍ਹਨ ਵਾਲੇ ਸੀ, ਕੁਰਬਾਨੀਆਂ ਵੀ ਕਰਨ ਵਾਲੇ ਨੂੰ ਤਿਆਰ ਹੋ ਗਏ। ਇਹ ਪਿੰਡ ਮੀਰਾਕੋਟ ਮਹਿਤਾਬ ਸਿੰਘ ਭੰਗੂ ਦਾ ਹੈ, ਜਿਹਨੇ ਪੱਗ ਪਟਾਈ ਹੋਈ ਹੈ। ਹੁਣ ਬਾਹਰ ਖੇਤਾਂ ਵਿੱਚ ਮੁਕਾਬਲਾ ਹੋਣ ਲੱਗਾ, ਖਿੱਚ ਖਿੱਚ ਤੀਰ ਨੱਥਾ ਚੌਧਰੀ ਛੱਡ ਰਿਹਾ, ਖਿੱਚ ਖਿੱਚ ਕੇ। ਫੌਜ ਨੇੜੇ ਆ ਗਈ ਪਹਿਲੇ ਹੱਲੇ ਵਿੱਚ, ਚੌਧਰੀ ਨੱਥੇ ਮੱਸੇ ਰੰਗੜ ਦੇ ਭਰਾ, ਨੱਥੇ ਦੇ ਤੀਰ ਵੇਖ ਕੇ ਵੱਜਦੇ ਨਾ ਪਿੱਛੇ ਨੂੰ ਮੁੜ ਤੁਰੇ, ਜਾ ਕੇ ਨੂਰਦੀਨ ਨੂੰ ਕਹਿਣ ਲੱਗੇ, ਕਹਿੰਦੇ ਇੱਦਾਂ ਗੱਲ ਨਹੀਂ ਬਣਨੀ, ਭਾਵਾਂ ਉਹ ਪੰਜ ਬੰਦੇ ਨੇ ਪਰ ਤੀਰ ਦੇ ਬੜੇ ਧਨੀ ਨੇ, ਤੀਰ ਇੱਕੋ ਹੀ ਤੀਰ ਕਮਾਨ ਇੱਕ ਨੱਥੇ ਇਕੱਲੇ ਕੋਲ ਹੀ ਆ, ਬਾਕੀਆਂ ਕੋਲ ਤਾਂ ਕਿਰਪਾਨ ਭਾਲਾ ਡੰਡਾ ਸੋਟਾ ਉਹਨਾਂ ਕੋਲ ਇਹ ਹੀ ਹੈ। ਪੰਜ ਬੰਦੇ ਨੇ, ਛੇਵਾਂ ਬੱਚਾ ਛੋਟਾ ਜਿਹਾ ਬਾਲਕ ਰਾਏ, ਬਾਲਕ ਰਾਏ ਸਿੰਘ ਉਹਦਾ ਨਾਂ, ਬਾਲਕ ਤਾਂ ਕਹਿੰਦੇ ਵੀ ਉਹ ਬੱਚਾ ਆ, ਨੌ ਉਹਦਾ ਰਾਏ ਸਿੰਘ ਵਾ। ਨੂਰਦੀਨ ਮੱਸੇ ਦੇ ਭਰਾਵਾਂ ਨੂੰ ਕਹਿਣ ਲੱਗਾ, ਕਹਿੰਦਾ ਤੁਸੀਂ ਤਾਂ ਬਿਲਕੁਲ ਹੀ ਕਹਿੰਦਾ ਕੰਡ ਨਹੀਂ ਕਰਦੇ, ਕਹਿੰਦਾ ਕੋਈ ਮਾੜੀ ਮੋਟੀ ਅਣਖ ਨੂੰ ਜਗਾਓ ਆਪਣੀ ਮਰੀ ਹੋਈ ਨੂੰ, ਕਹਿੰਦਾ ਪੰਜ ਬੰਦੇ ਤੁਹਾਨੂੰ ਪੇਸ਼ ਨਹੀਂ ਤੁਹਾਡੀ ਜਾਨ ਦਿੱਤੀ। ਉਹ ਜਿਹੜੇ ਪੰਜ ਨੇ ਉਹ ਬਾਣੀ ਪੜ੍ਹਨ ਵਾਲੇ ਨੇ, ਉਹ ਜਿਹੜੇ ਪੰਜ ਬੰਦੇ ਨੇ ਬਸ। ਫਿਰ ਕਿਸੇ ਕਹਿੰਦਾ ਸਾਰਿਆਂ ਨੂੰ ਇਕੱਠਿਆਂ ਨੂੰ ਇੱਕ ਵਾਰੀ ਹਮਲਾ ਕਰਨ ਦਾ ਹੁਕਮ ਦੇ ਦਿਓ। ਨੱਥਾ ਗੁੱਸੇ ਵਿੱਚ ਖਿੱਚ ਖਿੱਚ ਤੀਰ ਛੱਡਦਾ, ਜਦ ਉਹਨੇ ਤੀਰ ਦੀ ਤੰਦੀ ਏਦਾਂ ਖਿੱਚੀ ਤਾਂ ਕਮਾਨ ਉਹ ਤੰਦੀ ਟੁੱਟ ਗਈ, ਤੰਦੀ ਟੁੱਟ ਗਈ, ਉਹਨੇ ਹੁਣ ਕਿਰਪਾਨ ਕੱਢ ਲਈ। ਹੁਣ ਤੀਰ ਤਾਂ ਥੋੜੇ ਜਿਹੇ ਦੂਰ ਤੱਕ ਮਾਰ ਕਰਦੇ ਆ, ਕਿਰਪਾਨ ਤਾਂ ਹੱਥੋਂ ਹੱਥ ਦੀ ਲੜਾਈ ਚ ਕੰਮ ਆਉਂਦੀ, ਬੰਦਾ ਬਿਲਕੁਲ ਲਾਗੇ ਖੜਾ ਹੋਵੇ, ਦੂਰੋਂ ਜੰਗ ਲੜਾਈ ਕਰਨੀ, ਜਾਂ ਫਿਰ ਤੀਰ ਵਾ, ਜਾਂ ਫਿਰ ਗਲੇਲ ਵਾ, ਜਾਂ ਫਿਰ ਬੰਦੂਕ ਪਿਸਤੌਲ ਵਾ, ਉਹ ਨੱਥੇ ਕੋਲ ਹੈ ਕੋਈ ਨੀ। ਹੁਣ ਸਾਰੀ ਫੌਜ ਨੇ ਇਕੱਠੇ ਹੋ ਕੇ ਚੌਧਰੀ ਨੱਥੇ ਉੱਤੇ ਇੱਕ ਸੈਂਕੜੇ ਸਿਪਾਹੀਆਂ ਨੇ ਇੱਕ ਮਾਰੂ ਹੱਲਾ ਇਉਂ ਬੋਲ ਦਿੱਤਾ।

ਬੜਾ ਬਹਾਦਰ ਜੰਗ ਵਧੀਆ ਲੜਿਆ ਕਿ ਬੈਰੀ ਦੁਸ਼ਮਣ ਵੀ ਆਸ਼ਾ ਸ਼ਿਕਾਰ ਉੱਠੇ। ਇਕੱਲੇ ਨੇ ਕਮਾਨ ਸਾਂਭ ਲਈ, ਗੋਡਿਆਂ ਭਾਰ ਹੋ ਗਿਆ, ਇੱਕ ਗੋਡਾ ਖੜਾ ਕਰ ਲਿਆ, ਇੱਕ ਗੋਡਾ ਮੂੰਹਦਾ ਮਾਰ ਲਿਆ। ਇਹਨੂੰ ਵੀਰ ਆਸਣ ਕਹਿੰਦੇ ਨੇ, ਇਹ ਫੁਰਤੀ ਵਾਲਾ ਆਸਣ ਵਾ। ਜੇ ਬੰਦੇ ਨੇ ਜਕਦਮ ਉੱਠ ਕੇ ਖੜਾ ਹੋਣਾ ਵਾ ਨਾ, ਇਸ ਆਸਣ ਚ ਬਹੁਤ ਛੇਤੀ ਉੱਠ ਕੇ ਖੜਾ ਹੋ ਹੁੰਦਾ। ਇਹਨੂੰ ਕਹਿੰਦੇ ਵੀਰ ਆਸਣ। ਇਹੀ ਆਸਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਚ ਲਾਇਆ ਸੀ। ਤੀਰ ਕੋਲ ਰੱਖ ਲੈ, ਖਿੱਚ ਖਿੱਚ ਤੀਰ ਛੱਡਦਾ, ਤੇ ਹੁਣ ਜਿਹੜਾ ਮੂਹਰੇ ਲੜਨ ਵਾਸਤੇ ਆਉਂਦਾ ਉਹ ਤੀਰ ਛਾਤੀ ਚ ਵੱਜਦਾ, ਦਾੜ ਦੀ ਨੂੰ ਡਿੱਗ ਪੈਂਦਾ ਗੁੱਸੇ ਵਿੱਚ। ਤੀਰ ਖਿੱਚ ਖਿੱਚ ਛੱਡਦਾ ਤੇ ਤੰਦੀ ਟੁੱਟ ਗਈ। ਜਦ ਤੰਦੀ ਟੁੱਟ ਗਈ, ਉਧਰ ਨੂਰਦੀਨ ਨੇ ਸਾਰੀ ਫੌਜ ਨੂੰ ਇੱਕੋ ਦਮੇ ਹੱਕ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਇਹਨੇ ਕਿਰਪਾਨ ਕੱਢ ਲਈ, ਹੱਥੋਂ ਹੱਥੀ ਲੜਾਈ ਵਿੱਚ ਵੀ ਉਹਨੇ ਕਈ ਛਾਂਗ ਦਿੱਤੇ। ਅਖੀਰ ਬਹੁਤਿਆਂ ਮੋਹਰੇ ਬੰਦੇ ਇੱਕ ਦੀ ਪੇਸ਼ ਨਹੀਂ ਜਾਂਦੀ, ਮਾਰ ਮਾਰ ਕੇ ਕਿਰਪਾਨਾਂ ਉਹਨੇ ਚੀਥੜੇ ਉਡਾ ਸੁੱਟੇ, ਨੱਥੇ ਖਹਿਰੇ। ਲੜਦਾ ਲੜਦਾ ਆਖਰੀ ਦਮ ਤੱਕਰ ਸ਼ਹੀਦ ਹੋ ਗਿਆ। ਜਦ ਡਿੱਗਦਾ ਵੇਖਿਆ ਨਾ ਬਾਪ ਨੂੰ, ਫਿਰ ਉਹਦਾ ਪੁੱਤ ਉੱਠ ਖੜਾ ਹੋਇਆ। ਕਮਾਨ ਟੁੱਟੀ ਪਈ ਏ, ਉਹ ਬਾਪ ਵਾਲੀ ਡੰਡਾ ਸੁੱਟ ਕੇ ਬਾਪ ਵਾਲੀ ਕਿਰਪਾਨ ਚੁੱਕ ਲਈ, ਲੱਗਾ ਗੱਤਕਾ ਖੇਲਣ, ਕੋਈ ਲਾਗੇ ਨਹੀਂ ਆਉਂਦਾ। ਰਾਏ ਸਿੰਘ, ਨੱਥੇ ਚੌਧਰੀ ਜਿਹਨਾਂ ਪੱਗ ਪਟਾਈ ਹੋਈ, ਮਹਤਾਬ ਸਿੰਘ ਭੰਗੂ, ਉਹਨਾਂ ਨੇ ਇਹਦੇ ਵੱਲ ਨੂੰ ਹੋਏ ਪਠਾਨ। ਹੁਣ ਨੱਥੇ ਖਹਿਰੇ ਦਾ ਚੌਧਰੀ ਦਾ ਪੁੱਤ ਉਹਦਾ ਬਾਲ ਬਿੰਗਾ ਨਹੀਂ ਹੋਣ ਦਿੰਦਾ। ਉਹ ਉੱਚੀ ਦੀ ਆਵਾਜ਼ਾਂ ਕਰਦਾ, ਪੁੱਤਰਾ ਥੋੜ ਜਾ ਮੇਰੇ ਵੀਰਿਆ, ਪਰੇ ਨੂੰ ਹੋ ਜਾ। ਪਰ ਕੱਲੇ ਦੀ ਪੇਸ਼ ਨਹੀਂ ਜਾਂਦੀ। ਇੱਕ ਸਿਪਾਹੀ ਨੇ ਇੰਨੀ ਜ਼ੋਰ ਦੀ ਤੇਗ ਮਹਿਤਾਬ ਸਿੰਘ ਭੰਗੂ ਦੇ ਪੁੱਤ 7 ਸਾਲ ਦੇ ਰਾਏ ਸਿੰਘ ਦੇ ਆ ਧੌਣ ਤੇ ਮਾਰੀ, ਉਹ ਡਿੱਗ ਪਿਆ। ਦੂਜੀ ਫੇਰ ਵਾਰ ਪਾ, ਦੂਸਰੀ ਵਾਰ ਵਾਰ ਕੀਤਾ, ਉਹਦੀ ਛਾਤੀ ਚ ਵੱਜੀ। ਤੀਜਾ ਵਾਰ ਉਹਦੇ ਸਿਰ ਵਿੱਚ ਕੀਤਾ, ਉਹ ਬੇਹੋਸ਼ ਹੋ ਗਿਆ, ਆਪਣੀ ਵੱਲੋਂ ਮਾਰ ਕੇ ਸੁੱਟ ਗਿਆ। ਇੱਕ ਹੁਣ ਇੱਥੇ ਪੁਆਇੰਟ ਤੁਹਾਡੇ ਯਾਦ ਕਰਨ ਵਾਲਾ ਰੱਖਣ ਵਾਲਾ, ਮਹਿਤਾਬ ਸਿੰਘ ਦਾ ਪੁੱਤ ਵਾ ਆ ਜਿਹਨੂੰ ਮਾਰ ਕੇ ਸੁੱਟ ਕੇ ਗਏ ਆ ਆਪਣੀ ਵੱਲੋਂ, ਰਾਏ ਸਿੰਘ ਇਹਨੂੰ ਫਿਰ ਲੱਗ ਗਿਆ ਕਿ ਬੀਬੀ ਕਬੂਆਂ ਦੀ ਤੁਰੀ ਆਉਂਦੀ ਸਾਗ ਤੋੜ ਕੇ ਉਹਦੇ ਸਿਰ ਤੇ ਤਾਂ ਸਾਗ, ਉਹਨੇ ਫਿਰ ਇਹਨੂੰ ਚੁੱਕ ਲਿਆ। ਇਹਨੂੰ ਮਰ ਮਰਾ ਕਿਤੇ ਰੱਗ ਚੱਲਦੀ ਸੀ, ਉਦੋਂ ਜੰਗ ਠੰਡਾ ਹੋ ਚੁੱਕਾ ਸੀ, ਬੈਰੀ ਮੁੜ ਚੁੱਕਾ ਸੀ। ਉਹਨੇ ਇਹਨੂੰ ਲਿਜਾ ਕੇ ਤੇ ਘਰ ਪਿੰਡ ਵਿੱਚ ਰੱਖਿਆ। ਪਿੰਡ ਦੋ ਚੋਂ ਬੰਦਿਆਂ ਨੂੰ ਪੁੱਛਿਆ, ਉਹ ਕਹਿਣ ਲੱਗੇ ਵੀ ਇਹ ਤਾਂ ਇਹਦੇ ਫਲਾਣੇ ਥਾਂ ਇਹਦੀ ਮਾਸੀ ਰਹਿੰਦੀ ਆ, ਪਿੰਡ ਦਿਆਂ ਨੂੰ ਪਤਾ ਹੁੰਦਾ। ਪਿੰਡ ਦਾ ਨਾਂ ਰਟਾਲਾ, ਇਹਨੂੰ ਰਟਾਲੇ ਭੇਜ ਦਿੱਤਾ। ਉੱਥੇ ਅੱਜ ਹੋਰ ਕੱਲ ਹੋਰ, ਅੱਜ ਹੋਰ ਕੱਲ ਹੋਰ ਇਹਦੀ ਮੱਲਮ ਪੱਟੀ ਕੀਤੀ। ਇਹਦੇ ਘਰ ਫੇਕ ਗਾਂ ਪੁੱਤ ਪੈਦਾ ਹੋਇਆ ਵਿਆਹ ਕੇ, ਉਹਦਾ ਨਾਂ ਰੱਖਿਆ ਰਤਨ ਸਿੰਘ ਭੰਗੂ। ਰਤਨ ਸਿੰਘ ਭੰਗੂ ਨੇ ਫਿਰ ਅੰਗਰੇਜ਼ਾਂ ਦੀ ਕਮਾਨ ਹੇਠਾਂ ਅੰਗਰੇਜ਼ਾਂ ਨੂੰ ਦੱਸ ਦੱਸ ਕੇ ਇੱਕ ਫਿਰ ਗ੍ਰੰਥ ਛਪਾਇਆ, ਜਿਹਦਾ ਨਾਂ ਆ ਪੰਥ ਪ੍ਰਕਾਸ਼, ਜਿਹੜਾ ਅੱਜ ਵੀ ਮਾਰਕੀਟ ਵਿੱਚ ਮਿਲ ਰਿਹਾ, ਦਾਸ ਕੋਲ ਪਿਆ, ਪੰਥ ਪ੍ਰਕਾਸ਼। ਹੁਣ ਇੱਥੋਂ ਅੰਦਾਜ਼ਾ ਇਹ ਲਾਓ ਵੀ ਜੇ ਬਾਲਕ ਰਾਏ ਰਾਏ ਸਿੰਘ ਦਾ ਮਦਦ ਚੌਧਰੀ ਨੱਥਾ ਨਾ ਕਰਦਾ ਤਾਂ ਸਾਨੂੰ ਆ ਪੰਥ ਨੂੰ ਆ ਗ੍ਰੰਥ ਕਿੱਥੋਂ ਲੱਭਣਾ ਸੀ। ਬੜਾ ਕੁਝ ਇਹਦੇ ਵਿੱਚ ਲਿਖਿਆ ਬੰਦੇ ਨੇ, ਬਹੁਤ ਕੁਛ ਲਿਖਿਆ। ਸਰ ਹੈਨਰੀ ਇਹਨੂੰ ਫਿਰ ਉਨੇ ਲੈ ਕੇ ਗਿਆ, ਉਨੇ ਆਪਣੀ ਕਮਾਨ ਹੇਠਾਂ ਕਹਿੰਦਾ ਸਾਨੂੰ ਸਿੱਖਾਂ ਦੀ ਇੱਕ ਬਹਾਦਰੀ ਦੱਸ। ਇਹ ਹੁਣ ਜਿਉਂ ਜਿਉਂ ਰਤਨ ਸਿੰਘ ਭੰਗੂ ਦੱਸਦਾ ਤੇ ਨਾਲੋ ਨਾਲ ਫਿਰ ਲਿਖ ਕੇ ਉਹ ਲਿਖੀ ਜਾ ਰਹੇ ਆ। ਗੁਰੂ ਕੇ ਖਾਲਸਾ ਜੀ, ਹੁਣ ਤਕਰੀਬਨ ਚੌਧਰੀ ਨੱਥਾ ਸ਼ਹੀਦ ਹੋ ਗਿਆ ਲੜਦਾ ਲੜਦਾ, ਹੁਣ ਪੁੱਤ ਨੇ ਕਿਰਪਾਨ ਚੁੱਕ ਲਈ। ਕਿਰਪਾਨ ਚੁੱਕ ਕੇ ਇਹ ਨਹੀਂ ਮੈਂ ਆਪਣੇ ਬਾਪ ਨੂੰ ਸਾਂਭਾ ਪਹਿਲਾਂ, ਨਹੀਂ
ਕਹਿੰਦਾ ਵੀ ਆ ਰਾਏ ਸਿੰਘ ਦਾ ਬਾਲ ਬਿੰਗਾ ਨਾ ਹੋ ਜਾਏ। ਉਹਨੇ ਛਾਤੀ ਡਾ ਕੇ ਲੈ ਕੇ ਕਿਰਪਾਨ ਹੱਥ ਵਿੱਚ ਦੁਸ਼ਮਣ ਦਾ ਮੁਕਾਬਲਾ ਇਉਂ ਕਰ ਰਿਹਾ।

ਖਾਲਸਾ ਜੀ, ਪੰਜਾਂ ਸੂਰਮਿਆਂ ਨੇ ਸੈਂਕੜਿਆਂ ਦੀ ਫੌਜ ਨੂੰ ਠੱਲ ਪਾਈ। ਆਖਰ ਤਿੱਕਰ ਲੜਦੇ ਲੜਦੇ ਨਾ ਪੰਜਾਂ ਦੇ ਵਿੱਚੋਂ ਇੱਕ ਬਚਿਆ, ਜਿਹੜਾ ਨੱਥੇ ਚੌਧਰੀ ਦਾ ਭਾਣਜਾ ਸੀ। ਉਹ ਵੀ ਤਾਂ ਬਚਿਆ, ਉਸ ਭਖ ਦੇ ਜੰਗ ਵਿੱਚੋਂ ਛੱਡ ਕੇ ਚਲਾ ਗਿਆ ਸੀ ਵਿਚਾਲੇ। ਬਾਕੀ ਉਹ ਮਜ਼ਬੀਆਂ ਦੇ ਦੋ ਮੁੰਡੇ, ਉਹ ਵੀ ਸ਼ਹੀਦ ਲੜਦੇ ਲੜਦੇ ਹੋ ਗਏ। ਨੱਥਾ ਖਹਿਰਾ ਵੀ ਸ਼ਹੀਦ ਹੋਇਆ, ਉਹਦਾ ਗਾਂ ਪੁੱਤ ਵੀ ਸ਼ਹੀਦ ਹੋ ਗਿਆ। ਪਰ 7 ਸਾਲ ਦਾ ਬਾਲਕ ਰਾਏ ਸਿੰਘ, ਉਹਨੂੰ ਬਚਾ ਲਿਆ ਗਿਆ, ਭਾਵਾਂ ਆਪਣੀ ਵੱਲੋਂ ਮਾਰ ਕੇ ਸਿੱਟ ਗਏ ਸੀ। ਸਰ ਐਕਟ ਡੈਵਿਡ ਲੋਨੀ, ਇਹਦੇ ਪੁੱਤ ਰਤਨ ਸਿੰਘ ਭੰਗੂ ਨੂੰ ਫਿਰ ਲੈ ਕੇ ਗਿਆ ਸੀ, ਜਿਹਦੇ ਕੋਲੋਂ ਫਿਰ ਗ੍ਰੰਥ ਲਿਖਾਇਆ ਗਿਆ। ਆ ਜੋ ਕੁਝ ਸੁਣਾਇਆ, ਪੜ੍ਹਿਆ, ਲਿਖਿਆ, ਇਹ ਪੰਥ ਪ੍ਰਕਾਸ਼ ਵਿੱਚ ਲਿਖ ਰਿਹਾ ਵੀ ਆਪਣੇ ਬਾਪ ਦੀ ਤੇ ਬਾਬੇ ਦੀ ਕੁਰਬਾਨੀ ਕਿੱਡਾ ਖਾਨਦਾਨ ਉੱਚਾ। ਪੱਗ ਪਟਾਈ ਦੀ ਲਾਜ ਰੱਖੀ, ਬਾਂਹ ਫੜੀ ਦੀ ਲਾਜ ਰੱਖੀ, ਅੰਮ੍ਰਿਤਧਾਰੀ ਸੀ, ਬਾਣੀ ਪੜ੍ਹਨ ਵਾਲੇ ਸੀ। ਸਤਿਗੁਰ ਕਿਰਪਾ ਕਰੇ, ਏਦਾਂ ਦੀ ਸੋਝੀ ਮਤ ਕਿਤੇ ਸਾਨੂੰ ਵੀ ਸਤਿਗੁਰ ਬਖਸ਼ਿਸ਼ ਕਰੇ। ਬਹੁਤ ਬਿਰਲੇ ਆ ਜਿਹੜੇ ਕਿਸੇ ਬੋਲ ਨੂੰ ਪਗਾਉਂਦੇ ਨੇ। ਕਿਸੇ ਨੇ ਲਿਖਿਆ ਸੀ ਨਾ ਵੀ ਚਰਚਾ ਇਸ਼ਕ ਦਾ ਘਰ ਘਰ ਹੁੰਦਾ, ਕਮਾਉਂਦਾ ਕੋਈ ਕੋਈ ਏ, ਕੌਲ ਇਕਰਾਰ ਤਾਂ ਬਹੁਤ ਹੁੰਦੇ ਪਰ ਨਿਭਾਉਂਦਾ ਕੋਈ ਕੋਈ ਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਹੈ ਅੰਮ੍ਰਿਤ ਦੀ। ਕੋਈ ਬਿਰਲੇ ਹੈ ਜਿਹੜੇ ਤੋੜ ਨਿਭਾਉਂਦੇ ਨੇ, ਬਿਰਲੇ ਨੇ ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਨੂੰ ਵਿਚਾਰਦੇ ਨੇ। ਇਤਿਹਾਸ ਕੀ ਕਹਿੰਦਾ, ਸਤਿਗੁਰ ਕਿਰਪਾ ਕਰੇ, ਅੱਜ ਤਕਰੀਬਨ ਇਤਿਹਾਸ ਵਿੱਚ ਰਲਗੰਢ ਬਹੁਤ ਹੋਈ ਪਈ ਹੈ, ਇਤਿਹਾਸ ਨੂੰ ਨਿਖਾਰਨਾ ਔਖਾ ਹੋ ਗਿਆ। ਬਜ਼ੁਰਗਾਂ ਦੀਆਂ ਕੁਰਬਾਨੀਆਂ ਸਾਡੀਆਂ ਸਾਡੇ ਦੁਸ਼ਮਣਾਂ ਨੇ ਧੁੰਦਲੀਆਂ ਕਰ ਦਿੱਤੀਆਂ। ਅੱਜ 2 ਜੂਨ ਵਾ ਤੇ ਕੱਲ ਨੂੰ 3 ਜੂਨ ਵਾ ਤੇ 3 ਜੂਨ ਨੂੰ 84 ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਆਇਆ ਸੀ ਤੇ ਬੇਅੰਤ ਸੰਗਤਾਂ ਮਨਾ ਰਹੀਆਂ ਸੀ, ਅਖੰਡ ਪਾਠ ਆਰੰਭ ਸੀ ਤੇ ਸਾਡੀ ਆਪਣੀ ਸਰਕਾਰ, ਸਾਡੇ ਆਪਣੇ ਬੰਦੇ, ਆਪਣਾ ਦੇਸ਼, ਇਹ ਜੱਗੋ 13ਵੀਂ ਜਿਹੜੀ ਇਸ ਜੂਨ ਮਹੀਨੇ ਵਿੱਚ ਹੋਈ। ਕੋਸ਼ਿਸ਼ ਕਰਾਂਗੇ ਇੱਕ ਪੱਖ ਇਹ ਵੀ ਤੁਹਾਡੇ ਸਨਮੁੱਖ ਅਸੀਂ ਰੱਖੀਏ ਜਿੰਨੀ ਕੁ ਸਾਨੂੰ ਸੋਝੀ ਏ, ਪਰ ਨੁਕਸਾਨ ਬਹੁਤ ਸਿੱਖ ਕੌਮ ਦਾ ਹੋਇਆ। ਅਕਾਲ ਤਖ਼ਤ ਟੱਠ ਗਿਆ, ਭਾਵਾਂ ਉਦੋਂ ਵਧੀਆ ਸੀ, ਖੁੱਲ੍ਹਾ ਡੁੱਲਾ ਵਧੀਆ ਆਲੀ ਸ਼ਾਨ ਅਸੀਂ ਤਿਆਰ ਕਰਕੇ ਬਹਿ ਗਏ, ਪਰ ਨਹੀਂ, ਉਹ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਨਹੀਂ ਕਦੀ ਹੋ ਸਕਦਾ। ਨੌਜਵਾਨੀ ਭੰਗ ਦੇ ਪਹਾੜੇ, ਸਾਡੀ ਮੌਤ ਦੇ ਘਾਟ ਉੱਤਰ ਗਈ। ਜੋ ਸਾਡਾ ਟੀਚਾ ਸੀ, ਮਿਥਿਆ ਸੀ, ਉਹ ਪੂਰਾ ਨਹੀਂ ਕਰ ਸਕੇ ਸਾਡੇ ਆਪਣਿਆਂ ਨੇ। ਇਹਦੇ ਇਸ ਇਤਿਹਾਸ ਵਿੱਚ ਵੀ ਕੁਝ ਕਿਆਫੇ ਜ਼ਿਆਦੇ ਨੇ ਤੇ ਹਾਂ ਅਸਲੀਅਤ ਘੱਟ ਵਾ, ਕੁਝ ਗੱਲਾਂ ਵਧਾ ਘਟਾ ਕੇ ਤਹਾਂ ਚੜਾ ਬੜਾ ਕੇ ਲੱਛਣ ਪੇਸ਼ ਕੀਤੀਆਂ ਜਾ ਰਹੀਆਂ। ਕੁਝ ਸਰਕਾਰ ਕਰ ਰਹੀ ਹੈ, ਕੁਝ ਸਾਡੇ ਆਪਣੇ ਕਰ ਰਹੇ ਨੇ। ਕੋਸ਼ਿਸ਼ ਕਰਾਂਗੇ ਇੱਕ ਪੱਖ ਇਹ ਤੁਹਾਡੇ ਸਨਮੁੱਖ ਰੱਖੀਏ, ਸਤਿਗੁਰ ਕਿਰਪਾ ਕਰੇ। ਅੱਜ ਮੰਗਲਵਾਰ ਹੈ ਤੇ ਬੀਬੀਆਂ ਸਤਿਕਾਰਯੋਗ ਸਾਡੀਆਂ ਇਕੱਤਰ ਹੋ ਕਰਕੇ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਨੇ। 24,000 ਅੱਖਰ ਸੁਖਮਨੀ ਸਾਹਿਬ ਦਾ, 24 ਸਲੋਕ, 24 ਅਸ਼ਟਪਦੀਆਂ। ਅਸ਼ਟਪਦੀ ਕਹਿੰਦੇ ਨੇ 8 ਦੇ ਪਦ ਨੂੰ, ਇੱਕ ਸੁਖਮਨੀ ਵਿੱਚ 8 ਪਦ ਨੇ ਜਿਹਨੂੰ ਆਪਾਂ 8 ਬੰਦ ਕਹਿੰਦੇ ਹਾਂ, ਤਾਂ ਇਹਨੂੰ ਅਸ਼ਟਪਦੀਆਂ ਕਹਿੰਦੇ ਨੇ। ਆਪਣੀ ਥਾਂ ਸੰਪੂਰਨ ਬਾਣੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਉਚਾਰੀ ਹੋਈ ਬਾਣੀ ਆ। 2,273 ਅੱਖਰ ਇਹ ਸੁਖਮਨੀ ਸਾਹਿਬ ਦੇ ਅੱਖਰਾਂ ਵਿੱਚ, ਪੈਰਾਂ 'ਚ ਅੱਧੇ ਅੱਖਰ ਪਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸਤਿਗੁਰ ਕਿਰਪਾ ਕਰੇ, ਸਾਡੀਆਂ ਸਤਿਕਾਰਯੋਗ ਬੀਬੀਆਂ ਨੇ ਇਸ ਬਾਣੀ ਨੂੰ ਪੜ੍ਹਨਾ। ਸਤਿਗੁਰ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ,
ਗੁਰੂ ਦੀ ਗੁਲ ਕੇ ਤਿਲ ਫੁੱਲ ਪਾਇਆ, ਢਾਡੀਆਂ ਜਥਿਆਂ ਦਾ, ਰਾਗੀਆਂ ਦਾ ਮਾਣ ਸਤਿਕਾਰ ਕੀਤਾ, ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਘਰਾਂ 'ਚ ਬੈਠੇ, ਕਈ ਲਾਈਵ ਸਰਵਣ ਕਰ ਰਹੇ, ਸਤਿਗੁਰੂ ਉਹਨਾਂ ਦੀਆਂ ਹਾਜ਼ਰੀਆਂ ਵੀ ਦਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਤਕਰੀਬਨ ਆਹ ਜਿਹੜੀ ਵੀਕ ਚੱਲ ਰਹੀ ਆ, ਇਹ ਸਾਡੀ ਇਸ ਟੂਰ ਦੀ ਅਖੀਰਲੀ ਵੀਕ ਵਾ। ਸਤਿਗੁਰ ਕਿਰਪਾ ਕਰੇ, ਕਿਤੇ ਵਾਹਿਗੁਰੂ ਨੇ ਫਿਰ ਕਿਰਪਾ ਕੀਤੀ, ਫਿਰ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਾਂਗੇ। ਸਤਿਗੁਰ ਕਿਰਪਾ ਕਰੇ, ਸੋਝੀ ਮਤ ਸਾਨੂੰ ਵੀ ਬਖਸ਼ੇ, ਚੜ੍ਹਦੀਆਂ ਕਲਾਂ ਵਾਲਾ ਜੀਵਨ, ਸੱਚੀ ਸੁੱਚੀ ਬਾਣੀ, ਸੱਚਾ ਸੁੱਚਾ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਦੇ ਕੋਲ ਖੜੋ ਕੇ ਖੜ ਕੇ ਕਰਨ ਦਾ ਬਲ ਬੁੱਧੀ ਸਾਨੂੰ ਬਖਸ਼ਿਸ਼ ਕਰੇ। ਸਾਰੀਆਂ ਸੰਗਤਾਂ ਨੂੰ ਜੀਓ ਆਇਆ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख अटल गुरु सेविए।

0: ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਝੈ
1: ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਇ ਸਮਾਏ
1: ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪਰਮਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਵੀ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਉਪਕਾਰੀ ਪ੍ਰਭ ਕੋ ਸਿਮਰੇ

0: ਸਹਾਈ, ਮਨੁਆ ਨਾਮ ਤੇਰੇ ਸੰਗ ਸਹਾਈ।
1: ਜੈ ਮਹਾ ਭਿਆਨ ਦੂਤ ਜੰਗਲ ਹੈ, ਕੇਵਲ ਨਾਮ ਸੰਗ ਤੇਰੇ ਚੱਲੇ।
0: ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ।
1: ਅਨੇਕ ਮੁਨੇ ਚਰਨ ਕਰ

0: ਨਾਨਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪ ਤਿਆਗਾਵੇ
1: ਜੈ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ
0: ਐਸਾ ਨਾਮ ਸਦਾ ਤਿਆਗੇ ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟ ਨਹੀਂ ਕੋਟ ਲਖ ਬਾਈ ਨਾਮ ਜਤ ਤੈ ਪਾਰ ਪਰਾਹੀ
0: ਅਨੇਕ ਵਿਗਨ ਜੈ ਆਏ

0: ਹਰ ਹਰ ਨਾਮ ਜਿਨੇ ਸਦ ਗਾਵੇ।
1: ਜੇ ਕੋ ਆਪਣੀ ਸੋ ਬਾਲੋ ਰੇ ਸਾਧ ਸੰਗ ਹੋਮੇ ਸ਼ੋਰੇ। ਜੇ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ।
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਾਂ ਕਾ ਮਿਟੇ ਅਭਿਮਾਨ।
1: ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ।
0: ਜਾ ਕਾ ਮਾਨੋ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ।

0: ਭੋਜਨ ਸੁਖ ਸੁਦਾ
1: ਬਿਰਧ ਪਿਆ ਉਪਰ ਸਾਕਸ਼ਣ ਮੁਖ ਪਿਆ ਬੈਠ ਕੋ ਦੇਣ
0: ਇਹ ਨਿਰਗੁਣ ਗੁਣ ਕਛੂ ਨਾ ਬੁਝੇ ਬਖਸ ਲਿਓ ਤਾ ਨਾਨਕ ਸਿਜੈ
1: ਪ੍ਰਸਾਦ ਤਾਰੂ ਪਰ ਸੁਖ ਪਰਸੈ ਸੁਤ ਪ੍ਰਾਦ ਮੀਤ ਬੰਤਾ ਸੰਗਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮਲਾ
1: ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਪਸਾ
0: ਦੀਨੇ ਅਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ

0: ਸੰਗ ਬਸੇ ਤਨ ਕੂਚੇ, ਸਾਧੂ ਕੇ ਸੰਗ ਮਹਿਲ ਪਹੁੰਚੇ।
1: ਸਾਧ ਸਾਧੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।
0: ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ।
1: ਸਾਧ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ।
0: ਸਾਧੂ ਕੇ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ।
1: ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋ ਬਸੁਰ ਦੇਵਾ।
0: ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ।
1: ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ।
0: ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
1: ਸਾਧ ਸੰਗ ਕਲੁਖ ਧਰੇ, ਸਾਧ ਕੇ ਸੰਗ

0: ਤਿਸ ਭਗੋਤੀ ਕੀਮਤ ਉੱਤਮ ਹੋਵੇ।
1: ਭਗਵੰਤ ਕੀ ਤਿਆਰ ਕਰੇ ਨਿਤ ਨੀਤ, ਮੰਤ ਆਪੇ ਬਿਸਰ ਪ੍ਰੀਤ,
0: ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗੋਤੀ।

0: ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਖ ਨਿਭਜਾਏ,
0: ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੀ ਸੂ ਨਖਤਰ, ਕਈ ਕੋਟ ਦੇਵ ਦਾਨ ਇੰਦਰ ਸੇ ਸਤਰ,
0: ਸਗਲ ਸਮਗਰੀ ਆਪਣੇ ਸੂ ਧਾਰੈ, ਨਾਨਕ ਜਿਸ ਜਿਸ ਪਾਵੇ।

0: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ ਚ
1: ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆ ਪਲ ਪਤਰਿਆ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ

0: ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬੈਰਾਗੀ ਰਾਮ ਨਾਮ ਸਭ ਤੇ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖਜੰਤੇ ਆਤਮ ਮੈਂ ਪਾ

0: ਜੋਗ ਜੋਤ ਭਾਵੈ ਸੋਈ ਹੋਗ
1: ਕਿਨ ਮੈਂ ਤਾਬੂ ਤਾਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ।

0: ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨੀ
1: ਸੱਚ ਸੱਚ ਸਤ ਸਭ ਕੀਨਾ ਕੋਟ ਮਤੇ ਕਿਨੇ ਬੇਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਪਖੇ

0: ਸੰਤ ਕੇ ਦੁੱਖ ਨੀ ਚਲ ਜਾਏ
1: ਸੰਤ ਦੁਖੀ ਕੋ ਨਾ ਕੋ ਨਾਏ ਨਾਨਕ ਸੰਤ ਭਏ ਨਾ ਹੋਏ ਪੀ ਗਤ ਪਾਏ
0: ਸੰਤ ਕਾ ਨਿੰਦਕ ਨਾ ਪਾਏ
1: ਸੰਤ ਕਾ ਨਿੰਦਕ ਮਹਾ ਗਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

0: ਸਾਧ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ
1: ਧਨ ਧਨ ਗਏ ਸਭ ਕੋਏ ਮੁਕੁਜਲ ਹਰ ਦਰ ਗਏ ਸੋਏ
0: ਵਪਾਰ ਬਿਰਲਾ ਵਪਾਰ ਨਾਨਕ ਤਾਂ ਕਹਿ ਸਦ ਬਲਿਹਾਰ
1: ਚਰਨ ਸਾਧ ਕੇ ਧੋਏ ਦੇ ਪਿਓ ਹਰ ਪ੍ਰਸਾਦ ਕੋ ਆਪਣਾ ਜਿਉ
0: ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ
1: ਸਾਧ ਭਾਗੀ ਪਾਈਏ ਸਾਧ ਸੰਹਾਰ ਕੀਰਤਨ ਗਾਈਏ
0: ਅਨਕ ਵਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ।

0: ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਹੋ ਗੋ ਸਦਾ ਦਿਆਲ
1: ਸਿੱਖੀ ਗੁਰ ਗੁਰਮਤ ਮਲ ਹਿਰੇ ਗੁਰਵਚਨੀ ਹਰ ਨਾਮ ਉਚਰੇ
0: ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
0: ਸਤਿਗੁਰ ਸਿੱਖ ਅਲਤ ਪਲਤ ਸਵਾਰੇ ਨਾ ਸਤਿਗੁਰ ਸਿੱਖੋ ਜੀਏ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ
0: ਆਪ ਸਕੋ ਕਾ ਕਸੁ ਨ ਜਨਾਵੇ ਹਰ ਨਾ ਦੇ ਸਦ ਧਿਆਵੇ।

0: ਜਵਾਨੀ,
1: ਨਿਰਹਾਰ ਨਿਰਵੈ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ।
0: ਅਨੇਕ ਭਗਤ ਬੰਧਨ ਨਿਤ ਕਰੇ, ਚਰਨ ਕਮਲੇਰ ਦੇ ਸਿਮਰੇ।
1: ਸਤ ਬਲਿਆਰੀ ਸਤਿਗੁਰੀ ਆਪਣੇ, ਨਾ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨ।

0: ਸੰਜਨਾ ਕਾ ਨਿਰਮਲ ਮੰਤਾ,
1: ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਟਲ ਧਾਵੇ, ਸੋ ਧਨ ਹਰ ਸੇਵਾ ਤੇ ਪਾਵੇ,
1: ਜਿਸੋ ਕੋ ਨਿਤ ਬਾਚੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ,
0: ਜਿਸ ਸੋਭਾ ਕੋ ਘਰੇ ਪਰਿਗਤ ਕਰਨੀ, ਸਾਸੋ ਬਾਬ ਹਰ ਕੀ ਸਰਨੀ,
1: ਅਨੇਕ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰਿ ਅਵਕਰ

0: ਭਗਤ ਕਰੋ ਮਨ ਲਾਏ, ਮਨ ਬਾਛਤ ਨਾਨਕ ਫਲ ਪਾਏ।
1: ਸੰਗ ਨ ਚਾਲਸ ਤੇਰੇ ਤਨਾ, ਤੂੰ ਕਿਉਂ ਲਪਟਾਵੇ ਮੂਰਖ ਮਨਾ।
0: ਸਤ ਮੀਤ ਕੁਟੰਬਰ ਬੰਤਾ, ਇੰਤੇ ਕਹੋ ਤੁਮ ਕਵ ਸੁਨਾਥਾ।
1: ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ।
0: ਅਸ ਅਸੀ ਰਥ ਅਸਵਾਰੀ, ਝੂਠਾ ਡੰਪ ਝੂਠ ਪਸਾਰੀ।
1: ਜਿੰਦੀਏ ਤਿਸ ਬੁਝੇ ਨ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
0: ਗੁਰ ਕੀ ਮਾਤੂ ਲੈ ਆਨੇ ਭਗਤ।

0: ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਜਨਾ ਕੀ ਮੰਗੋ ਤੂਰ ਪਾਰ ਪਰਮੇਸ਼ਰ ਦਾ ਪੂਰਾ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸੋ

0: ਸੋ ਵਿਸਰੇ ਘਾਲ ਭਾਨੇ ਸੋ ਕੋ ਵਿਸਰੇ ਜੀ ਕੀਆ ਜਾਣੇ
1: ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ
0: ਸੋ ਕੋ ਵਿਸਰੇ ਅਗਨ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਲਾ ਲਾਖੇ
1: ਸੋ ਕਿਉਂ ਵਿਸਰੇ ਜੇ ਬਿਖਤ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ
0: ਹੁਣ ਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ ਜੰਤ ਆਇਆ
1: ਸਾਜਨ ਸੰਤ ਕਰ ਹੋਇਓ ਕਾਮ ਆਂ ਤਿਆ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਭਾਓ ਆਪ ਜਪੋ ਵਰਾ ਨਾਮ ਜਪਾਵਾ
1: ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ
0: ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾ

0: ਮਨ ਬਿਕਸੇ ਸਾਧ ਚਰਨ ਧੋਏ
1: ਭਜਨਾ ਕੇ ਮੰਤਰ ਰੰਗ ਵੇਲਾ ਕਉ ਪਾਵੇ ਸੰਗ
0: ਏਕ ਬਸਦੀ ਜੇਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਭ ਸਮਾਏ
0: ਪ੍ਰਭ ਕਸੰਦ ਦੀਨ ਦਿਆਲ ਭਗਤ ਵਿਸ਼ਾਲ ਸਦਾ ਕਿਰਪਾਲ
1: ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾਕਤ

0: ਨਾਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਗੁਣ ਮੁਕਤ ਮੋਗ ਪਾਏ ਮਖਰ ਕੇ ਗੁਣ ਗਾਏ
0: ਅਨੇਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ
1: ਹੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੇ ਹਰ ਨੀਤ
0: ਭਲੀ ਸੁਕਰਨੀ ਸੋ

0: ਜਗਤ ਕਰੋ ਕਿੰਦ ਠਾਈ।
1: ਜਮ ਆਪੇ ਆਪ ਆਪਣੀ ਜੋਤ ਧਰੇ, ਤਬ ਕਵਨ ਨਿਡਰ ਕਵਨ ਕਤ ਡਰੇ।
0: ਆਪ ਚਤਾ ਕਰਨੇ ਹਾਰ, ਨਾਨਕ ਠਾਕਰ ਗਮੇ ਅਪਾਰ।
1: ਨਾਸੀ ਸੁਖ ਆਪਣੇ ਆਸਨ, ਤੈ ਜਨ ਮਰਨ ਕੋ ਕਹਾ ਵਿਨਾਸਨ।
0: ਜਾ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕੋ ਕਿਤ ਹੋਏ।
1: ਜਬ ਅਵਗਤ ਗੋਚਰ ਪ੍ਰਭ ਏਕ, ਤਬ ਚਿਤ੍ਰ ਗੁਪਤ ਕੁਛ ਪੂਛਤ ਲੇਖਾ।
2: ਜਬ ਨਾਦ ਰਜਨ ਗੋਚਰ ਗਾਧੇ, ਤਬ ਕੌਣ ਛੁਟੇ ਪਰ ਬੰਧਨ ਬਾਧੇ।
1: ਆਪਣੇ ਆਪ ਆਪ ਹੀ ਚਰਜਾ, ਨਾਨਕ ਆਪਣ ਰੂਪ ਹੀ ਆਪ ਉਪਰਜਾ।
2: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਾਉ ਕਿਆ ਧੋਤਾ।
1: ਜੈ ਨਿਰੰਜਨ ਰੰਕਾ ਨਿਰਵਾਣ, ਤੈ ਕੌਣ ਕਉ ਮਾਨ ਕਉ ਅਭਮਾਨ।
2: ਜੈ ਸਰੂਪ ਕੇਵਲ ਜਗਦੀਸ, ਤੈ ਛਾ ਚਿਤ੍ਰ ਲਗਤ ਕੋ ਗੀਸ।
1: ਜੈ ਜੋਤ ਸਰੂਪੀ ਸੋ ਸੰਗ ਸਮਾਵੇ, ਤੈ ਕਿਸੇ ਭੂਖ

0: ਬਹੁ ਬਿਆਨ ਤੋਲ ਤੈ ਉਚਾ ਨਾਨਕ ਆਪਸ ਕੋ ਆਪੇ ਪਹੁੰਚਾ
1: ਪਰ ਪੰਚ ਕਾਰ ਤੈ ਗੁਣ ਮੈਂ ਕਿਨੋ ਵਿਸਤਾਰ ਪਾਪ ਹੁੰਦੇ ਪਈ ਕਹਾਵਤ ਕੋ ਨਰ ਕੋ ਸੁਰਗ ਬਿਛਾਵਤ।

0: ਖੇਲਸ ਜੋ ਕੇ ਤੋ ਨਾਨਕ
1: ਜੈ ਭਗਤ ਭਗਤ ਆਪ ਜੈ ਪਸਰੇ ਪਸਾ ਸੰਤ ਪ੍ਰਤਾਪ
0: ਆਪੇ ਧਨੀ ਉਨਕੀ ਸੁਭਾ ਉਨਹੂ ਬਨੀ
1: ਆਪੇ ਕੋਤਾ ਕਰੇ ਨਾ ਚੋਜ ਆਪੇ ਰਾਜ ਭੋਜਨ ਨਿਰਜੋਗ
0: ਪਾਵੇ ਤੁਸੀਂ ਆਪਣਾ ਲਾਵੇ ਦਿਸ ਪਾਵੇ

ਜਾਂ ਤੇ ਭਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਜਾ ਕੋ ਪ੍ਰਭ ਜੀ ਆ ਬੁਝਾਏ ਸਚ ਨਾਮ ਸੋਈ ਜਨ ਪਾਏ ਜੀ ਜੰਤ ਸਭਤਾ ਕੇ ਹਾਥ ਦੀਨ ਦਿਆਲਨਾਥ ਕੋ ਨਾਥ ਇਸ ਅਵਰ ਕਹਾ ਕੋ ਜਾਏ ਸਭ ਏਕ ਨਿਰੰਜਨ ਰਾਏ ਗੁਣਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਆਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਬਿਆਪ ਪਾਲੇ ਜੀ ਅਨੁਭਵ ਭਾਤ ਜੋ ਜੋ ਰਚੋ ਸਤਿ ਸੇ ਧਿਆਤ।

0: ਬਸੇਰਾ
1: ਬੇਖੇਰਾ
2: ਸੋਨਪ ਦੇ ਸਿਰ ਦੇ ਬਸਾਵੋ ਮਨ ਚ ਨਾਨਕ ਫਲ ਪਾਵੋ
1: ਹਰਿ ਪਦ ਲਿਓ ਸਵਾਰ ਰਾਮ ਨਾਮ ਅੰਤਰ ਧਾਰ
2: ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤਿਸ ਸਾਚ ਪਰੀਖਿਆ

0: ਨਿਰਭੋਜ ਪੇ ਸਲਭ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ
0: ਚਿੰਤਾ ਜਾਏ ਮਿਟੇ ਹੰਕਾਰ ਜਨ ਜਨ ਕੋਈ ਨ ਪਹੁੰਚਨ ਹਾਰ
1: ਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ

0: ਕਰਮਾ
1: ਕੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹ ਦਿਸੇ ਸਮਾਹੇ
0: ਕਿਸਤੇ ਪਿੰਨੇ ਕੋ ਨਾਉ ਗੁਰ ਪ੍ਰਸਾਦ ਨਾਲ ਸੁਖ ਪਾਓ
1: ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਿਕੱਤਰ ਮੈਂ

0: ਕਰਨੀ ਪੂਰੇ ਗੁਰਕਾਸੁਨ ਉਪਦੇਸ਼ ਪਰਮਨੰਟ ਕਰ ਪੇਖਾ
1: ਸਾਹਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤੇ ਜਿੰਦ
0: ਆਸ ਨਿਤਿਆ ਗੋ ਤਰੰਗ ਸੰਜਨਾ ਕੀ ਧੂਰ ਮਨ

0: ਕਰਦੇ ਗੋਪਾਲ ਮਹੰਤ ਕੇ ਮਥੇ, ਨਾਨਕ ਉਧਰੇ ਤਿਨ ਕੇ
1: ਸਾਥੇ,
0: ਮਿਟ ਗਏ ਵੈਰ ਪਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ।

0: ਵਿਦਿਆ ਤਪ ਜੋਗ ਪ੍ਰਵਤੀ ਅਨ ਗਿਆਨ ਸੇ ਸੁਤਮ ਇਸ਼ਨਾਨ
1: ਸਭ ਕੇ ਮਦ ਸਗਲ ਤੇ ਅਰਦਾਸ
0: ਸੁਨ ਚਿਤ ਤਤ ਕਾ ਬੇਟਾ ਸਮਦਸਤੀ ਏਕ ਦਿਸ

ਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਬਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਗ ਸੁਣ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇ ਤਾਵਾ ਚਿੱਤ ਅਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ ਉਪਰੰਤ ਅਲਾਹੀ ਗੁਰਬਾਣੀ ਦੇ ਕੀਰਤਨ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਤੇ ਮਨਜ਼ੂਰ ਕਰਨੀਆਂ ਤਾਣ ਮਾਣ ਧਨ ਦੇ ਨਾਲ ਕੀਤੀਆਂ ਹੋਈਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤੇ ਹਵਲ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਕਿਰਤਾਰਥ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਤ ਸੰਗਤ ਨੂੰ ਬਲ ਬਖਸ਼ਣਾ ਜੀ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ
ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹਵਾਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਵਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀਂ।

ਆਪਣੇ ਭਗਤ ਕਰਹ ਪ੍ਰਤਪਾਲਾ, ਆਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਇਆਲਾ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰਾਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀ ਸੇਵਾ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਚੱਲ ਰਿਹਾ ਸ੍ਰੀ ਸਹਿਜ ਪਾਠ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ। ਆਓ ਤਿਨ੍ਹਾਂ ਦੀ ਰਸਨਾ ਤੋਂ ਸ੍ਰੀ ਸਹਿਜ ਪਾਠ ਦੀ ਗੁਰਬਾਣੀ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਸੁਕੋਟਲ ਗੁਰ ਸੇਵੀਐ ਐਨ ਸਹਿਜ ਸੁਭਾਈ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਵਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰਿ ਸਿਉਂ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ, ਨਿਰਮਲ ਸਾਚੀ ਰੀਤ ਰਹਾਉ। ਦਰਸ਼ਨ ਕੀ ਪਿਆਸ ਘਣੀ ਚਿਤਵਤ, ਅਨਕ ਪ੍ਰਕਾਰ ਕਰੋ ਅਨਗਰੋ ਪਾਰ ਬ੍ਰਹਮ, ਹਰ ਕਿਰਪਾ ਧਾਰ ਮੁਰਾਰ। ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ, ਜਿਸ ਵੱਖਰ ਕੋ ਚਾਹਤਾ ਸੋ ਪਾਇਓ ਨਾਮੈ ਰੰਗ। ਜੇਤੇ ਮਾਇਆ ਰੰਗ ਰਸ ਬਿਨਸ ਜਾਏ ਖਿਨ ਮਾਹੀ, ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੈ ਸਭ ਠਾਏ। ਸਭ ਜਗ ਚਲ ਤੋ ਭੇਖੀਐ ਨਿਚਲ ਹਰ ਕੋ ਨਾਉ, ਘਰ ਮਿਤਰਾਈ ਸਾਧ ਸਿਉ ਨਿਚਲ ਪਾ ਬੈਠਾਉ। ਮੀ ਸਾਜਨ ਸੁਤ ਬੰਧਵਾਂ ਕੋ ਹੋਤ ਨ ਸਾਥ, ਏਕ ਨਿਵਾਉ ਰਾਮ ਨਾਮ ਦੀਨਾ ਕਾ ਪ੍ਰਭ ਨਾਥ। ਚਰਨ ਕਮਲ ਬੋਹਿਤ ਭਏ ਲਗ ਸਾਗਰ ਧਰਿਓ ਤੇਹੀ, ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ। ਸਾਧ ਤੇਰੇ ਕੀ ਜਾਚਨਾ ਵਿਸਰ ਨਾ ਸਾਸ ਗਿਰਾਸ, ਜੋ ਤੁਧ ਭਾਵੈ ਸੋ ਭਲਾ ਤੇਰੇ ਭਾਣੈ ਕਾਰਜ ਰਾਸ। ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ, ਕਹੋ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ। ਆਸਾ ਮਹੱਲਾ ਪੰਜਵਾਂ, ਬਿਰਹੜੇ ਘਰ ਚੌਥਾ, ਸ਼ੰਤਾਂ ਕੀ ਜਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ, ਦਰਸ਼ਨ ਕੋ ਬਲ ਜਾਉ। ਜਿਸ ਸਿਮਰਤ ਦੁਖ ਬਿਸਰੈ ਪਿਆਰੀ, ਸੋ ਕਿਉਂ ਤਜਣਾ ਜਾਏ। ਇਹੋ ਤਨ ਵੇਚੀ ਸੰਤ ਪੈ ਪਿਆਰੀ, ਪ੍ਰੀਤਮ ਦੇ ਮਿਲਾਏ। ਸੁਖ ਸਿਗਾਰ ਵਿਖਿਆ ਕੇ ਫੀਕੇ, ਤਾਂ ਛੋਡੇ ਮੇਰੀ ਮਾਏ। ਕਾਮ ਕਰੋ ਲੋਭ ਤਜ ਗਈ ਪਿਆਰੀ, ਸਤਿਗੁਰੂ ਚਰਨੀ ਪਾਏ। ਜੋ ਜਨ ਰਾਤੇ ਰਾਮ ਸਿਉ ਪਿਆਰੀ, ਅਨੰਤ ਨ ਕਾਹੂ ਜਾਏ। ਹਰ ਰਸ ਜਿਨੀ ਚਾਖਿਆ ਪਿਆਰੀ, ਤ੍ਰਿਪਤ ਰਹੀ ਅਕਾਈ। ਅੰਚਲ ਗਇਆ ਸਾਧਕਾ ਨਾਨਕ, ਪੈ ਸਾਗਰ ਪਾਰ ਪਰਾਏ। ਜਨਮ ਮਰਨ ਦੋ ਕਟੀਐ ਪਿਆਰੀ, ਜਾ ਭੇਟੈ ਹਰ ਰਾਏ। ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ, ਜੀਵਨ ਦਰਸ ਦਿਖਾਈ। ਜੋ ਜੀ ਤੁਝ ਤੇ ਵਿਛਰੇ ਪਿਆਰੀ, ਜਨਮ ਮਰੈ ਵਿਖਾਈ। ਜਿਸ ਤੂੰ ਮਿਲੈ ਸੋ ਮਿਲੈ ਪਿਆਰੀ, ਤਿਸ ਕੈ ਲਾਗੋਂ ਪਾਈ। ਜੋ ਸੁਖ ਦਰਸਨ ਵੇਖਤੇ ਪਿਆਰੀ, ਮੁਖ ਤੇ ਕਹਿਣ ਨਾ ਜਾਈ। ਸਾਚੀ ਪ੍ਰੀਤ ਨਾ ਟੁੱਟਈ ਪਿਆਰੀ, ਜੁਗ ਜੁਗ ਰਹੀ ਸਮਾਈ। ਜੋ ਤੁਧ ਭਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜਾਈ। ਨਾਨਕ ਰੰਗ ਰਤੇ ਨਾਰਾਇਣ ਪਿਆਰੇ, ਮਾਤੇ ਸਹਿ ਸੁਭਾਏ। ਸਾਬਿਦ ਤੁਮਹੀ ਜਾਣਤੇ ਪਿਆਰੇ, ਕਿਸ ਪੈ ਕਹੂੰ ਸੁਣਾਏ। ਤੂੰ ਦਾਤਾ ਜੀਆਂ ਸਭਨਾ ਕਾ, ਤੇਰਾ ਦਿੱਤਾ ਪੈਰੈ ਖਾਏ। ਸੁਖ ਦੁਖ ਤੇਰੀ ਆਗਿਆ ਪਿਆਰੇ, ਦੂਜੀ ਨਾਈ ਜਾਏ। ਜਿਉਂ ਤੂੰ ਕਰੈ ਸੋ ਕਰੀ ਪਿਆਰੇ, ਔਰ ਕਿਛ ਕਰਨ ਨਾ ਜਾਏ। ਦਿਨ ਰਹਿਣ ਸਭ ਸੁਆਵਣੇ ਪਿਆਰੇ, ਜਿਤ ਜਪੀਐ ਹਰ ਕਾ ਹਰ ਨਾਉ। ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਿਖਾਏ। ਇੱਕ ਆਵਰਦਾ ਪਿਆਰੇ, ਘਟ ਘਟ ਰਿਹਾ ਸਮਾਈ।
ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ। ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਸੈ ਸੋਏ ਸ੍ਰਿਟਜਨ ਸਾਜੀ ਸਭਨਾ ਸਾਹਿਬ ਏਕ ਪਿਆ। ਸੇਵ ਤਰੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਪਿਆ। ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖੈ ਦੇਵਾ ਬੀਰਾ ਤਉ ਪੜਿਆ ਰਹਾਉ। ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ ਤਿਸਰ ਲੇਖ ਨਾ ਹੋਈ। ਊੜੈ ਉਪਮਾ ਤਾਗੀ ਕੀ ਜੈ ਜਾ ਕਾ ਅੰਤ ਨਾ ਪਾਇਆ। ਸੇਵਾ ਕਰੈ ਸਹੀ ਬਲ ਪਾਵੈ ਜਿਨੀ ਸੱਚ ਕਮਾਇਆ। ਅੰਗ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ। ਸਰਬ ਜੀਆਂ ਮੈਂ ਇੱਕੋ ਜਾਣੈ ਤਾਹੋਂ ਮੈਂ ਕਹਿ ਨਾ ਕੋਈ। ਕੱਕੇ ਕੇ ਸਪੁੰਡਰ ਜਬ ਹੋਏ ਬਿਨ ਸਾਬੁਣੈ ਉਜਲਿਆ। ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਦ ਲਿਆ। ਖੱਖੈ ਖੁੰਦ ਖਾਰ ਸੈ ਆਲਮ ਕਰ ਖਰੀਦ ਜਿਨ ਖਰਚ ਦੀਆ। ਬੰਧਨ ਜਾ ਕੇ ਸਭ ਜਗ ਬੰਧਿਆ ਅਵਰੀਕਾ ਨਹੀਂ ਹੁਕਮ ਪਿਆ। ਗੱਗੇ ਗੋਏ ਗਾਏ ਜਿਨ ਛੋਡੀ ਗਲੀ ਗੋਬਿੰਦ ਗਰਬ ਪਿਆ। ਕੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ। ਘੱਗੇ ਘਾਲ ਸੇਵਕ ਜੇ ਘਾਲੈ ਸ਼ਬਦ ਗੁਰੂ ਕੈ ਲਾਗ ਰਹੈ। ਬੁਰਾ ਭਲਾ ਜੇ ਸਮ ਕਰ ਜਾਣੈ ਇਨ ਵਿਦ ਸਾਹਿਬ ਰਮਤ ਰਹੈ। ਚੱਚੇ ਚਾਰ ਵੇਦ ਜਿਨ ਸਾਜੀ ਚਾਰੇ ਖਾਣੀ ਚਾਰ ਜੁਗਾਂ। ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਦੀਆ। ਛਸ਼ੈ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਆ। ਭਰਮ ਪਾਏ ਭੁਲਾਈਨ ਆਪੇ ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ। ਜੱਜੈ ਜਾਨ ਮੰਗਤ ਜਨ ਜਾਚੈ ਲੱਖ ਚੁਰਾਸੀ ਭੀਕ ਪਵਿਆ। ਏਕੋ ਲੇਵੈ ਏਕੋ ਦੇਵੈ ਅਵਰਨਾ ਦੂਜਾ ਮੈਂ ਸੁਣਿਆ। ਚੱਜੈ ਝੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਹਿਆ। ਦੇ ਦੇ ਵੇਖੈ ਹੁਕਮ ਚਲਾਏ ਜਿਉਂ ਜੀਆਂ ਕਾ ਰਿਜਕ ਪਿਆ। ਅੰਗੈ ਨਦਰ ਕਰੈ ਜੇ ਦੇਖਾ ਦੂਜਾ ਕੋਈ ਨਾਹੀ। ਏਕੋ ਰਵ ਰਿਆ ਸਭ ਥਾਈ ਏਕ ਵਸਿਆ ਮਨ ਮਾਹੀ। ਟੈਂ ਕੈ ਟੱਚ ਕਰੋ ਕਿਆ ਪ੍ਰਾਣੀ ਘੜੀ ਕੈ ਮੋਹਤ ਕੈ ਉੱਠ ਚੱਲਣਾ। ਜੂਏ ਜਨਮ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਣਾ। ਠੱਠੈ ਠਾਂਡ ਵਰਤੀ ਤਿਨ ਅੰਤਰ ਹਰ ਚਰਣੀ ਜਿਨ ਕਾ ਚਿੱਤ ਲਾਗਾ। ਚਿੱਤ ਲਾਗਾ ਸੇ ਜਨ ਨਿਸਤਰੇ ਤੋਂ ਪ੍ਰਸਾਦੀ ਸੁਖ ਪਾਇਆ। ਡੱਡੈ ਡੰਫ ਕਰੋ ਕਿਆ ਪ੍ਰਾਣੀ ਜੋਗਸ਼ ਹੋਆ ਸੋ ਸਬਕ ਚੱਲਣਾ। ਤਿਸੈ ਸਰੇ ਵੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਿਆ। ਢੱਡੈ ਢਾਹੇ ਉਸਾਰੈ ਆਪੇ ਜਿਉਂ ਤਿਸ ਭਾਵੈ ਤਿਵੈ ਕਰੇ। ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕੋ ਨਜ਼ਰ ਕਰੇ। ਨਾਣੈ ਰਵਤ ਰਹਿ ਕਟ ਅੰਤਰ ਹਰ ਗੁਣ ਗਾਵੈ ਸੋਈ ਪਾਇਆ। ਨਾਣੈ ਰਵਤ ਰਵਹਿ ਕਟ ਅੰਤਰ ਹਰ ਗੁਣ ਗਾਵੈ ਸੋਈ ਪਾਇਆ। ਨਾ ਤਰ ਨਾ ਤੁਲਹਾ ਹਮ ਬੂੜਸ ਤਾਰ ਲੇ ਤਾਰਨ ਰਾਇਆ। ਤੱਤੈ ਤਾਰੂ ਭਵਜਲ ਹੋਆ ਤਾ ਕਾ ਅੰਤ ਨਾ ਪਾਇਆ। ਨਾ ਤਰ ਨਾ ਤੁਲਹਾ ਹਮ ਬੂੜਸ ਤਾਰਲੇ ਤਾਰਨ ਰਾਇਆ। ਥੱਥੈ ਥਾਨ ਤਨੰਤਰ ਸੋਈ ਜਾ ਕਾ ਕੀਆ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀਐ ਜੋਤ ਪਾਵੈ ਸੋਈ ਭਲਾ। ਦੱਦੈ ਦੋਸ ਨਾ ਦੇਉ ਕਿਸੈ ਦੋਸ ਕਰਮ ਆਪਣਿਆ।

ਸਰਸਾ ਦੀ ਸੀ ਨਰ ਉਭਰੇ, ਜੇ ਹਰ ਸਰਨਾਗਤ ਭਜ ਪਿਆ ਬਾਬੈ ਬਾਜੀ ਖੇਲਣ ਲਾਗਾ। ਚੌਪੜ ਕੀਤੇ ਚਾਰ ਜੁਗਾਂ, ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ। ਭੱਬਾ ਭਾਲੈ ਸੇ ਫਲ ਪਾਵੈ, ਗੁਰਪ੍ਰਸਾਦੀ ਜਿਨ ਕੋ ਪਉ ਪਿਆ। ਮਨਮੁਖ ਫਿਰੈ ਨ ਚੇਤੈ ਮੂੜੇ, ਲੱਖ ਚੁਰਾਸੀ ਫੇਰ ਪਿਆ। ਮੰਮੈ ਮੋਹ ਮਰਨ ਮਦਸੂਦਨ, ਮਰਨ ਪਿਆ ਤਬ ਚੇਤਵਿਆ। ਕਾਇਆ ਭੀਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਜਈਐ ਜਨਮ ਨ ਹੋਵੀ ਕਦਹੀ, ਜੇਕਰ ਸੱਚ ਪਛਾਣੈ। ਗੁਰਮੁਖ ਆਖੈ ਗੁਰਮੁਖ ਪੂਜੈ, ਗੁਰਮੁਖ ਏਕੋ ਜਾਣੈ। ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੈ ਸਭ ਲਾਏ, ਕਰਮ ਹੁਆ ਤਿਨ ਨਾਮ ਲਿਆ। ਲੱਲੈ ਲਾਏ ਧੰਦੈ ਜਿਨ ਛੋਡੀ, ਮਿੱਠਾ ਮਾਇਆ ਮੋਹ ਕੀਆ। ਖਾਣਾ ਪੀਣਾ ਸਮ ਕਰ ਸਹਿਣਾ ਭਾਣੈ, ਤਾਂ ਕੈ ਹੁਕਮ ਪਿਆ। ਵਾਹ ਵੈ ਵਾਸੁਦੇਵ ਪਰਮੇਸ਼ਰ, ਵੇਖਣ ਕੋ ਜਨ ਵੇਸ ਕੀਆ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਿਆ। ਰਾੜੈ ਰਾੜ ਕਰੈ ਕਿਆ ਪ੍ਰਾਣੀ, ਤਿਸੈ ਧਿਆਵੋ ਜੇ ਅਮਰ ਹੁਆ। ਤਿਸੈ ਧਿਆਵੋ ਸੱਚ ਸੰਭਾਓ, ਉਸ ਵਿੱਟੋਂ ਕੁਰਬਾਨ ਕੀਆ। ਹਾ ਹੈ ਹੋਰ ਨਾ ਕੋਈ ਦਾਤਾ, ਜੀ ਉਪਾਏ ਜਿਨ ਰਿਜਕਦੀ ਆ। ਹਰ ਨਾਮ ਧਿਆਵੋ ਹਰ ਨਾਮ ਸਮਾਓ, ਅੰਧਨ ਲਾਹਾ ਹਰ ਨਾਮ ਲਿਆ। ਆਇੜੈ ਆਪ ਕਰੇ ਜਿਨ ਛੋਡੀ, ਜੋ ਕੁਛ ਕਰਨਾ ਸੋ ਕਰ ਰਿਆ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਏਵ ਕਿਆ। ਰਾਗ ਆਸਾ ਮਹੱਲਾ ਤੀਜਾ ਪੱਟੀ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਅਯੋ ਅੰਗੈ ਸਭ ਜਗ ਆਇਆ, ਕਾਖੈ ਖੰਗੈ ਕਾਲ ਪਿਆ। ਰੀਰੀ ਲੱਲੀ ਪਾਪ ਕਮਾਣੇ, ਪੜ ਅਵਗਣ ਗੁਣ ਵਿਸਰਿਆ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਰਹਾਉ ਸੰਧਾਇਆ ਸਿਮਰੈ ਨਾਹੀ, ਨੰਨੈ ਨਾ ਤੁਧ ਨਾਮ ਲਿਆ। ਛੱਛੈ ਛੀਜੈ ਐਨ ਸਮੂੜੇ, ਕਿਉਂ ਛੂਟੈ ਜਮ ਪਾਕੜਿਆ। ਬੱਬੈ ਬੂਜੈ ਨਾਹੀ ਮੂੜੇ, ਭਰਮ ਭੁੱਲੇ ਤੇਰਾ ਜਨਮ ਗਿਆ। ਅਣਹੋਂਦਾ ਨਾਉ ਧਰਾਇਓ ਪਾਂਧਾ, ਅਵਰਾ ਕਾ ਭਾਰ ਤੁਧ ਲਿਆ। ਜੱਜੈ ਜੋਤ ਹਿਰ ਲਈ ਤੇਰੇ ਮੂੜੇ, ਅੰਤ ਗਿਆ ਪਛਤਾਵ ਹੈਂਗਾ। ਏਕ ਸ਼ਬਦ ਤੂੰ ਜਾਂ ਚਿੰਨ ਹੈ ਨਾਹੀ, ਫਿਰ ਫਿਰ ਜੂਨੀ ਆਵ ਹੈਂਗਾ। ਤੁਧ ਸਿਰਪ ਲਿਖਿਆ ਸੋ ਪੜ ਪੰਡਿਤ, ਅਵਰਾ ਨੋ ਨਾ ਸਿਖਾਲ ਵਿਖਿਆ। ਪਹਿਲਾਂ ਫਾਹਾ ਪਲ ਪਿਆ ਪਾਂਦੇ, ਪਿੱਛੋਂ ਦੇ ਗਲ ਚਾਟੜਿਆ। ਸੱਸੈ ਸੰਜਮ ਗਯੋ ਮੂੜੇ, ਏਕ ਦਾਨ ਤੁਧ ਕੁਥਾਈ ਲਿਆ। ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਏਤ ਧਾਨ ਖਾਧੈ ਤੇਰਾ ਜਨਮ ਗਿਆ। ਮੰਮੈ ਮਤ ਹਿਰ ਲਈ ਤੇਰੀ ਮੂੜੇ, ਹੋਮੈ ਵੱਡਾ ਰੋਗ ਪਿਆ। ਅੰਤਰ ਆਤਮੈ ਬ੍ਰਹਮ ਨ ਚੀਨਿਆ, ਮਾਇਆ ਕਾ ਮੋਹਤਾਜ ਪਿਆ। ਕੱਕੈ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਪੜੈ ਗੁਣੈ ਤੂੰ ਬਹੁਤ ਪੁਕਾਰੈ, ਬਿਨ ਬੂਜੇ ਤੂੰ ਡੂ ਮੂਆ। ਤੱਤੈ ਤਾਮਸ ਜਲਿਓ ਮੂੜੇ, ਥੱਥੈ ਥਾਨ ਭ੍ਰਸ਼ਟ ਹੁਆ। ਕੱਗੈ ਘਰ ਘਰ ਫਿਰੈ ਤੂੰ ਮੂੜੇ, ਦੱਦੈ ਦਾਨ ਨਾ ਤੁਧ ਲਿਆ। ਪੱਪੈ ਪਾਰ ਨ ਪਵਈ ਮੂੜੇ, ਪ੍ਰਪੰਚ ਤੂੰ ਪਲਚ ਰਹਿਆ। ਸੱਚੈ ਆਪ ਖਵਾ ਲਿਓ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਭੱਬੈ ਭਵ ਜਲ ਡਬੋਹੋ ਮੂੜੇ, ਮਾਇਆ ਵਿੱਚ ਗੁਲਤਾਨ ਪਿਆ। ਗੁਰਪ੍ਰਸਾਦੀ ਏਕੋ ਜਾਣੈ, ਏਕ ਘੜੀ ਮੈਂ ਪਾਰ ਪਿਆ। ਵਾਹਵੈ ਵਾਰੀ ਆਈਆ ਮੂੜੇ, ਵਾਸੁਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੈਸੈ ਮੂੜੇ, ਫਿਰ ਤੂੰ ਜਮ ਕੈ ਵਸ ਪਿਆ। ਝੱਜੈ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼।

सुन तू विखा। सतगुरु बाजू गुरु नहीं कोई, निगुरे का है नाउ बुरा। तद्दै तावत बरज रख मूड़े, अंतर तेरे निदान पया। गुरमुख होवे ता हर रस पीवे, जुगां जुगंतर खाए पया। गगै गोबिंद चित कर मूड़े, गली किने न पाया। गुर के चरण हिरदय वसाए मूड़े, पिछले गुने सब बख्श लिया। हा है हर कथा बुझ तू मूड़े, ता सदा सुख होई। मन मुख पड़े तेता दुख लागे, विण सतगुरु मुक्त न होई। रारे राम चित कर मूड़े, हृदय जिन कह रवरिया। गुर प्रसाद जिने राम बछाता, निर्गुण राम तिने बूझ लिया। तेरा अंत ना जाई लखिया, कथ ना जाई हर कथिया। नानक जिन को सतगुरु मिलिया, तिनका लिखा निबड़िया। राग आसा महला पहला, शंत घर पहला एक ओहकार। सतगुरु प्रसाद मुंद जोबन बालड़िए, मेरा पिर रलियाला राम। धन पिर ने होकना रस प्रीत दयाला राम। धन पिर मेला होए स्वामी, आ प्रभ कृपा करी। से जस सुहावी संग पिर कै, सात सर अमृत परे। कर दया मया दयाल साचे, शब्द मिल गुण गाओ। नानका हर बार विदेख बिगसी, मुंद मन उमाहो। मुंद सहज सलोनड़ी एक प्रेम बिनंती राम। मैं मन तन हर भावे, प्रभ संगम राती राम। प्रभ प्रेम राती हर बिनंती, नाम हर कै सुख वसै। तो गुण पछाणे ता प्रभ जाने, गुणे बस अवगुण नसै। तुद बाज एक तिल न रह न साका, कहण सुन ना तीजै। नानका प्रेम प्रेम कर पुकारे, दसन रस मन बीजै। सखियो सहेलड़ियो, मेरा पिर वण जारा राम। हर नामो वण जड़िया, रस मोला पारा राम। मोला मोलो सच कर टोलो, प्रभा वैता मुंद पली। एक संग हर कै करै रलिया, हो पुकारी दरखली। करण करण समरथ श्री तरा, बकारज सारे। नानक नदरी तन सुहागण, शब्द अब सुधारे। हम कर साचा सोहिलड़ा, प्रभ आयडे मीता राम। रावे रंग रातड़िया, मन लियड़ा दीता राम। अपना मन दिया हर वर लिया, ज्यों पावे तू रावे। तन मन पिर आगे, शब्द सुभागे, हर अमृत फल पावे। बुद्ध पाठ न पाईए, बोच तराइए, भाई मिले मन पानी। नानक ठाकुर मीत हमारे, हम नाही लोकाने। आसा महला पहला, अनहद अनहद बाजै, रुण चुन कारे राम। मेरा मनो मेरा मन, राता लाल प्यारे राम। अन दिन राता मन बैरागी, सुन मंडल कर पाया। आद पुरख अपरंपर, प्यारा सतगुर अलख लिखाया। आसन बैसन थिर नारायण, तित मन राता बिचारी। नानक नाम रते बैरागी, अनहद रुण चुनकारी। तित अगम बुरे, कहो कित बिद जाइए राम। सच संजमो सार गुणा, गुर शब्द कमाइए राम। सच शब्द कमाइए, निज कर जाइए, पाइए गुणी निदाना। ते साखा मूल पत नाही डाली, सिर सबना प्रधाना। जब तब कर संजम था कि, हठ न ग्रह नहीं पाइए। नानक सहज मिले जग जीवन, सतगुरु बूझ बुझाइए। गुर सागर रतनागर, तित रतन कनेरे राम। कर मंजनो शब्द सरे, मन निर्मल मेरे राम। निर्मल जल नाए जा प्रभ पाए, पंच मिले बेचारे। काम क्रोध कपट बिखिया, तज सच नाम उर तारे। होमे लोभ लहर लभ, थाके पाए दीन दयाला।
ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਸਾਚੇ ਗੁਰ ਗੋਪਾਲ ਹਉ ਬਨੋ ਦੇਖ ਰਹੀ, ਤ੍ਰਿਣ ਦੇਖ ਸਭਾਇਆ ਰਾਮ, ਤ੍ਰਿਭਵਨੋ ਤੁਜੈ ਕੀਆ ਸਭ ਜਗਤ ਸਭਾਇਆ ਰਾਮ, ਤੇਰਾ ਸਭ ਕੀਆ ਤੂੰ ਥਿਰਥੀਆ, ਤੁਧ ਸਮਾਨ ਕੋ ਨਾਹੀ, ਤੂੰ ਦਾਤਾ ਸਭ ਜਾਚਕ ਤੇਰੇ, ਤੁਧ ਬਿਨ ਕਿਸਾ ਲਾਹੀ, ਅਣਮੰਗਿਆ ਦਾਨ ਦੀ ਜੈ ਦਾਤੇ, ਤੇਰੀ ਭਗਤ ਭਰੇ ਭੰਡਾਰਾ, ਰਾਮ ਨਾਮ ਬਿਨ ਮੁਕਤ ਨ ਹੋਈ, ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ, ਮੇਰਾ ਮਨੋ ਮੇਰਾ ਮਨ ਰਾਤਾ, ਰਾਮ ਪਿਆਰੇ ਰਾਮ, ਸੱਚ ਸਾਹਿਬੋ ਆਦਿ ਪੁਰਖ ਅਪਰੰਪਰੋ ਧਾਰੇ ਰਾਮ, ਆਗਮ ਗੋਚਰ ਅਪਰਾ ਪਾਰਾ ਪਾਰ ਬ੍ਰਹਮ ਪ੍ਰਧਾਨੋ, ਆਦਿ ਜੁਗਾਦੀ ਹੈਪੀ ਹੋਸੀ ਅਵਰ ਝੂਠਾ ਸਾਮਾਨੋ, ਕਰਮ ਧਰਮ ਕੇ ਸਾਰ ਨਾ ਜਾਣੈ, ਸੁਰਤ ਮੁਕਤ ਕਿਉਂ ਪਾਈਐ, ਨਾਨਕ ਗੁਰਮੁਖ ਸ਼ਬਦ ਪਛਾਣੈ, ਐਨਸ ਨਾਮ ਧਿਆਈਐ, ਮੇਰਾ ਮਨੋ ਮੇਰਾ ਮਨ ਮਾਨਿਆ, ਨਾਮ ਸਿਖਾਈ ਰਾਮ, ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ, ਮਾਤਾ ਪਿਤ ਭਾਈ ਸੁਤ ਚਤੁਰਾਈ, ਸੰਗ ਨ ਸੰਪੈ ਨਾਰੇ, ਸਾਰ ਕੀ ਪੁੱਤਰੀ ਪਰ ਹਰ ਤਿਆਗੀ, ਚਰਨ ਤਲੈ ਵਿਚਾਰੇ, ਆਦਿ ਪੁਰਖ ਇੱਕ ਚਲਤ ਦਿਖਾਇਆ, ਜੈ ਦੇਖਾ ਤੈ ਸੋਈ, ਨਾਨਕ ਹਰ ਕੀ ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ, ਮੇਰਾ ਮਨੋ ਮੇਰਾ ਮਨ ਨਿਰਮਲ, ਸਾਜ ਸੰਭਾਲੇ ਰਾਮ, ਅਵਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ, ਅਵਗਣ ਪਰ ਹਰ ਕਰਨੀ ਸਾਰੀ ਦਰ, ਸਚੈ ਸਚਿਆਰੂ ਆਵਣ ਜਾਵਣ ਠਾਕ ਰਹਾਈ, ਗੁਰਮੁਖ ਤਤ ਵਿਚਾਰੂ, ਸਾਜਨ ਮੇ ਸੋ ਜਾਣ ਸਖਾ, ਤੂੰ ਸੱਚ ਮਿਲੈ ਵਡਿਆਈ, ਨਾਨਕ ਨਾਮ ਰਤਨ ਪ੍ਰਗਾਸਿਆ, ਐਸੀ ਗੁਰਮਤ ਪਾਈ, ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਤਾ ਰਾਮ, ਮਨ ਤਨ ਰਵ ਰਹਿਆ ਜਗਜੀਵਨੋ ਦਾਤਾ ਰਾਮ, ਜਗਜੀਵਨ ਦਾਤਾ ਹਰ ਮਨ ਰਾਤਾ, ਸਹਿਜ ਮਿਲੇ ਮੇਲਾਇਆ, ਸਾਧ ਸਭਾ ਸੰਤਾਂ ਕੀ ਸੰਗਤ, ਨਦੂ ਪ੍ਰਭੂ ਸੁਖ ਪਾਇਆ, ਹਰ ਕੀ ਭਗਤ ਰਤੇ ਬੈਰਾਗੀ, ਚੁੱਕੇ ਮੋਹ ਪਿਆਸਾ, ਨਾਨਕ ਹੋਮੈ ਮਾਰ ਪਤੀਣੇ, ਬਿਰਲੇ ਦਾਸ ਉਦਾਸ, ਰਾਗ ਆਸਾ ਮਹੱਲਾ ਪਹਿਲਾ, ਸ਼ੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਕਰਮ ਵਿਧਾਤਾ, ਦੁੱਖ ਵਿਸਾਰਨ ਹਾਰ ਜੀਓ, ਦੁੱਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੇ, ਕੋੜ ਕੁਟੰਤਰ ਪਾਪਾਂ ਘੇਰੇ, ਇਹ ਘੜੀ ਮੈਂ ਖੋਵੈ, ਹੰਸ ਕੇ ਹੰਸਾ ਬਗ ਕੇ ਬੱਗਾ, ਘਟ ਘਟ ਕਰੇ ਵਿਚਾਰ ਜੀਓ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ, ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ, ਤਿਨ ਜਮ ਨੇੜ ਨਾ ਆਵੇ, ਗੁਰ ਸ਼ਬਦ ਕਮਾਵੇ, ਕਬੂ ਨਾ ਆਵੇ ਹਾਰ ਜੀਓ, ਤੇ ਕਬੂ ਨਾ ਹਾਰੇ ਹਰ ਹਰ ਗੁਣ ਸਾਰੇ, ਤਿਨ ਜਮ ਨੇੜ ਨਾ ਆਵੇ, ਜੰਮਣ ਮਰਨ ਤਿਨਾ ਕਾ ਚੁਕਾ, ਜੋ ਹਰ ਲਾਗੇ ਪਾਵੇ, ਗੁਰਮਤ ਹਰ ਰਸ ਹਰ ਬਲ ਪਾਇਆ, ਹਰ ਹਰ ਨਾਮ ਉਧਾਰ ਜੀਓ, ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਬਿਰਲੇ ਸੰਸਾਰ ਜੀਓ, ਜਿਨ ਜਗਤ ਤੋਂ ਪਾਇਆ ਧੰਦੇ ਲਾਇਆ, ਤੇ ਸਹਿ ਵਿਟੋ ਕੁਰਬਾਨ ਜੀਓ, ਤਾਂ ਕਿ ਸੇਵ ਕਰੀ ਜਾ ਲਾਹਾ ਲੀਜੈ, ਹਰ ਦਰਗਹਿ ਪਾਈਏ ਮਾਣ ਜੀਓ, ਹਰ ਦਰਗਹਿ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣ, ਓ ਨਮ ਨਿਤ ਪਾਵੈ ਗੁਰਮਤਰ ਧਿਆਵੈ, ਨਿਤ ਹਰ ਗੁਣ ਆਖ ਵਖਾਣ, ਐਨਸ ਨਾਮ ਤਿਸੈ ਕਾ ਲੀਜੈ, ਹਰ ਉਤਮ ਪੁਰਖ ਪ੍ਰਧਾਨ ਜੀਓ, ਜਿਨ ਜਗ ਤੋਂ ਪਾਇਆ ਧੰਦੇ ਲਾਇਆ, ਹੋ ਤਿਸ ਵਿਟੈ ਕੁਰਬਾਨ ਜੀਓ, ਨਾਮ ਲੈਣ ਸੇ ਸੋ ਹੈ, ਤਿਨ ਸੁਖ ਪੋ ਫਲ ਹੋਵੈ, ਮਾਨੈ ਸੇ ਜਣ ਜਾਏ ਜੀਓ, ਤਿਨ ਫਲ ਤੋੜ ਨਾ ਆਵੈ, ਜਾਂ ਤਿਸ ਭਾਵੈ, ਸੇ ਜੇ ਜੋ ਕੀਤੇ ਜਾਏ ਜੀਓ, ਜੇ ਜੋ ਕੀਤੇ ਜਾਏ ਸੁਆਮੀ, ਤਿਨ ਫਲ ਤੋੜ ਨਾ ਆਵੈ, ਤਿਨ ਜਰਾ ਨ ਮਰਨਾ, ਨਰਕ ਨ ਪਰਣਾ, ਜੋ ਹਰ ਨਾਮ ਤੇ ਆਵੈ,

ਸੇ ਜਣ ਜਾਹੇ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਛੰਦ ਕਰ ਜੀ ਜਾ। ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਾਤਾ ਰਾਮ, ਵੇਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾਪੇ, ਹੋ ਜੀਵ ਸਾਇਰ ਦੇਹ ਲਹਿਰੀ ਬਿਜਲ ਜਿਵੇਂ ਚਮਕਾਏ। ਹਰ ਬਾਜ ਰਾਖਾ ਕੋ ਨਾਈ ਸੋਈ ਤੁਝੈ ਵਿਸਾਰਿਆ, ਸੱਚ ਕਹਿ ਨਾਨਕ ਚੇ ਤਰੇ ਮਨ ਮਰੈ ਹਰਣਾ ਕਾਲਿਆ। ਭਵਰਾ ਫੂਲ ਭਵੰਤਿਆ ਦੁਖ ਅਤ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਵਿਚਾਰ ਸਤਿਗੁਰੂ ਮੁਝੈ ਪੁੱਛਿਆ ਭਵਰ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ, ਜਮ ਮਗ ਬਾਦਾ ਖਾਏ ਚੋਟਾਂ ਸ਼ਬਦ ਬਿਨ ਬੇਤਾਲਿਆ। ਸੱਚ ਕਹਿ ਨਾਨਕ ਚੇਤਰੇ ਮਨ ਮਰਹਿ ਭਵਰਾ ਕਾਲਿਆ, ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੈ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੈ ਕੀ ਫਾਸੈ ਜਮਜਾਲੇ ਰਾਮ, ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ, ਸੰਸਾਰ ਮਾਇਆ ਮੋਹ ਮੀਟਾ ਅੰਤ ਪਰਮ ਬੁਲ ਚੁਕਾਇਆ। ਭਗਤ ਕਰ ਜਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ, ਸੱਚ ਕਹਿ ਨਾਨਕ ਚੇਤਰੇ ਮਨ ਜੀ ਅੜਿਆ ਪਰਦੇਸੀਆ। ਨਦੀਆਂ ਬਹਾ ਵਿਛੁੰਨੀਆਂ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸਪਰੇ ਕੋ ਜਾਣੈ ਜੋਗੀ ਰਾਮ। ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰ ਜਿਨ ਚੇਤਿਆ, ਮੇਰੇ ਨਾਮ ਹਰ ਕੇ ਪਰਮ ਬੋਲੇ ਪਚ ਹੈ ਮੁਗਦਾ ਚੇਤਿਆ। ਹਰ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਤਾਹੀ ਰੁੰਨਿਆ, ਸੱਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਿਰੀ ਵਿਛੁੰਨਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ, ਹਮ ਕਰੇ ਸਾਚਾ ਸੋਇਲਾ ਸਾਚਾ ਸ਼ਬਦ ਸੁਹਾਇਆ ਰਾਮ, ਤਨ ਫਿਰ ਮੇਲ ਪਿਆ ਪ੍ਰਭ ਆ ਮਿਲਾਇਆ ਰਾਮ। ਪ੍ਰਭ ਆ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ, ਗੁਰ ਸ਼ਬਦ ਸਗਾਰੀ ਸਾਜ ਸਵਾਰੀ ਸਦਾ ਰਾਵੇ ਰੰਗ ਰਾਤੀ।

ਦਲਾਵੇ। ਮੇਰੇ ਮਨ ਬੈਰਾਗੀਆ ਤੂੰ ਬਿਰਾਗ ਕਰ, ਕਿਸ ਕਿਸ ਦਿਖਾਵ ਹੈ। ਹਰ ਸੁਹੇਲਾ ਤਿਨ ਸਦ ਸਦਾ, ਜੋ ਹਰ ਗੁਣ ਗਾਵ ਹੈ। ਕਰ ਬੈਰਾਗ ਤੂੰ ਛੂਟ ਪਖੰਡ, ਸੋ ਸੋ ਸਭ ਕਿਛ ਜਾਣਈ। ਜਲ ਥਲ ਮਈ ਅਲੇਕੋ ਸੋਈ, ਗੁਰਮੁਖ ਹੁਕਮ ਪਛਾਣਈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵਈ। ਇਵ ਕਹਿ ਨਾਨਕ ਸੋ ਬੈਰਾਗੀ, ਅੰਦਿਨ ਹਾਲਿਵ ਲਾਵਈ। ਜੈ ਜੈ ਮਨਕ ਤੂੰ ਧਾਵਦਾ, ਤੈ ਤੈ ਹਰ ਤਿਰੇ ਨਾਲੀ। ਮਨ ਸਿਆਣਮ ਛੋਡੀ ਹੈ, ਗੁਰ ਕਾ ਸ਼ਬਦ ਸਮਾਲੀ। ਸਾ ਤੇਰੇ ਸੋ ਸਦਾਤ ਹੈ, ਇੱਕ ਖਿਨ ਹਰ ਨਾਮ ਸਮਾਲਹੀ। ਜਨਮ ਜਨਮ ਕੇ ਤੇਰੇ ਪਾਪ ਕਟੇ, ਅੰਤ ਪਰਮ ਪਦ ਪਾਵੇ। ਸਾਚੇ ਨਾਲ ਤੇਰਾ ਗੰਢ ਲਾਗੈ, ਗੁਰਮੁਖ ਸਦਾ ਸਮਾਲੀ। ਇਉਂ ਕਹਿ ਨਾਨਕ, ਜੈ ਮਨ ਤੂੰ ਧਾਵਦਾ, ਤੈ ਹਰ ਤੇਰੇ ਸਦਾ ਨਾਲੇ। ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਕਰ ਵਸਿਆ ਆਈ। ਨਾਮ ਵਿਹਾਂਜੇ ਨਾਮ ਲੈ, ਨਾਮ ਰਹੇ ਸਮਾਈ। ਧਾਵਤ ਥੰਮਿਆ ਸਤਿਗੁਰ ਮਿਲਿਆ, ਦਸਮਾਨ ਦੁਆਰ ਉਪਾਇਆ। ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ, ਜਿਤ ਸ਼ਬਦ ਜਗਤ ਥੰਮ ਰਹਾਇਆ। ਤੈ ਅਨੇਕ ਵਾਜੇ ਸਦਾ ਆਨੰਦ ਹੈ, ਸੱਚੇ ਰਿਹਾ ਸਮਾਈ। ਇਉਂ ਕਹਿ ਨਾਨਕ, ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਕਰ ਵਸਿਆ ਆਈ। ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸੋ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਗੁਰਪ੍ਰਸਾਦੀ ਇੱਕੋ ਜਾਣੈ, ਤਾਂ ਦੂਜਾ ਭਾਉ ਨਾ ਹੋਈ। ਮਨ ਸ਼ਾਂਤ ਆਈ ਵਜੀ ਵਧਾਈ, ਤਾਂ ਹੋਆ ਪ੍ਰਵਾਣ। ਇਉਂ ਕਹਿ ਨਾਨਕ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਤੂੰ ਗਰਭ ਅਟਿਆ, ਗਰਭ ਲਦਿਆ ਜਾਹੇ। ਮਾਇਆ ਮੋਹਣੀ ਮੋਹਿਆ, ਫਿਰ ਫਿਰ ਜੋਨੀ ਪਵਾਏ। ਗਰਭ ਲਾਗਾ ਜਾਹੇ, ਮੁਗਧ ਮਨ ਅੰਤ ਗਿਆ ਪਛਤਾਵਈ। ਅਹੰਕਾਰ ਦਿਸਣਾ ਰੋਗ ਲੱਗਾ, ਬਿਰਥਾ ਜਨਮ ਗਵਾਵਈ। ਮਨ ਮੁਗ ਮੁਗਧ ਚੇਤੈ ਨਾਹੀ, ਅੱਗੇ ਗਿਆ ਪਛਤਾਵਈ। ਇਉਂ ਕਹਿ ਨਾਨਕ, ਮਨ ਗਰਭ ਅਟਿਆ, ਗਰਭ ਲਦਿਆ ਜਾਵਈ। ਮਨ ਤੂੰ ਮਤ ਮਾਣ ਕਰੈ, ਜੇ ਕਿਸ ਹੋਂ ਜਾਣਦਾ, ਗੁਰਮੁਖ ਨਿਮਾਣਾ ਹੋਏ। ਅੰਤਰ ਗਿਆਨ ਹੋਂ ਬੁੱਧ ਹੈ, ਸੱਚ ਸ਼ਬਦ ਮਲਕ ਹੋਏ। ਹੋਏ ਨਿਮਾਣਾ ਸਤਿਗੁਰੂ ਅੱਗੇ, ਮਤ ਕਿਸ ਆਪ ਲਖਾਵਈ। ਆਪਣੇ ਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵਈ। ਸਤਿਗੁਰ ਕਹਿ ਭਾਣੈ ਕਰੈ ਕਾਰ, ਸਤਿਗੁਰ ਕਹਿ ਭਾਣੈ ਲਾਗ ਰਹੂ। ਇਉਂ ਕਹਿ ਨਾਨਕ, ਆਪ ਛੱਡ ਸੁਖ ਪਾਵੈ, ਮਨ ਨਿਮਾਣਾ ਹੋਏ ਰਹੋ। ਧਨ ਸੋ ਵੇਲਾ ਜਿਤ ਮੈਂ ਮਿਲਿਆ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸੋ ਚਿਤ ਆਇਆ। ਮਹਾਨੰਦ ਸਹਿਜ ਪਿਆ, ਮਨ ਤਨ ਸੁਖ ਪਾਇਆ। ਸੋ ਸੋ ਚਿਤ ਆਇਆ, ਮਨ ਵਸਾਇਆ, ਆ ਭਗਣ ਅਵਗੁਣ ਸਭ ਵਿਸਾਰੀ। ਜਾਂ ਦਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਸੇ ਜਨ ਪ੍ਰਵਾਨ ਹੋਏ, ਜਿਨ ਇੱਕ ਨਾਮ ਪੜ੍ਹਿਆ, ਦੁਤੀਆ ਭਾਉ ਚੁਕਾਇਆ। ਇਉਂ ਕਹਿ ਨਾਨਕ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸੋ ਚਿਤ ਆਇਆ। ਇੱਕ ਜੰਤ ਭਰਮ ਭੁਲੇ, ਤਿਨ ਸਹਿ ਆਪ ਭੁਲਾਈ। ਦੂਜੇ ਭਾਏ ਫਿਰੈ ਹੋਮੈ ਕਰਮ ਕਮਾਈ, ਤਿਨ ਸਹਿ ਆਪ ਭੁਲਾਏ। ਕੁਮਾਰਗ ਪਾਏ ਤਿਨਕਾ ਕਿਛ ਨਾ ਵਸਾਈ। ਤਿੰਨ ਕੀ ਗਤ ਅਵਗਤ ਤੂੰ ਹੈ ਜਾਣੈ, ਜਿਨ ਇਹ ਰਚਨ ਰਚਾਈ। ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੈ ਬੁਝਾਈ। ਇਉਂ ਕਹਿ ਨਾਨਕਿਆ, ਜੰਤ ਵਿਚਾਰੀ, ਜਾਂ ਤੁਦ ਭਰਮ ਬੁਲਾਈ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸਵਾਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ, ਜਾਂ ਕੋ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵਈ, ਤੇਰੇ ਗੁਣ ਗਾਵੈ ਜੋ ਤਦ ਭਾਵੈ, ਸੱਚੇ ਸਿਉ ਚਿਤ ਲਾਵਈ। ਜਿਸ ਨੂੰ ਤੂੰ ਆਪ ਮਿਲੈ, ਸੇ ਗੁਰਮੁਖ ਰਹਿ ਸਮਾਈ। ਇਉਂ ਕਹਿ ਨਾਨਕ, ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਰਾਗ ਗਾਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਈ ਰਾਮ।
ਹਰ ਨਾਮੋ ਹਰ ਨਾਮ ਦੇਵੈ ਮੇਰੇ ਪ੍ਰਾਨ ਵਸਾਈ ਰਾਮ। ਹਰ ਹਰ ਨਾਮ ਮੇਰਾ ਪ੍ਰਾਨ ਵਸਾਈ ਸਭ ਸੰਸਾਰ ਦੁੱਖ ਗਵਾਇਆ। ਅਦਿਸ਼ਟ ਅਗੋਚਰ ਗੁਰਬਚਨ ਦਿਆਇਆ ਪਵਿੱਤਰ ਪਰਮ ਪਦ ਪਾਇਆ। ਅਨਹਦ ਧੁਨ ਵਾਜੈ ਨਿਤ ਵਾਜੈ ਗਾਈ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ ਰਾਮ। ਖਿਨ ਆਵੈ ਖਿਨ ਜਾਵੈ ਦੁਰਗੰਧ ਮੜੈ ਚਿਤ ਲਾਇਆ ਰਾਮ। ਲਾਇਆ ਦੁਰਗੰਧ ਮੜੈ ਚਿਤ ਲਾਗਾ ਜਿਉਂ ਰੰਗ ਕੁਸੰਬ ਦਿਖਾਇਆ। ਖਿਨ ਪੂਰਬ ਖਿਨ ਪੱਛਮ ਸ਼ਾਹੀ ਜਿਉਂ ਚੱਕ ਘੁਮਿਆਰ ਪਵਾਇਆ। ਦੁੱਖ ਖਾਵੈ ਦੁੱਖ ਸੰਚੈ ਭੋਗੈ ਦੁੱਖ ਕੀ ਬਿਰਧ ਵਧਾਈ। ਨਾਨਕ ਬਿਖਮ ਸੁਹੇਲਾ ਤਰੀਐ ਜਾਂ ਆਵੈ ਗੁਰ ਸਰਨਾਈ। ਮੇਰੇ ਠਾਕੁਰ ਨਿਕਾ ਅਗਮ ਅਥਾਹ ਰਾਮ। ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਿਗੁਰੂ ਸਾਹਾ ਰਾਮ।

ਸੁਨੇ ਸੁਨ ਸਮਾਵੈ ਮਨ ਜਾਰੇ ਇਕ ਭਾਤੀ ਆਵੈ ਲਾਹਾ ਹਰ ਨਾਮ ਲੈ ਜਾਹੀ ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਈ ਰਤਨਾ ਰਤਨ ਪਦਾਰਥ ਬੋ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨਾ ਪਾਰਾ ਹਰ ਹਰ ਨਾਮ ਤੋਲਕ ਪਾਇਆ ਤੇਰੀ ਭਗਤ ਵਰੇ ਭੰਡਾਰ ਸਮੁੰਦ ਬਿਰੋਲ ਸ੍ਰੀ ਰਾਮ ਦੇਖਿਆ ਕਿ ਬਸਤਾ ਨੂੰ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਆਸਾ ਮਹੱਲਾ ਚੌਥਾ।

ਆਈ, ਕਲਯੁਗ ਰਾਮ ਨਾਮ ਬੋਹਿਤਾ ਗੁਰਮੁਖ ਭਾਰ ਲੰਘਾਈ, ਹਲਦ ਬਲਦ ਰਾਮ ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ, ਨਾਨਕ ਦਾ ਦਇਆ ਕਰ ਦੇਵੇ ਰਾਮ ਨਾਮ ਨਿਸਤਾਰੀ, ਰਾਮੋ ਰਾਮ ਨਾਮ ਜਪਿਆ ਦੋ ਕਿਲਬਖ ਨਾਸ ਗਵਾਇਆ, ਰਾਮ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ, ਰਾਮ ਰਵਿਆ ਰਾਮ ਹਿਰਦੈ ਪਰਮ ਗਤ ਪਾਈ, ਜਾਂ ਗੁਰ ਸਰਣਾਈ ਆਈ, ਲੋਭ ਵਿਕਾਰ ਨਾਮ ਡੁੱਬਦੀ ਨਿਕਲੀ ਜਾਂ ਸਤਿਗੁਰੂ ਨਾਮ ਦ੍ਰਿੜਾਈ, ਜੀ ਦਾਨ ਗੁਰ ਪੂਰੈ ਦੀਆ ਹਰ ਰਾਮ ਨਾਮ ਚਿਤ ਲਾਈ, ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਈ, ਬਾਣੀ ਰਾਮ ਨਾਮ ਸੁਣੀ ਸਤਿਕਾਰਜ ਸਭ ਸੁਹਾਈ, ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ, ਰਾਮ

ਤਿੰਨ ਅੰਤਰੇ ਮੋਹ ਵਿਆਪੈ, ਕਿਨ ਕਿਨ ਮਾਇਆ ਲਾਗੀ ਰਾਮ। ਮਾਇਆ ਮਲ ਲਾਗੀ ਮੂੜ ਪਇਆ, ਬਾਗੀ ਜਿਨ ਰਾਮ ਨਾਮ ਨ ਭਾਇਆ। ਅਨੇਕ ਕਰਮ ਕਰੈ ਅਭਿਮਾਨੀ, ਹਰ ਨਾਮੋ ਨਾਮ ਚੁਰਾਇਆ। ਮਹਾ ਬਿਖਮ ਜਮ ਪੰਥ ਦੁਹੇਲਾ, ਕਾਲੂ ਖਤਮ ਹੋ ਅੰਧਿਆਰਾ। ਨਾਨਕ ਗੁਰਮੁਖ ਨਾਮ ਤੇ ਆਇਆ, ਤਾਂ ਪਾਏ ਮੋਗ ਦੁਆਰਾ।

0: कर आने राम। मन कद कर आने सब गत मित जाने, हर रामो नाम रसाई। जन की पैज रखे राम नामा, प्रहलाद उदार उतराई। रामो राम रमो राम उच्चा, गुण कहत्या अंत न पाया। नानक राम नाम सुन बीने, रामे नाम समाया। जिन अंतरे राम नाम वसै, तिन चिंता सब गवाया। राम सब अर्था सब धर्म मिले, मन चिंदिया सो फल पाया। राम मन चिंदिया फल पाया, राम नाम ते आया। राम नाम गुण गाई, दुर्मत कबुद पग गई सुध हुई। राम नाम मन लाई, सफल जन्म शरीर सब हुआ। जित राम नाम प्रगासिया, नानक हर भज सदा दिन राती, गुरमुख निज कर वासिया। जिन श्रद्धा राम नाम नाम लगी, तिन दूजे चित न लाया। राम जी धरती सब कंचन कर दीजे, बिन नावे अवर न भाया। राम राम नाम मन भाया, परम सुख पाया। अंत चलदिया नाल सिखाई, राम नाम तन पूंजी संची, ना डूबे ना जाई। राम नाम इस जग में तुल्हा, जम काल नेड़ न आवे। नानक गुरमुख राम पछाता, कर कृपा आ मिलावे। रामो राम नाम सते सत, गुरमुख जाण्या राम। सेव को गुर सेवा लागा, जिन मन तन अर्प चढ़ाया। राम मन तन अर्पया, बोध मन सरदिया, गुर सेवक भाई मिलाई। दीना नाथ जिया का दाता, पूरे गुरते पाई। गुरु सिख सिख गुरु है एक, गुर उपदेश चलाई। नानक राम नामंत हृदय देवे, नानक मिलन सुभाई। एक ओंकार सतगुरु प्रसाद आसा, शंत महला चौथा कर दूजा। हर हर करता दुख बिनासन, पतत पावन हर नाम जियो। हर सेवा भाई परम गत भाई, हर उत्तम हर हर काम जियो। हर उत्तम काम जपिए, हर हर जपिए अस्त्र होवे। जन मरण दुवे दुख मिटे, सहज ही सुख सुवे। हर हर कृपा धारो ठाकुर, हर जपिए आत्म राम जियो। हर हर करता दुख विनाशन, पतत पावन हर नाम जियो। हर नाम पदार्थ कलजुग उत्तम, हर जपिए सतगुरु भाई जियो। गुरमुख हर पढ़िए, गुरमुख हर सुनिए, हर जपत सुनत दुख जाए जियो। हर हर नाम जपिया दुख बिनसिया, हर नाम परम सुख पाया। सतगुरु ज्ञान बलिया गढ़ जानन, अज्ञान अंधेर गवाया। हर हर नाम तिनी आराध्य, जिन मस्तक दुर लिख पाए जियो। हर नाम पदार्थ कलजुग उत्तम, हर जपिया सतगुरु पाए जियो। हर हर मन भाया, परम सुख पाया। हर लाहा पद निर्वाण जियो, हर प्रीत लगाई हर नाम सगाई। परम चूका आवण जान जियो, आवण जाना परम बो भागा। हर हर हर गुण गाया, जन्म जन्म के किलमुख दुख उतरे, हर हर नाम समाया। जिन हर त्याया दुर्भाग लिख पाया, तिन सबल जन्म प्रमाण जियो। हर हर मन पाया, परम सुख पाया। हर लाहा पद निर्वाण जियो, जिन हर मीड लगाना, ते जन प्रदाना, ते उत्तम हर हर लोग जियो। हर नाम डाई हर नाम सगाई, गुर शब्दी हर रस भोग जियो। हर रस भोग महान रजोग, उडभागी हर रस पाया। से धन बड़े सतपुरखा, पूरे जिन गुरमत नाम दया। जन नानक ऋण मंगे भग साधु, मन चूका सोग बेजोग जियो। जिन हर मीट लगाना, ते जन प्रदाना, ते उत्तम हर हर लोग जियो। आसा महला चौथा, सत जुग सब संतोख शरीरा। पग
1: जियो, गुण ज्ञान पदार्थ हर हर कीर्थार्थ सोभा। गुरमुख होई अंतर बार हर, प्रभ एको दूजा अवर ना कोई। हर हर लिव लाई हर नाम सिखाई, हर दरगह पावे मान जियो। सतगुर सब संतोख शरीरा, पग चारे धर्म त्यान जियो। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਸ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾਵੈ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹੋਮੈ ਕਾਰ ਵਧਾਇਆ ਹਰ ਹਰ ਕਿਰਪਾ ਤਾਰੀ ਮੇਰੈ ਠਾਕੁਰ ਬੀ ਗੁਰਮਤਿ ਹਰਨਾਮ ਲਹਿ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਸ ਸੰਜਮ ਕਰਮ ਕਮਾਏ ਜੀਓ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਇ ਜੀਓ ਤਪ ਤਾਪਨ ਤਾਪੈ ਜਗ ਪੁਨ ਆਰੰਭੇ ਅਤ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕੈ ਟਿਕਾਏ ਜੀਓ ਮਹਾ ਜੁਦ ਜੋਤ ਬਹੁ ਕੀਨੇ ਵਿੱਚ ਹੋਮੈ ਪਚੈ ਪਚਾਏ ਜੀਓ ਦੀਨ ਦਿਆਲ ਗੁਰਸਾਧ ਮਿਲਾਇਆ ਮਿਲ ਸਤਗੁਰ ਮਲ ਲਹਿ ਜਾਏ ਜੀਓ ਜਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਕਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਓ ਖਦ ਹਰ ਪਾਇਆ ਹਰ ਕੀਰਤ ਹਰ ਸਾਂਤ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨਾ ਵੈ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰੂ ਪੂਰਾ ਪਾਇਆ ਮਨ ਹਿਰਦੈ ਨਾਮ ਲਿਖਾਏ ਜੀਓ ਕਲਯੁਗ ਹਰ ਕੀਆ ਪਗ ਥ੍ਰੈ ਖਿਸਕੀਆ ਪਗ ਚੌਥੈ ਟਿਕੈ ਟਿਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਪਾਈ ਪ੍ਰਮਗਤ ਪਾਈ ਹਰ ਮੰਤਨ ਮੀਠ ਲਗਾਂ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰਮਸਤਕ ਪਾਗ ਪੁਰਾਂ ਜੀਓ ਤੁਰਮਸਤਕ ਪਾਗ ਹਰਨਾਮ ਸੁਹਾਗ ਹਰਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰਨਾਮੈ ਹਰ ਸੁਆਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੁਆਮਾ ਜੀਓ ਹਰ ਕੀਰਤ ਮਨ ਪਾਈ ਪ੍ਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪ੍ਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਤਿੰਨ ਹਮ ਚਰਨ ਸਿਰੇ ਵੋ ਖਿਨ ਖਿਨ ਪਗ ਧੋ ਵੋ ਜਿਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪ੍ਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤਿ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖਿਆ ਸਭ ਆਤਮ ਰਾਮ ਪਛਾਣ ਜੀਓ ਹਰ ਹਰ ਜਸ ਗਾਇਆ ਪ੍ਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਸਤਸੰਗਤ ਮਨ ਪਾਈ ਹਰ ਰਸਨ ਰਸਾਈ ਵਿਸ ਸੰਗਤ ਹਰ ਰਸ ਹੋਏ ਜੀਓ ਹਰ ਹਰ ਅਰਾਧਿਆ ਗੁਰਸ਼ਬਦ ਵਿਗਾਸਿਆ ਬੀਜਾ ਅਵਰ ਨਾ ਕੋਏ ਜੀਓ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਬਿਦ ਜਾਣੈ ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲਖ ਸੰਗਤ ਨਾਮ ਪਛਾਣੈ ਨਾਮੋ ਸੇ ਨਾਮੋ ਆਰਾਧੇ ਬਿਨ ਨਾਮੈ ਅਵਰ ਨਾ ਕੋਏ ਜੀਓ ਸਤਸੰਗਤ ਮਨ ਪਾਈ ਹਰ ਰਸਨ ਰਸਾਈ ਵਿਸ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਟ ਲੇਵੋ ਸ਼ਬਦ ਸੁਭਾਏ ਜੀਓ ਮੋਹਿ ਚੀਕੜ ਫਾਥੇ ਨਿਕਰਤ ਹਮ ਜਾਤੇ ਹਰ ਬਾਂ ਪ੍ਰਭੂ ਪਕਰਾਏ ਜੀਓ ਪ੍ਰਭਾ ਪਕਰਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾ ਜਪਿਆ ਅਰਾਧਿਆ ਮੁਖ ਮਸਤਕ ਭਾਗ ਸਪਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜੀਓ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੜ ਲੇਵੋ ਸ਼ਬਦ ਸੁਭਾਏ ਜੀਓ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਓ ਜੀਓ ਜੋ ਜਿਨ ਮਰਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤ ਪਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਓ ਜੀਓ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਓ ਜੀਓ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜੰਪ ਕਰੈ ਲੈ ਜਾਏ ਜੀਓ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀੜਾ ਰੱਖਿਆ ਨਾ ਜਾਏ ਜੀਓ ਕਿਉ ਜਿਉ ਰੱਖਿਆ ਹਰ ਵਸਤ ਲੋੜੀ ਜੈ ਜਿਸਕੀ ਵਸਤ ਸੋ ਲੈ ਜਾਏ ਜੀਓ ਮਨਮੁਕਰਨ ਪਲਾਵ ਕਰ ਪਰਮੇ ਸਭ ਔਖਦ ਦਾਰੂ ਲਾਏ ਜੀਓ ਜਿਸਕੀ ਵਸਤ ਪ੍ਰਭ ਲਏ ਸਵਾਮੀ ਜਨ ਉਬਰੇ ਸ਼ਬਦ ਕਮਾਏ ਜੀਓ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜੰਪ ਕਰੈ ਲੈ ਜਾਏ ਜੀਓ ਤੁਰਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਬਰੇ ਹਰ ਹਰ ਤਿਆਏ ਜੀਓ ਹਰ ਸੋਭਾ ਪਾਈ ਹਰ ਨਾਂ ਵਡਿਆਈ ਹਰ ਦਰਗਹਿ ਪੈਦੇ ਜਾਨ ਜੀਓ ਹਰ ਦਰਗਹਿ ਪੈਦੇ ਹਰ ਨਾਮੈ ਸੀਧੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੈ ਦੁਖ ਮੇਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਬਰੇ ਹਰ ਹਰ ਤਿਆਂ ਜੀਓ ਜਗ ਉਪਜੈ ਬਿਨ ਸਹਿ ਬਿਨਸ ਬਿਨਾ ਸਹਿ ਲਗ ਗੁਰਮੁਖ ਹਸਤਿਰ ਹੋਏ ਜੀਓ ਗੁਰਮੰਤਰ ਦ੍ਰਿੜਾਏ ਹਰ ਰਸਕ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਹਰ ਅੰਮ੍ਰਿਤ ਰਸ ਪਾਇਆ ਮੂੰਹ ਜੀਵਾਇਆ ਫਿਰ ਬਹੁੜ ਮਰਨ ਨਾ ਹੋਈ ਹਰ ਹਰ ਨਾਮ ਅੰਮ੍ਰਿਤ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਅਦਾ ਟੇਕ ਹੈ ਬਿਨ ਨਾਵੈ ਅਵਰ ਨਾ ਕੋਈ ਜੀਓ ਜਗ ਉਪਜੈ ਬਿਨ ਸਹਿ ਬਿਨਸ ਬਿਨਾ ਸਹਿ ਲਗ ਗੁਰਮੁਖ ਅਸਥਿਰ ਹੋਏ ਜੀਓ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਗੋਬਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹੋ ਜੰਤ ਵਿਚਾਰੇ ਕਹੀਏ ਜੋ ਤੁਧ ਆਖ ਵਖਾਣੈ ਜਿਸਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਤੂੰ ਆਪ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਸਮੇ ਰਹਿਆ ਸਮਾਏ ਜੀਓ ਕਟ ਅੰਤਰ ਪਾ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ ਤਿਸ ਰੂਪ ਨਾਰੇ ਅਦਿਸ਼ਟ ਗੋਚਰ ਗੁਰਮੁਖ ਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ ਤੂੰ ਆਪ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਅਵਿਨਾਸੀ ਹਰ ਹਰ ਗੁਣੀ ਨਿਦਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੂੰ ਜੇਵੜ ਅਵਰ ਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੇ ਤੂੰ ਆਪੇ ਕਰੇ ਸੋ ਹੋਈ ਹਰ ਸਮੇਂ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਅਵਿਨਾਸੀ ਹਰ ਹਰ ਗੁਣੀ ਨਿਦਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੈ ਤਿਵੈ ਚਲਾਏ ਜੀਓ ਤੁਧ ਆਪੇ ਭਾਵੈ ਤਿਵੈ ਚਲਾਵੈ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੈ ਜਾ ਤੁਧ ਪਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦ ਰਹਿਆ ਸਮਾਏ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੈ ਤਿਵੈ ਚਲਾਏ ਜੀਓ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵੀਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਪੀਨਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਤਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰਜੀ ਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗਦੁੱਤਰ ਤਰੀਆ ਹਮ ਮੂਰਖ ਮੁਗਦ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੈ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮੰਤਨ ਸ਼ਬਦ ਵਿਗਾਸਿਆ ਜਬ ਅਨੰਤ ਤਰੰਗਾ ਮਿਲ ਸੰਜਨਾ ਹਰ ਪਾਇਆ ਨਾਨਕ ਸਤ ਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋਂ ਮਾਂਗੋ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਧ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਟੂੰਡ ਟੁੰਡੇਂਦਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰਭਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਪੰਥ ਦਸਾਵਾ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹੋਮੈ ਬਿਖ ਜਾਲੀ ਚਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪੀਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੈ ਲਾਇਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਤੂਠੈ ਹਰ ਪਾਇਆ ਚੁਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸਾਹੋ ਹੈ ਸਿੱਖ ਦੇ ਹਰ ਰਾਸੇ ਤਨ ਤਨ ਵਣਜਾਰਾ ਵਣਜ ਹੈ ਗੁਰ ਸਾਹੋ ਸਬਾਸੇ ਜਿਨ ਨਾਨਕ ਗੁਰ ਤਿਨੀ ਪਾਇਆ ਜਿਨ ਤੁਰ ਲਿਖਤ ਲੀਲਾਟ ਲਿਖਾਸੇ ਸਚ ਸਾਉ ਹਮਾਰਾ ਤੂ ਤਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਭਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਿਨ ਨਾਨਕ ਹਰ ਬਖਸ਼ਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ ਤੇਰੇ ਵਿਥਰੂ ਸਵਾਮੀ ਤੂੰ ਅਪਰ ਅਪਾਰੂ ਰਾਮ ਰਾਜੇ ਹਰ ਨਾਮ ਸਲਾਹੋ ਦਿਨ ਰਾਤ ਇਹਾ ਆਸ ਅਦਾਰੋ ਹਮ ਮੂਰਖ ਕਿਛੂ ਨਾ ਜਾਣਹਾ ਕਿਵ ਪਾਵਹੁ ਪਾਰੋ ਜਨ ਨਾਨ ਹਰ ਕਾ ਦਾਸ ਹੈ ਹਰ ਦਾਸ ਪਨੇ ਹਾਰੋ ਜਿਉ ਭਾਵੈ ਤਿਉ ਰੱਖ ਲੈ ਹਮ ਸਰਣ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੋ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਬਲਿਆ ਹਰ ਲੱਦਾ ਰਤਨ ਪਦਾਰਥ ਫਿਰ ਬੋੜ ਨਾ ਚੱਲਿਆ ਜਿਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ ਜਿਨ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹੋ ਮਾਨਸ ਜਨਮ ਦੁਰਲਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁਖਾ ਨੋ ਫਿਰ ਜਨਮ ਹੈ ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ ਕਿਛ ਹਾਥ ਕਿਸੈ ਦੈ ਕਿਛ ਨਾਏ ਸਭ ਚੱਲੇ ਚਲਾਏ ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਭੇਟਿਆ ਹਰਨਾਮ ਤਰਾਏ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਰੋ ਪੁਲ ਚੁਕ ਬੋਲਦੇ ਪੀ ਖਰੇ ਹਰ ਪਾਣੇ ਹਰ ਸੰਤਾ ਨੋ ਹਰ ਥਾਉ ਨਾਹੀ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਤਿਆਵਾਂ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੇ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿਛੈ ਹੋਰ ਖਾਏ ਕਨੇਰੀ ਜਨ ਨਾਨ ਹਰ ਪੁੰਨ ਬੀਜਿਆ ਫਿਰ ਤੋਟ ਨ ਆਵੈ ਹਰ ਪੁੰਨ ਕੇਰੀ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੈ ਹਰ ਨਾਮ ਕੀ ਸੋ ਲੱਗੈ ਗੁਰਸਿੱਖਾਂ ਮਨ ਮਿੱਠਾ ਹਰ ਦਰਗੈ ਗੁਰਸਿੱਖ ਪਹਿਨਾਈਏ ਜਿਨ੍ਹਾਂ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁੱਠਾ ਆਸਾ ਮਹੱਲਾ ਚੌਥਾ ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ ਤਿਸਕੀ ਤ੍ਰਿਸ਼ਨਾ ਪੁੱਖ ਸਭ ਉਤਰੈ ਜੋ ਹਰ ਨਾਮ ਤਿਆਵੈ ਜੋ ਹਰ ਹਰ ਨਾਮ ਧਿਆਇ ਦੇ ਤਿਨ ਜਮ ਨੇੜ ਨਾ ਆਵੈ ਜਨ ਨਾਨਕ ਹਰ ਕਿਰਪਾ ਕਰਨਿਤ ਜਪੈ ਹਰ ਨਾਮ ਤਰਾਵੈ ਜਿਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਘਨ ਨਾ ਹੋਈ ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੈ ਸਭ ਕੋਈ ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣਹਾਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚਖ ਮਾਰਾ ਜਿਨ ਨਾਨਕ ਨਾਮ ਤਿਆਇਆ ਹਰ ਰੱਖਣਹਾਰਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ अंकारिया निंदका पिठ दे नाम दियो मुख लाया जन नानक ऐसा हर सेविया अंत ले छड़ाया। आसा महला चौथा छंत कर पंजवा एक ओंकार सत गुर प्रसाद। मेरे मन परदेसी वे प्यारे आओ करे हर गुरु मिलावो मेरे प्यारे कर वैसे हरे। रंग रलिया माणो मेरे प्यारे हर कृपा करे गुरु नानक तुठा मेरे प्यारे मेले हरे। मैं प्रेम ना चाख्या मेरे प्यारे पाओ करे मंत्र सना ना बुझी मेरे प्यारे नित आस करे। निज जो बन जावे मेरे प्यारे जम सास हीरे भाग मणि सुहागण मेरे प्यारे नानक हर उर तारे। पिर रतड़े मैंडे लोयन मेरे प्यारे चात्रिक बूंद जीवे मन शीतल हुआ मेरे प्यारे हर बूंद पीवे। तन बिरहो जगावे मेरे प्यारे नींद ना पवे किवे हर सज्जन लद्दा मेरे प्यारे नानक गुरु लिवे। चढ़चेत बसंत मेरे प्यारे पलियां रुते पिर बाजड़ो मेरे प्यारे आंगण तूड़ लुते। मन आस उडीनी मेरे प्यारे दोए नैन जुते गुरु नानक देख विकसी मेरे प्यारे ज्यो मात सुते। हर किया कथा कहानियां मेरे प्यारे सतगुरु सुनाइया गुर विटेड़ो हर कोली मेरे प्यारे जिन हर मेलाइया। सब आसा हर पूरिया मेरे प्यारे मन चिंदड़ा फल पाया हर तुठड़ा मेरे प्यारे जन नानक नाम समाया। प्यारे हर बिन प्रेम ना खेल सा क्यों पाई गुरु जित लग प्यारा देख सा हर दादड़े मेल गुरु मुख मेल सा। गुरु नानक पाया मेरे प्यारे तुर मस्तक लेख सा। एक ओंकार सतगुर प्रसाद राग आसा महला पंजवा छंत कर पहला। आनंदो आनंद कणा मैं सो प्रभ डिठा राम चाखेड़ा चाखेड़ा मैं हर रस मीठा राम। हरस मीठा मन मैं बूठा सतगुर तुठा सहज पया ग्रेहो वस आया मंगल गाया पंच दुष्ट ओए पाग गया। शीतल गाने अमृत बाणे साजन संत बसीठा कहो नानक हर सिंह मन मान्या सो प्रभ नैनी डिठा। सोहेड़े सोहेड़े मेरे बंक द्वारे राम पाहुनड़े पाहुनड़े मेरे संत प्यारे राम। संत प्यारे कार्ज सारे नमस्कार कर लगे सेवा आपे जावी आपे मावी आप स्वामी आप देवा। अपना कार्ज आप सवारे आपे तारन तारे कहो ना सो कर्म है बैठा सोहे बंक द्वारे। नव निदे मेरे कर्मे आई राम सब किछ पाया नाम ते आई राम। नाम ते आई सदा सखाई सहज सुबाई गोविंदा गणत मिटाई चुकी ताई कदे ना व्यापै मन चिंदा। गोविंद गाजे अनहद वाजे अचरज सोब बनाई कहो नानक पिर मेरे संगे ता मैं नव निद पाई। सरसेड़े सरसेड़े मेरे पाई समीता राम बिखमो बिखम अखाड़ा मैं गुर मिल जीता राम। गुर मिल जीता हर हर कीता तूटी पीता परम गड़ा पाया खजाना बहुत निदाना सांत मेरी आप खड़ा। सोई सुग्याना सो प्रदाना जो प्रभ अपना कीता कहो नानक जावल स्वामी ता सरसे पाई मीता। आसा महला पंजवा। अखथा हर अकथ कथा किछ थाय ना जानी राम सुरनर मुन जन सहज वखाणी राम। सहजे वखाणी अम्यो बाणी चरण कमल रंग लाया जब ए अलख प्रभ निरंजन मन चिंदिया फल पाया। तज मान मोह विकार दूजा ज्योति जो समाणी बिनवंत नानक गुर प्रसादी सदा हर रंग माणी। हर संत सज्जन मेरे मीत साई राम वड़भागी सत्संगत पाई राम। वड़भागी पाए नाम त्याए लाथे दुख संतापै गुर चरणी लागे परम पौ पागे आप मिटाया आपै। कर कृपा मेले प्रभ अपने विछड़ कते ना जाई बिनवंत नानक दास तेरा सदा हर सरनाई। हर दर सोहन तेरे भगत प्यारे राम वारी तिन वारी जावा सद बलिहारे राम। सद बलिहारे कर नमस्कारे जिन भेड़त प्रभ जाता कट कट रवरया सब थाई पूरन पुरख विदाता गुरपुरा पाया नाम त्याया जुए जन्म न हारे बिनवंत नानक सरण तेरी राख किरपा तारे बेअंता बेअंत गुण तेरे केतक गावा राम तेरे चरणा तेरे चरण तूरवड़ पागी पावा राम हर तूड़ी नाइय मैल गवाइय जन्म मरण दुख लाथे अंतर बाहर सदा हदूरे परमेसर प्रभ साथे मिटे दू कल्याण कीर्तन बोहड़ जौन ना पावा बिनवंत नानक गुसरण तरिय अपने प्रभ पावा आसा छंत महला पंजवा कर चौथा एक ओंकार सत गुर प्रसाद हर चरण कमल मन बेदया किच आना मीठा राम राजे मिलस संगत आराध्या हर कट कटे डीठा राम राजे हर कट कटे डीठा अमृतो बूठा जन्म मरण दुख नाठे गुण निद गाया सब दुख मिटाया हूं मैं बिनसी गाठे प्रियो सह सुबाई छोड़ ना जाई मन लागा रंग मजीठा हर नानक बेदे चरण कमल किच आन ना मीठा ज्यों राती जल माछली त्यों राम रस माते राम राजे गुरपुर उपदेसिया जीवन गत पाते राम राजे जीवन गत स्वामी अंतर जामी आप लिए लड़ लाए हर रतन पदार्थो प्रगटो पूर्णो छोड़ नाकत हो जाए प्रभ सोकर स्वरूप सुजान स्वामी ताकि मिटै न दाते जल संग राती माछली नानक हर माते चात्रिक जाचे बूंद ज्यो हर प्राण अदारा राम राजे मालख जीना सुत प्रांत मीत सबहू ते प्यारा राम राजे सबहू ते प्यारा पुरख निरारा ताकी गत नहीं जानिए हर सास गिरास ना बिसरै कबहू गुरसबदी रंग माणिए प्रभ पुरख जग जीवनो संत रस पीवनो जब परम हो दुख डारा चात्रिक जाचे बूंद ज्यो नानक हर प्यारा मिले नारायण अपने मन ओरथो पूरा राम राजे टाठी पीत परम की पेड़त गुरसूरा राम राजे पूरन गुर पाए पुरब लिखाए सब निद दीन दयाला आद मद अंत प्रभ सोई सुंदर गुर गोपाला सु सहज आनंद कनेरे पतित पावन साधु तूरा हर मिले नारायण नानका मन ओरथो पूरा आसा महला पंजवा छंत कर छेवा एक ओंकार सत गुर प्रसाद सलोक जाको पै कृपाल प्रभ हर हर से जपात नानक प्रीत लगी तिन राम स्यो पेड़त साध संगात छंत जल दुध न्यायी रीत अब दुध आज नहीं मन ऐसी प्रीत हरे अब उर्जियो अल कमले हे बासन माहे मगन एक खिन पी नाहे टरे खिन नाहे टरिय प्रीत हरिय सिगार हबरस अर्पिय जे दुख सुनिय जम पंथ पणिय तह साध संग ना डरपिय कर कीर्त गोविंद गुणिय सगल प्राचित दुख हरे कहो ना छंत गोविंद हर के मन हर स्योने हो करे हो ऐसी मन प्रीत हरे जैसी मछली नीर एक खिन पी ना तीरे मन ऐसा नेहो करे हो जैसी चात्रिक प्यास खिन खिन बूंद चवै बरस सुहावे में हो हर प्रीत करीजै इहो मन दीजै अत लाइय चित मुरारी मान ना कीजै शरण प्रीजै दर्शन को बलिहारी गुर सो प्रसन्ने मिल ना विछुन्ने तन देदी साच स्नेहा कहो ना छंत अनंत ठाकुर के हर स्यों की जय ने हो मन ऐसे ने हो करे हो चकवी सूर स्ने हो चितवे आस कणी कद दिनियर देखिए कोकिल अंब प्रीत चवै सुहाविया मन हर रंग कीजिए हर प्रीत करीजै मान ना कीजै एक राती के हब पाहुणिया अब क्या रंग लायो मोहर चायो नागे आवण जावणिया थिर साधु सरणी पढ़िय चरणी अब टुड़स मोह जो कीतिय कहो ना छंत दयालपुर के मन हर लाए प्रीत कब दिनियर देखिए निष्कुरंक जैसे नाद सुन श्रवणी हियो डीवे मन ऐसी प्रीत कीजै जैसी तृण पतार उर्जी पिरहे सिवे एहो मन लाल दीजै मन लाल हे दीजै भोग करीजै हब खुशियां रंग माणे पिर अपना पाया रंग लाल बनाया अत मिलियो मित्र चिराणे ਗੁਰ ਥੀਆ ਸਾਖੀ ਤਾਂ ਡੀਠਮ ਆਖੀ ਪ੍ਰਜੇਹਾ ਅਵਰ ਨਾ ਦਿਸੈ ਕਹੁ ਨਾ ਛੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹਿ ਅਵਗਾਹੇ ਨਾਨਕ ਭੇਟੇ ਸਾ ਜਬ ਹਰ ਪਾਇਆ ਮਨ ਮਾਹੇ ਛੰਤ ਜਾ ਕੋ ਖੋਜੇ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧੇ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨੇਕ ਸੋਧਨ ਬੰਧਨਾ ਕਰ ਗਵਨ ਬਸੋਦਾ ਤੀਰਥੇ ਮੱਜਨ ਮਿਲਨ ਕੋ ਨਿਰੰਜਨਾ ਮਾਨੁਖ ਬਨ ਤਿੰਨ ਪਸੂ ਪੰਖੀ ਸਗਲ ਤੁਝੇ ਅਰਾਧ ਤੇ ਦਿਆਲ ਲਾਲ ਗੋਬਿੰਦ

ਪੌਣ ਪਾਣੀ ਦਿਨ ਸਰਾਤ ਨਖਿਅਤਰ ਸਸੀਅ ਸੂਰ ਤਿਆਵੇ ਬਸੁੱਧ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਤਿਆਵੇ ਸਿਮਰਤ ਪੁਰਾਣ ਚਤੁਰ ਬੇਦੋ ਖੜ ਸ਼ਾਸਤਰ ਜਾ ਕੁਜ ਪਾਤ ਪਤਿਤ ਪਾਨ ਭਗਤ ਵਛਲ ਨਾਨਕ ਮਿਲੀਐ ਸੰਗ ਸਾਤ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ ਅਨਜਾਨਤ ਜੋ ਸੇਵੈ ਤੇ ਤਿਨਹਿ ਜਾਏ ਗਨੀ ਅਵਗਿਤ ਅਗਨਤ ਅਥਾਹੋ ਠਾਕੁਰ ਸਗਲ ਮੰਜੇ ਬਾਹਰਾ ਸਰਬ ਜਾਚ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ ਵਸ ਭਗਤ ਥੀਆ ਮਿਲੇ ਜੀਆ ਤਾ ਕਿ ਉਪਮਾ ਕਿਤ ਗਨੀ ਇਹੋ ਦਾਨ ਮਾਂ ਨਾਨਕ ਪਾਏ ਸੀਸ ਸਾਧੋ ਹਰ ਚਰਨੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰਹੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਦੁੱਖ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਛੰਤ ਨਾ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਮ ਪੁਰ ਨਹਿ ਜਾਈਐ ਦੂ ਦਰਦ ਨਾ ਪਉ ਵਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਪਯੰਪੈ ਚਰਨ ਜੰਪੈ ਨਾ ਜਪਤ ਗੋਬਿੰਦ ਨਹਿ ਅਲਸਾਈਐ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਇਕ ਨਿਮਖ ਜਾ ਕੇ ਹਿਰਦੈ ਵਸਿਆ ਮਿਟੇ ਤਿਸੇ ਵਿਸੂਰਿਆ ਅਗਾਧ ਬੋ ਸਮਰਥ ਸਵਾਮੀ ਸਰਬ ਕਾ ਪੋ ਪੰਜਨਾ ਨਾਨਕ ਪਿਅੰਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਮੋਹੇ ਆਸਰ ਤੋ ਚਰਨ ਤੁਮਾਰੀ ਸਰਨ ਸਿੱਧੇ ਹਰ ਚਰਨ ਕਾਰਨ ਕਰਨ ਸਵਾਮੀ ਪਤਿਤ ਉਦਰਨ ਹਰ ਹਰੇ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੇ ਆਦ ਅੰਤ ਬਿਅੰਤ ਖੋਜੇ ਸੁਨੀ ਉਦਰਨ ਸਤਸੰਗ ਬਿਦੇ ਨਾਨਕ ਪਯੰਪੈ ਚਰਨ ਜੰਪੈ ਓਟ ਗਈ ਗੋਪਾਲ ਦਿਆਲ ਕਿਰਪਾ ਨਿਧੇ ਭਗਤ ਵਛਲ ਹਰ ਬਿਰਧ ਆਪ ਬਨਾਇਆ ਜਹ ਜੈ ਸੰਤ ਅਰਾਧੇ ਤੇ ਤੇ ਪ੍ਰਗਟਾਇਆ ਪਰ ਆਪ ਲੀਏ ਸਮਾਏ ਸਹਿ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ ਨਾਨਕ ਪਯੰਪੈ ਚਰਨ ਜੰਪੈ ਭਗਤ ਵਛਲ ਹਰ ਬਿਰਧ ਆਪ ਬਨਾਇਆ ਆਸਾ ਮਹੱਲਾ ਪੰਜਵਾ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗਰੇ ਹਰ ਨਾਹੋ ਸੋ ਸਧੀ ਰਾਵੇ ਅਵਿਨਾਸੀ ਅਵਗਿਤ ਸੋ ਪ੍ਰਭ ਸਦਾ ਨਵਤ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦੈ ਦਿਸ ਪੂਰਨ ਸਤ ਸਦਾ ਪ੍ਰਾਣ ਪਤ ਗਤਮਤ ਜਾ ਤੇ ਪ੍ਰਿਯ ਪ੍ਰੀਤ ਪ੍ਰੀਤਮ ਪਾਵੇ ਨਾਨਕ ਵਖਾਣੇ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾਕੋ ਰਾਮ ਪਤਾਰ ਤਾਕੇ ਅਨੰਦ ਕਣਾ ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ ਮਾਣ ਮਹਿਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਓਨਾ ਸਭ ਕਛੂ ਮਧੁਰ ਬਾਣੀ ਪਿਰਹੇ ਮਾਨੀ ਥਿਰ ਸੁਆਗਤਾ ਕਾ ਬਣਾ ਨਾਨਕ ਵਖਾਣੈ ਗੁਰਬਚਨ ਜਾਣੈ ਜਾਕੋ ਰਾਮ ਪਤਾਰ ਤਾਕੈ ਅਨਦ ਕਣਾ ਆਓ ਸਖੀ ਸੰਤ ਪਾਸ ਸੇਵਾ ਲਾਗਿਐ ਪੀਸੋ ਚਣ ਪਖਾਰ ਆਪ ਤਿਆਗਿਐ ਤਜ ਆਪ ਮਿਟੈ ਸੰਤਾਪ ਆਪ ਨਹਿ ਜਣਾਈਐ ਸਰਣ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗਿਐ ਨਾਨਕ ਖਾਣੈ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗਿਐ ਜਾ ਕੇ ਮਸਤਕ ਪਾਗ ਸੇਵਾ ਲਾਇਆ ਤਾਂ ਕਿ ਪੁਨ ਆ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ ਮਨ ਸਾਂ ਸਹਿਜ ਸੁਭਾਉ ਉਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਖਾਣੈ ਗੁਰ ਬਚਨ ਜਾਣੈ ਜਾ ਕੈ ਮਸਤਕ ਪਾਗ ਸੇਵਾ ਲਾਇਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪਨ ਤਿਆ ਕਛ ਨਾ ਕਹੈ ਜਮ ਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਛੰਤ ਮਿਲੋ ਸੰਤਨ ਕੈ ਸੰਗ ਮੋਹੇ ਉਦਾਰ ਲਿਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕੰਥੂ ਨਾ ਧਾਓ ਸਰਣ ਪਾਵ ਕਰੁਣਾ ਮੈਂ ਪ੍ਰਭ ਕਰਮਯਾ ਸਮਰਥ ਅਗਤ ਅਪਾਰ ਨਿਰਮਲ ਸੁਣੋ ਸਵਾਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ

0: ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਟ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਪਰਮ ਕਰਮ ਅਹੰ ਮਮਤਾ ਮਰਨ ਚੀਤ ਨ ਆਵੈ ਬਨੇਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾ ਵੇ ਕਿਸੈ ਜੋਬਨ ਬਦੈ ਚਰੁਆ ਦਿਨ ਨਿਹਾਰੈ ਸਿੰਘ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਾਖ ਨੀਚ ਪਰਮੈ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਿਓ ਤੇ ਸੰਗ ਮਿੱਠੇ ਭੋਗ ਸੋਨ ਬ੍ਰਹਮਤ ਪਾਰ ਅਗਨਤ ਆਯੋ ਭੋ ਪ੍ਰਦੇਸੋ ਤਾਯੋ ਅਬ ਓੜ ਤਾਰੀ ਪ੍ਰਭ ਮੁਰਾਰੀ ਸਰਵ ਸੁਖ ਹਰ ਨਾਯੋ ਰਾਖਨ ਹਾਰੇ ਪ੍ਰਭ ਪਿਆਰੇ ਮੁਤੇ ਕਛੂ ਨਾ ਹੋਆ ਹੋਣ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਣ ਨਾਮ ਤਾਰਿਕ ਉਦਾਰੈ ਭਗਤ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨ ਹੋ ਸਰਵਨ ਸੁਨ ਸਰਵਨ ਬਾਣੀ ਪੁਰਖ ਗਿਆਨੀ ਮਨ ਨਿਦਾਨਾ ਪਾਵੈ ਹਰ ਰੰਗ ਰਾਤੇ ਪ੍ਰਭਿਦਾਤੇ ਰਾਮ ਕੇ ਗੁਣ ਗਾਵਹੇ ਬਸੁੱਧ ਕਾਗਦ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਣ ਗਹੀ ਨਿਰਭੋ ਪਏ ਪ੍ਰਾਨ ਚਿੰਤਾ ਸਗਲ ਲਹੀ ਮਾਂ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਾਈ ਆਪ ਪਏ ਰਾਮ ਨਾਮ ਉਰ ਹਾਰ ਬਿਖ ਕੇ ਦਿਵਸ ਗਏ ਗਤ ਪਰਮ ਮੋਹ ਵਿਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਪਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮਰਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਤਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤੈ ਸੰਗ ਏਕੋ ਰਵ ਰਹਿਆ ਕਟ ਕਟ ਵਾਸੀ ਆ ਵਿਰਲੈ ਕਿਨੈ ਲਹਿਆ ਜਲਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਧ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧ ਜਨ ਕਹਿਆ ਸਿਮਰ ਸਵਾਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰਹਿਣ ਸੁਆਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਰਮਲ ਪਾਪ ਟਰੇ ਧੂਪ ਉਦਾਰ ਧਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰ ਦੇਖ ਦਰਸ਼ਨ ਇੱਛ ਪੁੰਨੀ ਕੁੱਲ ਸੰਭੂਹਾ ਸਭ ਤਰੇ ਦਿਨਸ ਰਹਿਣ ਆਨੰਦ ਅੰਦਨ ਸਿਮਰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਛੰਤ ਕਰ ਸਤਵਾਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਰਹਿਣੜੀਏ ਚਾਮਕਨ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰਨਾਈ ਇੱਕ ਖਿਨੋ ਤਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਨੰਤ ਨਾਨਕ ਸਦਾ ਜਾਗੇ ਹਰਦਾਸ ਸੰਤ ਪਿਆਰੇ ਮੇਰੀ ਸੇਜੜੀਏ ਆਡੰਬਰ ਬਣਿਆ ਮਨ ਅਨ ਪਿਆ ਪ੍ਰਭ ਆਵਤ ਸੁਣਿਆ ਪ੍ਰਮਿਲੇ ਸਵਾਮੀ ਸੁਖ ਗਾਮੀ ਚਾਹ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਪਾਗੇ ਪ੍ਰਾਣ ਮੰਤਨ ਸਭ ਹਰੇ ਮਨ ਇਛ ਪਾਈ ਪ੍ਰਭ ਤਿਆਈ ਸੰਯੋਗ ਸਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਤਰ ਸਗਲ ਆਨੰਦ ਰਸ ਬਣਿਆ ਮਿਲ ਸਖੀਆ ਪੁੱਛੇ ਕਹੋ ਕੰਤ ਨੇ ਸਾਣੀ ਰਸ ਪ੍ਰੇਮ ਪਰੀ ਕਛ ਬੋਲ ਨਾ ਜਾਣੀ ਗੁਣ ਗੁੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੇ ਭਗਤ ਪਾਏ ਤਿਆਏ ਸਵਾਮੀ ਸਦਾ ਹਰ ਗੁਣ ਗਾਵਹੇ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਏ ਲੜੇ ਹਰ ਗਾਵਣ ਲਾਗੇ ਸਾਜਨ ਸਰਸੇੜੇ ਦੁਖ ਦੁਸਮਨ ਪਾਗੇ ਸੁਖ ਸਹਿਜ ਸਰਸੇ ਹਰ ਨਾਮ ਰੈਸੇ ਪ੍ਰਭ ਆਪ ਕਿਰਪਾ ਤਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸਭ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਨ ਸਵਾਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾ ਉੱਠ ਵੰਗੇ ਵਟਾਉੜਿਆ ਤੈ ਕਿਆ ਚਿਰ ਲਾਇਆ ਮੁਹਲਤ ਪੁਨੜਿਆ ਕਿਤ ਕੂੜ ਲੁਬਾਇਆ कूड़े लुपाया तोह माया करे पाप अमित्या तन पसम टेरी जम हेरी काल बुपुड़े जित्या। माल जोबन छोड़ वैसी रहे पैनन खाया नानक कमाणा संग जुलिया नह जाए किरत मिटाया। फाथो मिर्ग जिवै पेख रैन चंद्रायण सुखो दुख पय नित पाप कमायण। पापा कमान छठे नाही ले चले कत गलाया हर चुंदरी देख मूठा कूड़ से जारा व्या। लव लो बंकार माता गर्भ पया समान नानक मृग अज्ञान बिनसे न मिटे आवन जायन। मिठे मख मुआ क्यों ले उडारी हस्ती गर्त पया क्यों तरिये तारी। तरन दोहेला पया खिन में खसम चित ना आयो दुखा सजाई गणत नाही किया अपना पायो। गुजा कमाना प्रगट हुआ ईत उते खुआरी नानक सदगुर बाज मुठा मन मुख अहंकारी। हर के दास जीवे लख प्रभ की चरणी कंठ लगाए लिए तिस ठाकुर सरणी। बल बुद्ध ज्ञान ध्यान अपना आप नाम जपाया सा संगत आप हुआ आप जगत तराया। राख लिए रखन हारे सदा निर्मल करनी नानक नरक ना जाहे कबहू हर संत हर की सरणी आसा मल्ला पंजवा। वंगिया मेरे आलसा हर पास बिनंती रावो सो आपनड़ा प्रभ संग सुहंती। संगे सुहंती कंत स्वामी दिनस रैणी राविये सा साची तार जीमा प्रपेक हर गुण गाविये। बिरहल जाया दर्श पाया अम्यो दृष्ट सिचंती बिनवंत नानक मेरी इच्छ पुनी मिले जिस खोजंती। नस वंगियो किल विखो करता कर आया दूते दहन पया गोविंद प्रगटाया। प्रगटे गोपाल गोविंद लालन सा संग वखाणिया आचर्ज डीठा अम्यो बूठा गुर प्रसादी जाणिया। मन सांत आई वजी वदाई नह अंत जाई पाया बिनवंत नानक सुख सहज मेला प्रभु आप बनाया। नरक नाडी ठड़िया सिमरत नारायण जय जय त्रम करे दूत पय पलायन। त्रम तीरज सहज सुखिये सा संगत हर पजे कर अनुग्रह राख लीने मोह ममता सब तजे। गै कंठ लाए गुर मिलाए गोविंद जपत अगायन बिनवंत नानक सिमर स्वामी सगल आस पुजायन। नित सिद्ध चरण गहे ता केहा काड़ा सब किछ वस जिसै सो प्रभु असाड़ा। गै पूजा लीने नाम दीने करतार मस्तक राख्या संसार सागर नह व्यापै अम्यो हर रस चाख्या। सा संगे नाम रंगे रण जीत वड़ा खाड़ा बिनवंत नानक सरण स्वामी बहुड़ जम ना उपाड़ा आसा महला पंजवा। दिन रात कमायड़ो सो आयो माथे जिस पास लुकाए दड़ो सो वेखी साथ है। संग देखे करण हारा काय पाप कमाइये सुकृत की जय नाम लीजे नरक मूल ना जाइये। आठ पैर हर नाम सिमरो चले तेरे साथ है पज सा संगत सदा नानक मिठे दुख कमाते। वल वंश कर उदर परहे मूर्ख गवारा सब किछ दे रहया हर देवनहारा। दातार सदा दयाल स्वामी काय मनो विसारिय मिल सा संगे पज निसंगे कुल समूहा तारिय। सिद्ध साधक दे मुन जन भगत नाम अदारा बिनवंत नानक सदा पजिय प्रभ एक करण हारा। खोट ना कीची प्रभ परखण हारा कूड़ कपट कमाव दड़े जन्मे संसारा। संसार सागर तिनी तरिया जिनी एक त्याया तज काम क्रोध अनिंद निंदा प्रभ शरणाई आया। जल थल महियल रव्या स्वामी ऊच अगम अपारा बिनवंत नानक टेक जन की चरण कमल अदारा। पेखर चंद उरड़ी अस्थिर किछ नाही माया रंग जेते से संग ना जाही। हर संग साथी सदा तेरे दिनस रैन समालिये हर एक बिन कछ अवर नाही पाओ दुतिया जालिये। मीत जोबन माल सरबस प्रभ एक करमन माही बिनवंत नानक वट पाग पाइये सुख सहज समाही। आसा महला पंजवा छंत कर अठवा एक ओंकार सत गुर प्रसाद। कमला परम पीत, कमला परम पीत, हे तीखण मद विपरीत, हे अवध अकार्थ जात, गहबर बन कोर, गहबर बन कोर, हे गृह मुस्त मन चोर, हे दिन करो अनदिन खात, दिन खात जात बिहात, प्रभ बिन मिलहो प्रभ करुणा पते, जन्म मरण अनेक बीते, प्रे संग बिन कछ नह गते, कुल रूप तूप अज्ञान, हिनी तुझ बिना मोहे कवन मात, कर जोड़ नानक शरण आयो, प्रे नाथ नरहर करहो गात, मीना जलहीन, मीना जलहीन, हे ओ बिछरत मंतन खीन, हे कत जीवन प्रेय बिन होत, सन्मुख से बान, सन्मुख से बान, हे मृग अर्पे मंतन प्राण, हे ओहो विद्यो सहज स्रोत, प्रे प्रीत लागी मिल बैरागी, खिन रहन त्रिग तन तिस बिना, पलका ना लाग्या प्रे प्रेम पाग्या, चितवंत अंदिन प्रभ मना, श्री रंग राते नाम माते, पै परम दुतिया सगल खोत, कर मया दया दयाल पूरन, हर प्रेम नानक मगन होत, अलियल गुजात, अलियल गुंजात, हे मकरंद रस बासन मात, हे प्रीत कमल बंदावत आप, चात्रिक चित प्यास, चात्रिक चित प्यास, हे कन बूंद विचित्र मन आस, हे अल पीवत बिनसत ताप, तापा विनाशन दुख नासन, मिल प्रेम मन तन अत कना, सुंदर चतुर्स जान स्वामी, कवन रसना गुण पना, गै पूजा लेवो नाम देवो, दृष्ट धारत मिटत पाप, नानक जंपै पतित पावन, हर दर्स पेखत नह संताप, चितवो चितनाथ, चितवो चितनाथ, हे रख लेवो शरण अनाथ, हे मिल चाओ चाई ले प्राण, सुंदर तन त्यान, सुंदर तन त्यान, है मन लुब्ध गोपाल ज्ञान, हे जाचिक जन राखत मान, ब्रह्मान पूरन दुख विदीर्ण, सगल इच्छ पुजंतिया, हर कंठ लागे दिन सपागे, मिल ना सेज सुहंतिया, प्रभ दृष्ट तारी मिले मुरारी, सगल करमल पय हान, बिनवंत नानक मेरी आस, पूरन मिले श्री तरगुण निदान, एकोंकार सतनाम करता पुरख, निरपो निर्वैर अकाल मूर्त, अजूनी सहपंगुर प्रसाद, आसा महला पहला, वार सलोका ना सलोक भी, महले पहले के लिखे टुंडे, असराजय की तुनी सलोक महला पहला, बलिहारी गुर अपने दिहारी, सदवार जिन मानस ते देवतिये के, करतना लागी वार महला दूजा, जे सो चंदा उग वै सुर चढ़े हजार, एते चानन होंदया गुरबिन कोर अंदार, महला पहला, नानक गुरु ना चेतनी, मन अपने सुचेत, छुटे तिल बुआड़ ज्यो सुंगे अंदर खेत, खेते अंदर छुटिया कहो नानक सो ना हो, फलिए फुलिए बुपड़े पीतन विच स्वाह पौड़ी, आपिने आप सज आपिने रचियो नाओ, दुई कुदर सजे कर आसन डिठो चाओ, दाता करता आप तू तुस देवे करे पसाओ, तू जानो इस सैदे लैसे जिंद कवाओ, कर आसन डिठो चाओ सलोक महला पहला, सच्चे तेरे खंड सच्चे ब्रह्मण, सच्चे तेरे लो सच्चे आकार, सच्चे तेरे करने सर्व विचार, सच्चा तेरा अमर सच्चा दीबाण, सच्चा तेरा कम सच्चा फुरमान, सच्चा तेरा क्रम सच्चा निशान, सच्चे तुद आकै लख करोड़, सच्चा सप्तान सच्चा सब जोर, सच्ची तेरी सिफत सच्ची सलाह, सच्ची तेरी कुदरत सच्चे पातशाह, नानक सच त्यान सच जो मर जमे सो कच निकच महला पहला, वड्डी वड्याई जा वड्डा नाओ, वड्डी वड्याई जा सच न्याओ, वड्डी वड्याई जाने चलथाओ, वड्डी वड्याई जाने आलाओ, वड्डी वड्याई बुझै सब पाओ, वड्डी वड्याई जा पुछ ना दात, वड्डी वड्याई जा आपे आप, नानक कारना कथनी जाए, कीता करना सर बर जाए, महला दूजा, इहो जग सच्चे की है कोठड़ी, सच्चे का विच वास, इकना हुक्म समाय ले, इकना हुक्मे करे विनास, इकना पाणे कड ले, इकना माया विच निवास, एव पे आख ना जापी जे किसे आणे रास, नान गुरमुख जानिए जाको आप करे प्रगास पौड़ी, नानक जी उपाय कै लिख नावै त्रम बहालिया, उथै सच्चे ही सच निबड़े, चुनवख कड्डे जजमालिया, ਥਾਇ ਨਾ ਪਾਇਨ ਕੁੜਿਆਰ ਮਹਿ ਕਾਲੈ ਦੋ ਜਗ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਪੇਦ ਵਿਸਮਾਰ ਰੂਪ ਵਿਸਮਾਦ ਰੰਗ ਵਿਸਮਾਰ ਨਾਗੇ ਫਿਰੇ ਜੰਤ ਵਿਸਮਾਦ ਪੁਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਲ ਲੱਗੇ ਪੁਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪੋ ਸੁਖ ਸਾਰ ਕੁਦਰਤ ਪਤਾਲੀ ਅਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨਿਕਿਆ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਂ ਕੋ ਤਾਕ ਪੌੜੀ ਆਪਿਨੈ ਪੋ ਪੋ ਕੈ ਹੋਏ ਪਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਤ ਕਤ ਚਲਾਇਆ ਅੱਗੇ ਕਰਨੀ ਕੀਰਤ ਵਾਚਿਐ ਬਿਲੇਖਾ ਕਰ ਸਮਝਾਇਆ ਥਾਉ ਨਾ ਹੋਈ ਪੋ ਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦੈ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਣ ਵਹਿ ਸਦਵਾਓ ਪੈ ਵਿੱਚ ਚਨਹੇ ਲਖ ਦਰਿਆਓ ਪੈ ਵਿੱਚ ਅਗਨ ਕਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰ ਲੇਖ ਨਾਨਕ ਨਿਰਪੋ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨ ਨਿਰਪੋ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਜਾਰੀ ਬਜਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਰ ਪਤਾ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬੋਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਪਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋਂ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸੱਬੇ ਗੋਪੀਆਂ ਪਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਣ ਸਰਬ ਜੰਜਾਲ ਨਾਨਕ ਮੂਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਭੂਰੇ ਤਾਲ ਆਪ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਂ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿਣ
1: ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੱਗਾ ਹੈ ਭਾਰ ਕੁੱਲੂ ਚਰਖਾ ਚੱਕੀ ਚੱਕ ਥਾਲ ਬਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਪੰਖੀ ਪਾਉਂਦੀਆਂ ਲਹਿਨਾ ਲਹਿਨਾ ਸਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆ ਗੰਤ ਨਾ ਅੰਤ ਬੰਧਨ ਬੰਧ ਪਵਾਏ ਸੂਏ ਪੈ ਕਿਰਤ ਨੱਚ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਖਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲੈ ਨਰਕ ਨਾ ਜਾਈਏ ਜੀਉ ਪਿੰਡ ਸਭ ਤਿਸਦਾ ਦੇ ਖਾਜਾ ਅੱਖ ਗਵਾਈਏ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਲਵਾ ਨਾ ਪਰਹਰ ਜਸ ਬੇ ਯਾਰ ਵੇਸ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਵੇ ਵਿੱਚ ਬੰਦੀ ਵੇਖਣ ਕਹੋ ਦੀਦਾਰ ਹਿੰਦੂ ਸਾਲਾਹੀ ਸਲਾਹਨ ਦਰਸ਼ਨ ਰੂਪੇ ਪਾਰ ਤੀਰਥ ਨਾਵਾ ਅਰਚਾ ਪੂਜਾ ਅਗਰ ਵਸ ਬੈਕਾਰ ਜੋਗੀ ਸੁਨ ਧਿਆਵਣ ਜਿੱਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਨਾ ਕੈ ਵਿਚਾਰ ਦੇ ਦੇ ਮੰਗੇ ਸਿਸਾ ਗੁਨਾ ਸੁਭ ਕਰੇ ਸੰਸਾਰ ਚੋਰਾਂ ਚਾਰਾਂ ਤੇ ਕੂੜਿਆਰਾ ਖਰ ਬਵੇ ਕਾਰ ਇੱਕ ਹੁੰਦਾ ਚੱਲੈ ਇੱਕ ਹੁੰਦਾ ਖਾਏ ਚੱਲੈ ਥਾਉ ਇਤਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾ ਆਕਾਰ ਉਹ ਜੋ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਲਾ ਹਨ ਸਚ ਨਾਮ ਆਧਾਰ ਸਦਾ ਆਨੰਦ ਰਹਾ ਦਿਨ ਰਾਤੀ ਗੁਣ ਮੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਚੜ ਚੜ ਪਵਹ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣਾ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹੋਵੇ ਜੰਮਿਆ ਹਉ ਵਿੱਚ ਮੂਆ ਹੋਵੇ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੂਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰਕੇ ਜੰਤਿਉ ਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਹੇ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸੁਖ ਮਾਹੇ ਨਾਨਕ ਕਹਿ ਸੁਨੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ ਓਨੇ ਮੰਦੇ ਪੈਰ ਨਾ ਰੱਖੇ ਉਹ ਕਰ ਸੋ ਕਰਿ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਪੰਡਾਂ ਅੰਡੇ ਜੇਰਜ ਉਤਪਜਾਂ ਖਾਣੀ ਸਿੱਤ ਜਾ ਸੋ ਮਿੱਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਬਨਾ ਜਿਨ ਕਰਤਾ ਕਰਨਾ ਕੀ ਆ ਚਿੰਤਾ ਫੇ ਕਰਨੀ ਤਾ ਹਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਾਸਤ ਤਿਸ ਤਿਸ ਦੀ ਬਾਣ ਅਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਧੂਪ ਤਾਪ ਉਪਰ ਤੀਰਥਾਂ ਸਹਿ ਯੁਗ ਬੇਬਾਨ ਲੱਖ ਸੂਰਤਨ ਰਾਮ ਰਣਮੈ ਛੁੱਟੇ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਐ ਖਾਤ। ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਮਹੱਲਾ ਪਹਿਲਾ। ਲੇਖ ਲਿਖ ਪੜਿਆ ਤੇਤਾ ਕੜਿਆ, ਜੇਤੋ ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਪੇਖ ਕੀਆ ਦੇਹੀ ਦੁੱਖ ਦੀਆ, ਸੋਭੈ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਅਹਿਨਸ ਕਹਿਰੈ, ਮੋਹਣ ਬਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਪੱਗ ਉਪੇ ਤਾਣਾ, ਆਪਣਾ ਕੀਆ ਕਮਾਣਾ। ਅਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧਾ ਪਾਤ ਗਵਾਈ। ਬਿਨ ਨਾਵੈ ਕੇ ਥਾਇ ਨ ਪਾਈ, ਰਹਿ ਬਿਵਾਨੀ ਮੜੇ ਮਸਾਣੀ। ਅੰਤ ਨਾ ਜਾਣਾ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਈ। ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ। ਆਸਾਂ ਦੇਸੇ ਤੇ ਨੇ ਕੇਵਲ, ਹਉਮੈ ਸ਼ਬਦ ਜਲਾਏ ਪੌੜੀ। ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਣੀ ਧਾਮ ਦੇ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦੇ ਆਪ ਗਨਾਏ ਦੇ। ਹਉ ਢਾਡੀ ਕਾ ਨੀਚ ਜਾਰ, ਹੋਰ ਉੱਤਮ ਜਾਤ ਸਦਾਏ ਦੇ। ਤਿੰਨ ਮੰਗਾਂ ਜੇ ਤੁਜੇ ਥਿਆਏ ਦੇ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਕੂੜ ਬੈਸਨਹਾਰ। ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕੱਪੜ, ਕੂੜ ਰੂਪੇ ਅਪਾਰ। ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ। ਕੂੜ ਕੂੜੇ ਨੇਹੋਂ ਲੱਗਾ, ਬਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਬਾਖਿਓ, ਕੂੜ ਡੋਬੈ ਪੂਰ। ਨਾਨਕ ਬਖਾਨੈ ਬੇਨਤੀ, ਤੁਧ ਬਾਝ ਕੂੜੋ। ਕੂੜ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਐ, ਜਾ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰਾ, ਤਨ ਕਰੇ ਹੱਛਾ ਥੋਏ। ਸੱਚ ਤਾਂ ਪਰ ਜਾਣੀਐ, ਜਾ ਸੱਚ ਧਰੇ ਪਿਆਰ। ਨਾਉ ਸੁਣ ਮਨ ਰਸੀਐ, ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਐ, ਜਾ ਸਿੱਖ ਸੱਚੀ ਲੇ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ, ਜਾ ਆਤਮ ਤੀਰਥ ਕਰੇ ਨਿਵਾਸ। ਸਤਿਗੁਰ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਬਖਾਨੈ ਬੇਨਤੀ, ਜਿਨ ਸੱਚ ਪੱਲੈ ਹੋਏ ਪੌੜੀ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਚ ਛੱਡੀਐ, ਹੋਏ ਇੱਕ ਮਨ ਅਲੱਖ ਤਿਹਾਈਐ। ਮਾਤ ਫਲ ਤੇ ਵੇਹੋ ਪਾਈਐ, ਜੇਹੀ ਵੇਹੀ ਕਰ ਕਮਾਈਐ। ਜਾ ਹੋਵੈ ਪੁਰਬ ਲਿਖਿਆ, ਤਾਂ ਧੂੜਤ ਨਾ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹ ਬਾਹਰਾ, ਕੋਰੇ ਰੰਗ ਨਾ ਸੋਏ। ਪਹਿ ਵਿੱਚ ਖੁੰਭ ਚੜਾਈਐ, ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰੱਪੈ, ਕੂੜੈ ਸੋਏ ਨਾ ਕੋਏ। ਮਹੱਲਾ ਪਹਿਲਾ। ਲਭ ਪਾਪ ਦੋ ਰਾਜਾ ਮਹਿਤਾ, ਕੂੜ ਹੁਆ ਸਿਕਦਾਰ। ਕਾਮ ਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਪਾਹੇ ਪ੍ਰੇਮ ਉਦਾਰ। ਗਿਆਨੀ ਨੱਚੇ ਵਾਜੇ ਬਾਬਾ, ਰੂਪ ਕਰੇ ਸਿੰਗਾਰ। ਉੱਚੇ ਕੂਕੇ ਵਾਧਾ ਗਾਵਾ, ਜੋਤਾਂ ਕਾ ਵਿਚਾਰ। ਮੂਰਖ ਪੰਡਤ ਹਿਕਮਤ ਸੋਜਤ, ਸੰਜਾ ਕਰਹਿ ਪਿਆਰ। ਧਰਮੀ ਧਰਮ ਕਰੇ ਗਵਾਵਾ, ਮੰਗੇ ਮੁਖ ਦੁਆਰ। ਜਤੀ ਸਦਾਵੈ ਜੂਤ ਨਾ ਜਾਣਾ, ਛੱਡ ਬਾਹ ਘਰ ਬਾਰ। ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੈ। ਮਹੱਲਾ ਪਹਿਲਾ। ਵਧੀ ਸਵੱਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ ਪੌੜੀ। ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨੀ ਖਸਮ ਤਿਹਾਇਆ। ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਦ ਵੇਖੀ ਜਗਤ ਉਪਾਇਆ। ਇਕਣਾ ਨੂੰ ਤੂੰ ਮੇਲ ਲਹੈ, ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਸੇਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀ ਬਾਤਾਂ, ਜੋ ਕਿਛੁ ਕਰਨਾ ਸੁ ਕਰ ਰਹਿਆ। ਮਹਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣਾ, ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪਰਾਕ੍ਰਿਤਾ, ਸਰਬ ਸ਼ਬਦੰ ਇਕ ਸ਼ਬਦੰ। ਜੇ ਕੋ ਜਾਣਾ ਪਿਓ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਮਹਲਾ ਦੂਜਾ। ਏ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸ ਜੇ ਖੁਜਾਨਾ ਪਿਓ। ਨਾਨਕ ਤਾ ਕੋ ਅਦਾਸ ਹੈ, ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਾ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਾ, ਗੁਰ ਬਿਨ ਗਿਆਨ ਨਾ ਹੋਏ ਪੌੜੀ। ਪੜਿਆ ਹੋਵੇ ਗੁਨਹਗਾਰ, ਤਾਂ ਉਮੀ ਸਾਧਨਾ ਮਾਰੀਐ। ਜਿਹਾ ਕਾਲੇ ਕਲ ਨਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਏ ਜਿਤ ਦਰਗ ਗਿਆ ਹਾਰੀਐ। ਪੜਿਆ ਅਤੇ ਉਮੀਆਂ ਵਿਚਾਰ, ਅੱਗੇ ਵਿਚਾਰੀਐ, ਮੂੰਹ ਚੱਲੇ ਸੋ ਅੱਗੇ ਮਾਰੀਐ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਾਥੇ ਕਰਥ ਵਾਹੁ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੈ ਤਾਹੇ। ਸਤਯੁਗ ਰਥ ਸੰਤੋਖ ਕਾ ਧਰਮ ਗਰਥ ਵਾਹੁ, ਤ੍ਰੇਤਾ ਰਥ ਜਤਾ ਕਾ ਜੋਰ ਅਗਿਰਥ ਵਾਹੁ, ਦੁਆਪਰ ਰਥ ਤਪੈ ਕਾ ਸਤ ਅਗਿਰਥ ਵਾਹੁ, ਕਲਯੁਗ ਰਥ ਅਗਨ ਕਾ ਕੂੜ ਅਗਿਰਥ ਵਾਹੁ। ਮਹੱਲਾ ਪਹਿਲਾ। ਸਾਮ ਕਹੇ ਸਹਿਤ ਅੰਬਰ ਸੁਆਮੀ, ਸਚ ਮੈਂ ਆਛੈ ਸਚ ਰਹੇ, ਸਭ ਕੋ ਸਚ ਸਮਾਵੈ। ਰਿਗ ਕਹੇ ਰਹੇ ਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ, ਨਾਏ ਲੈ ਪਰਾਸ਼ਤ ਜਾਹੇ, ਨਾਨਕ ਤਉ ਮੁਖ ਅੰਤਰ ਪਾਹੇ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਣ ਕ੍ਰਿਸਮ ਜਾਦਮ ਪਿਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ। ਕਲ ਮੈਂ ਬੇਦੇ ਥਰਬਨ ਹੂਆ, ਨਾਉ ਖੁਦਾਈ ਅੱਲਾਹ ਪਾਇਆ। ਵੀਲ ਨੀਲ ਬਸਤਰ ਲੇਪ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜੇ ਗੁਨਹ ਤਿੰਨ ਚਾਰ ਵਿਚਾਰ, ਪਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਇ ਪੌੜੀ। ਸਤਿਗੁਰ ਵਿੱਠੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਨ ਜਾਰਿਆ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ, ਆਤ ਦੀਰਘ ਆਤ ਮੁੱਚ, ਉਏ ਜੋ ਆਵਹ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕਾਮਨਾ ਆਵਹਿ ਪਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨਾ ਕੋਇ, ਤਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਆ, ਜਾਂ ਹਿਰਦੈ ਕੁਸੁਧੇ ਜਾਹੇ। ਮਹੱਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੁਇ ਧੋਤੀ ਬਸਤਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ, ਸਾ ਫੋਕਟ ਨਿਸਚਉ ਕਰਮੰ, ਕਹੁ ਨਾਨਕ ਨਿਸਚਉ ਤਿਹਵੈ, ਬਿਨ ਸਤਿਗੁਰ ਵਾਟ ਨਾ ਪਾਵੈ ਪੌੜੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੂਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਸਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਾਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਹੀ ਤਾਂ ਪਾਂਡੇ ਘੱਤ, ਨਾ ਇਹ ਟੁੱਟਾ ਨਾ ਮਲ ਲੱਗੈ, ਨਾ ਇਹ ਜਲ ਨਾ ਜਾਏ, ਤਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਨਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆ, ਗੁਰ ਬ੍ਰਹਮਣ ਥਿਆ, ਉਹ ਮੂਆ ਉਹ ਚੜ ਪਿਆ, ਬੇ ਤੱਗਾ ਗਿਆ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਤਗ ਕਪਾਹ ਹੋ ਕੱਤੀ ਹੈ, ਬਾਹਮਣ ਵੱਟੇ ਆਏ, ਕੋਈ ਬੱਕਰਾ ਦਿਨ ਖਾਇਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਐ, ਪੀ ਫਿਰ ਪਾਈਐ ਹੋਰ, ਨਾਨਕ ਤਗ ਨਾ ਤੁੱਟਈ, ਜੇ ਤਗ ਹੋਵੇ ਜੋਰ ਮਹੱਲਾ ਪਹਿਲਾ, ਨਾਏ ਮੰਨਿਆ ਪਤ ਉਪਜੈ, ਸਲਾਹੀ ਸਚਸੂਤ, ਦਰਗਾਹ ਅੰਦਰ ਪਾਈਐ, ਤਗ ਨਾ ਤੂਟ ਸਪੂਤ ਮਹੱਲਾ ਪਹਿਲਾ, ਤਗ ਨਾ ਇੰਦਰੀ ਤਗ ਨਾ ਨਾਰੀ, ਪਲਕੇ ਸੁੱਖ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ, ਬੇਤੱਗਾ ਆਪੇ ਵੱਤਾ, ਵੱਟ ਤਾਗੇ ਅਵਰਾ ਕੱਤੈ, ਲੈ ਪਹਾੜ ਕਰੇ ਵੀ ਆਹ, ਕਰ ਕੱਢ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾਂ ਇਹੋ ਵਡਾਨ, ਮਨ ਅੰਧਾ ਨਾਉ ਸੁਜਾਨ, ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ, ਸਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਤੋਤੀ ਟਿੱਕਾਂ ਤੇ ਜਪ ਮਾਲੀ, ਤਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜਕ ਤੇ ਬਾਹ, ਸੰਯਮ ਤੁਰਕਾਂ ਪਹਾਈ, ਛੋਡੀਲੇ ਪਖੰਡਾ, ਨਾਮ ਲਿਆ ਜਾਹੇ ਤਰੰਦਾ ਮਹੱਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਹਮਣ ਪੂਰਹ ਨਾਦ, ਓਏ ਜੋ ਆਵੈ ਓਏ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਾਰ ਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੈ ਪ੍ਰਵਾਨ, ਮਲੇਸ਼ ਤਾਨ ਲੇ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੈ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠਾ ਚੁਲੀ ਪਰੇਨ, ਕਹੋ ਨਾਨਕ ਸੱਚ ਤਿਹਾਈਐ, ਸੋਚ ਹੋਵੇ ਤਾਂ ਸੱਚ ਪਾਈਐ ਪੌੜੀ, ਚਿੱਤਾ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪੇ ਦੇਵ ਡਿਆਈਆਂ, ਆਪੇ ਹੀ ਕਰਮ ਕਰਾਇਂਦਾ, ਵੱਡੋ ਵੱਡਾ ਵੱਡ ਮੇਦਨੀ, ਸਿਰ ਸਿਰ ਧੰਦਾ ਲਾਇਂਦਾ, ਨਦਰੂ ਪੱਠੀ ਜਿਕਰੇ ਸੁਲਤਾਨਾ ਕਾਹੋ ਕਰਾਇਂਦਾ, ਦਾਰ ਮੰਗਣ ਭੇਖ ਨਾ ਪਾਇਂਦਾ, ਸਲੋਕ ਮਹੱਲਾ ਪਹਿਲਾ, ਜੇ ਮੋਹਾਕਾ ਕਰਮ ਹਾ ਕਰਮ ਪਿਤਰੀ ਦੇ, ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ, ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਮਹੱਲਾ ਪਹਿਲਾ, ਜੋ ਜੋਰੂ ਸਿਰ ਨਾਵਨੀ ਆਵੈ ਵਾਰੋ ਵਾਰ, ਜੂਠਾ ਜੂਠਾ ਮੁੱਖ ਵਸੈ ਨਿਤ ਨਿਤ ਹੋਈ ਖੁਆਰ, ਸੂਚੇ ਇਨ੍ਹਾਂ ਆਖੀਐ ਬਹਿਨ ਜ ਪਿੰਡਾ ਧੋਏ, ਸੂਚੇ ਸੇਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ, ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲਹਿ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਰਿਆ, ਕਰ ਫੁਰਮਾਇ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ, ਜਰ ਆਈ ਚੋਬਨ ਹਾਰਿਆ, ਸਲੋਕ ਮਹੱਲਾ ਪਹਿਲਾ, ਜੇਕਰ ਸੂਤਕ ਮੰਨੀਐ ਸਭ ਤਾਂ ਸੂਤਕ ਹੋਏ, ਗੋਹਾ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵਨ ਉਤਰ ਗਿਆਨ ਉਤਾਰੇ ਧੋਏ, ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪਏ ਲਾਜਤ ਵਾਰੀ ਖਾਹੇ, ਨਾਨਕ ਹੰਸਾਂ ਆਦਮੀ ਵਧੇ ਜੰਮਪੁਰ ਜਾਹੇ, ਮਹੱਲਾ ਪਹਿਲਾ, ਸਭੋ ਸੂਤਕ ਪਰਮ ਹੈ ਦੂਜਾ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦੇ ਤੋਣ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ। ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਤ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਤਾਰ ਮਾਰ ਕੱਢੀਆਂ ਬੁਰੇ ਆਈਆਂ ਸਹਿਤ ਉੱਠੇ ਨਾ ਨਿਧ ਪਾਈਆਂ। ਸਲੋਕ ਮਹੱਲਾ ਪਹਿਲਾਂ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਇ ਕੇ ਜੀਵਿਆ ਲੱਗਾ ਪੜਨ ਸਲੋਕ ਕੁਹਥੀ ਜਾਈ ਸੱਟਿਆ ਕਿਸ ਉਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਓ ਤਨ ਗੱਡਿਆ ਥੁਕਾਂ ਪਈਆਂ ਤਿੱਤ ਜਿੱਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ। ਨਾਨਕ ਇਹ ਵਹਿ ਜਾਣੀਐ ਤਿੱਤ ਮੁਖ ਥੁਕਾਂ ਪਾਹੇ। ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆਹ ਪੰਡੋ ਹੋਵੈ ਦੋਸਤੀ ਪੰਡੋ ਚੱਲੈ ਰਾਹ। ਪੰਡ ਮੋਆ ਪੰਡ ਭਾਲੀਐ ਪੰਡ ਹੋਵੈ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ ਪਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਪੌੜੀ। ਸਭ ਕੋ ਆਖੈ ਬਹੁਤ ਬਹੁ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ। ਜਹ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਢੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ। ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੈ ਸੱਟੀਏ ਮੋਹ ਥਿੱਕਾ ਫਿੱਕੇ ਪਾਹੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਹਾਵਾ ਉਤਰਾ ਨਾਹੀ ਮੈਲ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਲੱਗਾ ਰੱਬ ਸੇਤੀ ਦੇਖਣ ਵਿਚਾਰ। ਰੰਗ ਹੱਸ ਰੰਗ ਰੂਪ ਚੁੱਪ ਪੀ ਕਰ ਜਾਏ ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ। ਦਰ ਵਾਟ ਉੱਪਰ ਖਰਚ ਮੰਗਾ ਜਬਹ ਦੇ ਤਾਂ ਖਾਹੇ ਨਾਨਕ ਦੀਵਾਨ ਏਕੋ ਰੰਗ ਹੱਸ ਰੰਗ ਰੂਪ ਚੁੱਪ ਪੀ ਕਰ ਜਾਏ ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ। ਦਰ ਵਾਟ ਉੱਪਰ ਖਰਚ ਮੰਗਾ ਜਬਹ ਦੇ ਤਾਂ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲੈ ਲੇਖਾ ਲੇ ਪੀੜ ਛੁੱਟੈ ਨਾਨਕ ਅਜੋ ਤੇਲ ਪੌੜੀ। ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ। ਦਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਸਲੋਕ ਮਹੱਲਾ ਦੂਜਾ ਇਹ ਕਨੇਹੀ ਆਸਕੀ ਦੂਜਾ ਲੱਗੈ ਜਾਏ ਨਾਨਕ ਆਸ ਕਾਂਢੀਐ ਸਾਧ ਹੀ ਰਹਿ ਸਮਾਏ। ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਵੇ ਅਸ ਕੇ ਨਾ ਆਖੀਐ ਜੇ ਲੇਖਾ ਵਰਤੈ ਸੋਏ ਪੌੜੀ। ਅਸ ਕੇ ਨਾ ਆਖੀਐ ਜੇ ਲੇਖਾ ਵਰਤੈ ਸੋਏ। ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਪੌੜੀ। ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਠਹਲੀਐ ਕਿਸ਼ ਲਾਹੇ ਉੱਪਰ ਖਾਲੀਐ। ਸਲੋਕ ਮਹੱਲਾ ਦੂਜਾ ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ ਜਿਹਾ ਜਾਣੈ ਤੇਹੋ ਵਰਤੈ। ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ। ਕਹੀ ਬਣਾ ਅਰਦਾਸ ਕੂੜ ਕਮਾਣਾ ਕੂੜ ਹੋਵੈ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ। ਨਾਲ ਇਆਣੇ ਦੋਸਤੀ ਵੱਡਾਰੂ ਸਿਰਨੇਹ, ਨਾ ਪਾਣੀ ਅੰਦਰ ਲੀਕ ਜੋ ਤਿਸਦਾ ਥਾਵ ਨਾ ਥੇਹ, ਮਹੱਲਾ ਦੂਜਾ। ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਪੌੜੀ ਚਾਕਰ ਲੱਗੇ ਚਾਕਰੀ, ਜਿਹ ਚੱਲਾ ਖਸਮੈ ਪਹਾਏ, ਹੁਰਮਤ ਧਿਸਨੋ ਅਗਲੀ ਉਹ ਵਜੋ ਪੇ ਦੂਣਾ ਖਾਏ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਬਚੋ ਗਵਾਏ ਅਗਲਾ ਮੋਹ ਮੋਹ ਚੋਟਾ ਮੋਹ ਮੋਹ ਪਾਣਾ ਖਾਏ। ਜਿਸਦਾ ਦਿੱਤਾ ਖਵਨਾ ਤਿਸ ਕਹੀਐ ਸਵਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲਾ ਅਰਦਾਸ। ਸਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰ ਮਾਤ ਸਾਹਿਬ ਤੁੱਠੈ ਜੋ ਮਿਲੈ, ਮਹੱਲਾ ਦੂਜਾ। ਇਹ ਕਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨ ਜਾਪਣੀ ਹਰ ਤਾਂ ਕੇ ਪਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ, ਆਪ ਕਰਾਏ ਕਰੇ ਆਪ ਹੋਂ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸੱਜਣ ਆਪੇ ਪੂਰਨ ਦੇ, ਇਕਣੀ ਦੁੱਧ ਸਮਾਈਐ ਇੱਕ ਚੁੱਲ੍ਹਾ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ, ਤਿਸ ਵੇ ਜੰਤੁ ਪਾਇਕ ਦੇਖੈ ਥਾ ਪਿਓ ਥਾਪ, ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਸਾਈ ਕਾਰ ਕਮਾਵਨੀ ਤੁਰ ਛੋਡੀ ਤਨ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜਿਤ ਸਰ ਜਾਏ ਸੁਧ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ, ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ, ਨਾਮ ਦੇਓ ਜੀਓ ਰਵਿਦਾਸ ਜੀਓ, ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜਿਉ ਪਾਇਆ। ਕਵਣ ਕਾ ਜਗ ਉਪਜੈ ਬਿਨਸਾ ਕਹੋ ਮੋਹਿ ਸਮਝਾਇਆ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੂਟ ਰਹਾਉ, ਮਾਇਆ ਫਾਸ ਬੰਧ ਨਹੀਂ ਫਾਰਾ ਆਰ ਮਨ ਸੁਨ ਨਾ ਲੂਕੇ, ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਭੁ ਨ ਚੂਕੈ, ਕਹੀ ਨਾ ਉਪਜੈ ਉਪਜੇ ਜਾਣਾ ਭਾਵ ਅਭਾਵ ਵਿਹੂਣਾ, ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵਲੀਨਾ, ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਕੁਬ ਗਿਰਾਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ, ਆਸਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨਾ ਜਪਮਾਲੀਆਂ ਲੋਟੇ ਹੱਥ ਨਿਬਗ, ਹਾ ਓਏ ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ, ਐਸੇ ਸੰਤਨ ਮੁਖੋ ਪਾਵੈ ਡਾਲਾ ਸੋ ਪੇਡਾ ਗਟਕਾਵੈ ਰਹਾਉ, ਬਸਨ ਮਾਨ ਚੜਾਵੈ ਉੱਪਰ ਕਾਠੀ ਤੋਏ ਜਲਾਵੈ, ਬਸਦਾ ਖੋਦ ਕਰੇ ਦੋਏ ਚੁੱਲ੍ਹੇ ਸਾਰੇ ਮਾਨ ਸਿਖਾਵੈ, ਓਏ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਅਪਰਸ ਕਹਾਵੈ, ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟਾਂਬ ਡੁਬਾਵੈ, ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ, ਕਹੋ ਕਬੀਰ ਜੇ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ, ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ, ਜਿਸ ਬਾਪ ਕਹੋ ਕਿਉਂ ਮਨਹੁ ਬਿਸਾਰੀ, ਆਗੇ ਗਏ ਨਾ ਬਾਜੀ ਹਾਰੀ। ਗੁਈ ਮੇਰੀ ਮਾਈ ਹੋਂ ਖਰਾ ਸੁਖਾਲਾ, ਭੈਰੂਹੀ ਦਗਰੀ ਲਗਾ ਨਾ ਪਾਲਾ। ਰਹਾ ਬਲ ਤਿਸ ਬਾਪਾ ਜਿਨ ਹੋ ਜਾਇਆ, ਪੰਚਾ ਤੇ ਮੇਰਾ ਸੰਗ ਚੁਕਾਇਆ। ਪੰਚਮਾਰ ਪਾਵਾ ਤਲ ਦਿਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ। ਪਿਤਾ ਹਮਾਰੋ ਵੱਡ ਗੁਰ ਸਾਈ, ਤਿਸ ਪਿਤਾ ਪੈ ਹੋ ਕਿਉ ਕਰ ਜਾਈ। ਸਤਿਗੁਰ ਮਿਲੈ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਪਹਿਆ। ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਹਰ ਦੁਹਾਂ ਬਸੇਰਾ। ਕਹੋ ਕਬੀਰ ਜਾਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ। ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ। ਨਕਟੀ ਕੋ ਠਣਗਨ ਗਵਾਡਾ ਡੂ, ਕਿਨੈ ਬਿਬੇਕੀ ਕਾਟੀ ਤੂੰ ਰਹਾਉ। ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਰ ਓ ਹੇਰੀ। ਸਗਲਿਆਂ ਕੀ ਹੋ ਬਹਿਨ ਭਾਣ ਜੀ, ਦਿਸੈ ਜਿਸੈ ਜਿਨੈ ਬਰੀ ਤਿਸ ਚੇਰੀ। ਹਮਰੋ ਪਰਤਾ ਬੱਡੋ ਬਿਬੇਕੀ, ਆਪੇ ਸੰਤ ਕਹਾਵੈ। ਓ ਹਮਾਰਾ ਮਾਥੈ ਕਾਇਮ, ਔਰ ਹਮਰਾ ਨਿਕਟ ਨਾ ਆਵੈ। ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਭ੍ਰਮਣਾ। ਲੁੰਝਤ ਮੁੰਝਨ ਮੋਣ ਜੱਟਾਂ ਧਾਰ, ਅੰਤ ਤਉ ਮਰਨਾ। ਤਾਤੇ ਸੇਵੀਲੇ ਰਾਮਨਾ, ਰਸਨਾ ਰਾਮ ਨਾਮ ਹਿਤ ਜਾਖ। ਕਹਾ ਕਰ ਜਮ ਨਾ ਰਹਾ, ਆਗਮ ਨਿਗਮ ਨਿਰਗਮ ਜੋਤਕ ਜਾਣੈ। ਬਹੁ ਬਹੁ ਵਿਆਕਰਨਾ, ਤੰਤ ਮੰਤਰ ਸਭ ਔਖ ਜਾਣੈ। ਅੰਤ ਤਉ ਮਰਨਾ, ਜੋਗ ਭੋਗ ਅਰ ਸ਼ਤਰ ਸਿੰਘਾਸਨ। ਬਹੁ ਸੁੰਦਰ ਰਮਨਾ, ਪਾਣ ਕਪੂਰ ਸੁਵਸ ਚੰਦਨ। ਅੰਤ ਤਉ ਮਰਨਾ, ਬੇਦ ਪ੍ਰਾਣ ਸਿਮਰਤ ਸਭ ਖੋਜੇ। ਕਹੁ ਨਾ ਉਬਰਨਾ, ਕਹੁ ਕਬੀਰੇ ਰਾਮੈ ਜਮ ਪਉ। ਮੇਟ ਜਨਮ ਮਰਨਾ ਆਸਾ, ਫੀਲ ਰਬਾਬੀ ਬਲਦ ਖਾ ਪਖਾਵਜ। ਕਊਆ ਤਾਲ ਬਜਾਵੈ, ਪਹਿਰ ਚੋਲਣਾ ਗਦਹਾ ਨਾਚੇ। ਪੰਸਾ ਭਗਤ ਕਰਾਵੈ, ਰਾਜਾ ਰਾਮ ਕਕਰੀਆਂ ਬਰੇ ਪਕਾਏ। ਕਿਨੈ ਬੂਝਨ ਹਾਰੈ ਖਾਇ ਰਹਾਉ, ਬੈਠ ਸਿੰਘ ਕਰ ਪਾਣ ਲਗਾਵੈ। ਕੀਸ ਗਲੋਰੇ ਲਿਆਵੈ, ਕਰ ਕਰ ਮੁਸਰੀ ਮੰਗਲ ਗਾਵੈ। ਕਛੂਆ ਸੰਕ ਬਜਾਵੈ, ਬੰਸ ਕੋ ਪੂਤ ਵੀ ਆਹਣ ਚੱਲਿਆ। ਸੋਨੇ ਮੰਡਪ ਛਾਏ ਰੂਪ ਕੰਨਿਆ, ਸੁੰਦਰ ਬਿਧੀ ਸੱਸਾ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ। ਕਛੂਆ ਕਹੇ ਅੰਗਾਰ ਪੇਲੋਰੋ, ਲੂਕੀ ਸ਼ਬਦ ਸੁਨਾਇਆ। ਆਸਾ ਬਟੂਆ ਏਕ ਬਹੱਤਰ ਧਾਰੀ, ਏਕੋ ਜਿਸੈ ਦੁਆਰਾ। ਨਵੇ ਖੰਡ ਕੀ ਪ੍ਰਿਥਵੀ ਵੰਗ, ਸੋ ਜੋਗੀ ਜਗ ਸਾਰਾ। ਐਸਾ ਜੋਗੀ ਨਉ ਨਿਧ ਪਾਵੈ, ਤਾਲਕਾ ਬ੍ਰਹਮ ਲੇ ਅਗਨ ਚਿਰ ਗਗਨ ਚਰਾਵੈ। ਰਹਾਉ ਖਿੰਥਾ ਗਿਆਨ ਧਿਆਨ ਕੈ ਸੂਈ, ਸ਼ਬਦ ਤਾਗਾ ਮਤ ਘਲ। ਪੰਚ ਤਤ ਕੀ ਕਰ ਮਿਰਗਾਨੀ, ਗੁਰ ਕਾ ਮਾਰਗ ਚੱਲ। ਦਇਆ ਫੋਹਰੀ ਕਾਇਆ ਕਰ ਧੂਈ, ਦ੍ਰਿਸ਼ਟ ਕੇ ਅਗਨ ਜਲਾਵੈ। ਤਿਸ ਕਾ ਭਾਉ ਲੈ ਰੇ ਦੇ ਅੰਤਰ, ਤਉ ਜੁਗ ਤਾੜੀ ਲਾਵੈ। ਸਭ ਜੋਗ ਤਨ ਰਾਮ ਨਾਮ ਹੈ, ਜਿਸ ਕਾ ਪਿੰਡ ਪਰਾਨਾ। ਕਹੋ ਕਬੀਰ ਜੇ ਕਿਰਪਾ ਧਾਰਾ, ਦੇ ਸੱਚਾ ਨਿਸਾਨਾ ਆਸਾ। ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਂਦੇ, ਪਿਸਤ ਦੋਚਕ ਕਿਨ ਪਾਈ। ਕਾਜੀ ਤੇ ਕਵਨਕ ਤੇਵ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ। ਕਿਨਹੂੰ ਖਬਰ ਨਾ ਜਾਨੀ, ਰਹਾਉ ਸਕਤ ਸਨੇਹ ਕਰ ਸੁਨਤ ਕਹੀਐ। ਮੈਂ ਨਾ ਬਦੂਗਾ ਭਾਈ, ਜੋਰੇ ਖੁਦਾਏ ਮੋਹਿ ਤੁਰਕ ਕਰੇਗਾ। ਆਪਣ ਹੀ ਕੱਟ ਜਾਈ, ਸੁਨਤ ਕੀਏ ਤੁਰਕ ਜੇ ਹੋਏਗਾ। ਔਰਤ ਕਾ ਕਿਆ ਕਰੀਐ, ਅਰਧ ਸਰੀਰੀ ਨਾਰ ਨਾ ਛੋਡ। ਤਾਂ ਤੇ ਹਿੰਦੂ ਹੀ ਰਹੀਐ, ਛੋੜ ਕਤੇਵ ਰਾਮ ਪਾਜ ਬੋਰੇ। ਜ਼ੁਲਮ ਕਰਤ ਹੈ ਭਾਰੀ, ਕਬੀਰੈ ਪਕਰੀ ਟੇਕ ਰਾਮ ਕੀ। ਤੁਰਕ ਰਹੇ ਪਚ ਹਾਰੀ, ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ। ਤਬ ਸੁਜ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ। ਸੂਨਾ ਮੰਦਰ ਹੋਈ, ਰੇ ਬੋਰੇ ਤੁਹ ਘਰੀ ਨਾ ਰੱਖ ਕੋਈ। ਤੂੰ ਰਾਮ ਨਾਮ ਜਪ ਸੋਈ ਰਹਾਉ, ਕਾਕੀ ਮਾਤ ਪਿਤਾ ਕਹੋ ਕਾਕੋ। ਕਾਵਣ ਪੁਰਖ ਕੀ ਜੋਈ, ਕਟ ਬੂਟੇ ਕਾਹ ਕੋ ਬਾਤ ਨ ਪੁੱਛੈ, ਖਾਡੋ ਕਾਡੋ ਹੋਈ। ਦੇਹਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਪਾਈ, ਲੱਠ ਛਕਾਏ ਤ੍ਰਿਆ ਰੋਵੈ, ਹੰਸ ਕੇਲਾ ਜਾਈ। ਕਹਿਤ ਕਬੀਰ ਸੁਨੋ ਰੇ ਸੰਤ,

ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵਾ ਅੰਮ੍ਰਿਤ ਧਾਰਾ। ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲਗ ਉਤਰੇ ਤੀਰਾ। ਆਸਾ ਬਾਤੀ ਸੁੱਕਾ ਬਾਤੀ ਸੁੱਕੀ ਤੇਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ। ਬੁਝ ਗਈ ਅਗਨ ਨਿਕਸਿਓ ਧੂਆ, ਰਬ ਰਹਿਆ ਇਹ ਕਬਰ ਨਹੀਂ ਤੂਆ। ਰਹਾਉ ਟੂਟੀ ਤੰਤ ਨ ਬੱਜਰ ਬਾ, ਭੂਲ ਵਿਗਾਰਿਓ ਆਪਣਾ ਕਾਜ। ਕਥਨੀ ਬਦਨੀ ਕਹਿਣ ਕਹਾਵਣ, ਸਮਝ ਪਰੀ ਤੋ ਬਿਸਰਿਓ ਗਾਵਨ। ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਦ ਦੂਰੇ। ਅਸਾ ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰੱਖ ਸਤੇਤੇ। ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ਰਹਾਉ ਜੇ ਅਤ ਕਰੋਪ ਕਰੇ ਕਰਤ ਹਯਾ, ਤਾਂ ਵੀ ਚੀਤ ਨ ਰੱਖ ਸਮਾਇਆ। ਚਿੰਤ ਭਵਨ ਮਨ ਭਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਗੁਰ ਪ੍ਰਸਾਦ ਸਹਿਜ ਸਹਿਜ ਗੁਣ ਰਵੈ ਕਬੀਰਾ। ਆਸਾ ਹਮ ਹਜ ਹਮਾਰੀ ਗੋਮਤੀ ਤੀਰ, ਜਹਾਂ ਬਸਾ ਪੀਤੰਬਰ ਪੀਰ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਰਹਾਉ ਨਾਰਦ ਸਾਰਦ ਕਰੇ ਖਵਾਸੀ ਕਾ, ਪਾਸ ਬੈਠੀ ਬੀਬੀ ਕਬਲਾ ਦਾਸੀ। ਕੰਠੇ ਮਾਲਾ ਜੇ ਵਾ ਰਾਮ, ਸੰਸ ਨਾਮ ਲੈ ਲੈ ਕਰੋ ਸਲਾਮ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਆਸਾ ਸ੍ਰੀ ਕਬੀਰ ਜੀਉ ਕੇ ਪੰਚ ਪਦੇ ਨੌ, ਦੋ ਤੁਕੇ ਪੰਜ ਏਕੋ ਅੰਕਾਰ। ਸਤਿਗੁਰ ਪ੍ਰਸਾਦ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਉ। ਜਿਸ ਪਾਹਣ ਕੋ ਪਾਤੀ ਤੋਰੈ, ਸੋ ਪਾਹਣ ਨਿਰਜੀਉ। ਭੂਲੀ ਮਾਲਣੀ ਹੈ ਏਓ, ਸਤਿਗੁਰ ਜਾਗਤਾ ਹੈ ਦਿਉ। ਰਹਾਉ ਬ੍ਰਹਮ ਪਾਤੀ ਬਿਸਨ ਡਾਰੀ, ਫੂਲ ਸ਼ੰਕਰ ਦਿਉ। ਤੀਨ ਦੇਵ ਪ੍ਰਤਖ ਤੋਰੈ, ਕਰਹਿ ਕਿਸ ਕੀ ਸੇਓ। ਪਾਖਾਣ ਘੜਕੈ ਮੂਰਤ ਕੀਨੀ, ਦੇਖੈ ਛਾਤੀ ਪਾਉ। ਜੇ ਇਹ ਮੂਰਤ ਸਾਚੀ ਹੈ, ਤੋ ਗੜਨ ਹਾਰੈ ਖਾਓ। ਪਾਤ ਪਹਿਤ ਅਰ ਲਪਸੀ, ਕਰ ਘਰਾ ਕੈ ਸਾਰ। ਭੋਗਣ ਹਾਰੇ ਭੁਗਿਆ, ਇਸ ਮੂਰਤ ਕੇ ਮੁਖ ਸ਼ਾਰ। ਮਾਲਣ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਨਾਹੀਂ। ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਆਸਾ ਬਾਰਹ ਬਰਸ ਬਾਲਤਨ ਬੀਤੇ, ਬੀਸ ਬਰਸ ਕਛ ਤਾਪਨਾ ਕੀਓ। ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਦ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਰਹਾਉ ਸੂਕੇ ਸਰਵਰ ਪਾਲ ਬੰਧ ਹਵੈ, ਲੂਣਾ ਖੇਤ ਹੱਥ ਵਾਰ ਕਰ। ਆਇਓ ਚੋਰ ਤੁਰੰਤ ਲੈ ਗਇਓ, ਮੇਰੀ ਰਾਖਤ ਮੁਗਦ ਫਿਰੈ। ਚਰਨ ਸੀਸ ਕਰ ਕੰਪਣ ਲਾਗੇ, ਨੈਨੀ ਨੀਰ ਅਸਾਰ ਬਹਾ। ਜਿਹਵਾ ਬਚਨ ਸੁਧ ਨੀ ਨਿਕਸਾ, ਤਾਬਰੇ ਧਰਮ ਰਾਏ ਕੀ ਆਸ ਕਰੇ। ਹੇ ਹਰ ਜੀਓ ਕਿਰਪਾ ਕਰੇ, ਹੇ ਲਿਵ ਲਾਵੈ ਲਾਹਾ ਹਰ ਹਰ ਨਾਮ ਲਿਓ। ਹੋ ਗੁਰਪ੍ਰਸਾਦੀ ਹਰ ਤਨ ਪਾਓ, ਅੰਤੇ ਚੱਲਦਿਆਂ ਨਾਲ ਚੱਲਿਓ। ਕਹਿਤ ਕਬੀਰ ਸੁਣ ਰੇ ਸੰਤੋ, ਅਣ ਤਨ ਕਛੂ ਅਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ ਮਾਇਆ, ਮੰਦਰ ਛੋੜ ਚੱਲਿਓ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਣ ਪਰਾਰਾ। ਅਹਿਰ ਖਵਾਦ ਨਾ ਕੀਜੇ ਰੇ ਮਨ, ਸੋ ਕਿਰਤ ਕਰ ਕਰ ਲੀਜੇ ਰੇ ਮਨ। ਰਹਾਉ ਕੁਮਾਰ ਇਕ ਜੋ ਮਾਟੀ ਗੁੰਦੀ, ਬਹੁ ਬਿਦਬਾਨੀ ਲਾਈ। ਜਾ ਕਾਹੂ ਮੈਂ ਮੋਤੀ ਮੁਕਤਾ ਹਲ, ਕਾਹੂ ਬਿਆਦ ਲਗਾਈ। ਸੋ ਮੈਂ ਤਨ ਰਾਖਣ ਕੋ ਦੀਆ, ਮੁਗਦ ਕਹੈ ਧਨ ਮੇਰਾ। ਜਮ ਕਾ ਡੰਡ ਮੂੰਡ ਮੈਂ ਲੱਗ, ਖਿਨ ਮੈਂ ਕਰੇ ਹਨਬੇਰਾ। ਹਰ ਜਨ ਉੱਤਮ ਭਗਤ ਸਦਾ ਵੈ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤਕਰਮਾਨਾ, ਭਾਣਾ ਮਨ ਵਸਾਈ। ਕਹਿ ਕਬੀਰ ਸੁਣੋ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਅੱਲਾ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫਰਮਾਵੈ। ਕਾਜੀ ਬੋਲਿਆ ਬਰਨੀ ਆਵੈ। ਰਹਾਉ ਰੋਜਾ ਤਰੇ ਨਵਾਜ ਗੁਜਾਰੈ, ਕਲਮਾ ਪਿਸਤ ਨਾ ਹੋਈ। ਸਤਰ ਕਾਬਾ ਘਟ ਹੀ ਪੀਤਰ, ਜੇ ਕਾਰ ਜਾਣੈ ਕੋਈ।

ਨਿਵਾਜ ਸੋਈ ਜੋ ਨਿਆਉ ਵਿਚਾਰ ਕਲਮਾ ਅਕਲ ਜਨ ਪੰਚੋ ਮਸ ਮਸੱਲਾ ਬਿਸ਼ਾਵੇ ਤਬ ਤੋ ਦਿਨ ਪਛਾਨਾ ਖਸਮ ਪਛਾਣ ਤਰਸ ਕਰ ਜੀ ਮੈਂ ਮਾਣ ਮਣੀ ਕਰ ਫੀਕੀ ਆਪ ਜਨਾਏ ਅਵਰ ਕੋ ਜਾਨ ਹੋਏ ਪੇ ਆਪ ਜਨਾਏ ਅਵਰ ਕੋ ਜਾਨ ਤਬ ਹੋਏ ਪਿਸਤ ਸਰੀਕੀ ਮਾਟੀ ਏਕ ਭੇਖ ਤਰ ਨਾਨਾ ਤਬ ਮੈਂ ਬ੍ਰਹਮ ਪਛਾਨਾ ਕਹੇ ਕਬੀਰਾ ਪਿਸਤ ਛੋਟ ਕਰ ਦੋ ਜਗ ਸੋ ਮਨ ਮਾਨਾ ਆਸਾ ਗਗਨ ਨਗਰ ਇੱਕ ਬੂੰਦ ਨਾ ਬਰਖੈ ਨਾਦ ਕਹਾਂ ਸੋ ਜੋ ਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੇ ਸਿਧਾਨਾ ਬਾਬਾ ਬੋਲਤੇ ਤੇ ਕਹਾਂ ਗਏ ਹੇ ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਾਹਾ ਉਪਜਾਵਨ ਹਾਰੋ ਕਹਾਂ ਗਏ ਜਿਨੇ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨੇ ਉਪਜਖਿੰਚ ਦੇ ਸਭ ਲੀਨਾ ਸ੍ਰਵਣਾਂ ਵਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਟਰਕ ਪਰੇ ਹੈ ਮੁਖਨ ਨਿਕ ਸਹਿ ਬਾਤਾਂ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣਾ ਭਰਮ ਤੇ ਕਹਿਤ ਥਾਕਾ ਮਨ ਕੁੰਚਲ ਥਾਕਾ ਤੇ ਸੂ ਧਰ ਰਮ ਤੇ ਮਿਤਕ ਭਏ ਦਸਾ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਕਹਿਤ ਕਬੀਰਾ ਜੋ ਹਰ ਤਿਆ ਬਹੇ ਜੀਵਨ ਬੰਧਨ ਤੋਰੇ ਆਸਾ ਇੱਕ ਤੁਕਾਹਾ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਂਦੇਵ ਛਲੀਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਭਵਨ ਡੱਸੀਅਲੇ ਗੁਰਪ੍ਰਸਾਦ ਡੀਠੀ ਰਹਾਉ ਸਰਪਣੀ ਸਰਪਣੀ ਕਿਆ ਕਹੋ ਪਾਈ ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ ਸਰਪਣੀ ਤੇ ਆਣ ਸ਼ੂਸ਼ ਨਹੀਂ ਅਬਰਾ ਸਰਪਣੀ ਜੀਤੀ ਕਹਾ ਕਰੈ ਜਾਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਤਾਂ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਤਰਕਬੀਰਾ ਆਸਾ ਕਹਾਂ ਸਵਾਨ ਕੋ ਸਿਮਰਤ ਸੁਨਾਏ ਕਹਾਂ ਸਾਕਤ ਪਏ ਹਰ ਗੁਣ ਗਾਏ ਰਾਮ ਰਾਮ ਰਾਮ ਰਾਮੇ ਰਾਮ ਰਹੀਐ ਸਾਕਤ ਸੁਪੂਲ ਨਹੀਂ ਕਹੀਐ ਰਹਾਵ ਕਊਆ ਕਹਾਂ ਕਪੂਰ ਚਰਾਏ ਕਹਾਂ ਬਿਸੀਅਰ ਕੋ ਦੁੱਧ ਪਿਆਏ ਸਤਸੰਗਤ ਮੇਲ ਵਿਵੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਕਤ ਸਵਾਨ ਸਭ ਕਰੇ ਕਰਾਇਆ ਜੋ ਤੋ ਲਿਖਿਆ ਸੋ ਸੋ ਕਰਮ ਕਮਾਇਆ ਅੰਮ੍ਰਿਤ ਲੀਲਾ ਲੈ ਨੀਮ ਸਿੰਚਾਈ ਕਹਿਤ ਕਬੀਰ ਹੋਇਆ ਕੋ ਸਹਿਜ ਨਾ ਜਾਈ ਆਸਾ ਲੰਕਾ ਸਾ ਕੋਟ ਸੁਮਨ ਸੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ ਕਿਆ ਮਾਂਗੋ ਕਈ ਸਿਰ ਨਾ ਰਹਾਈ ਦੇਖਤ ਨਾ ਚੱਲਿਓ ਜਾਗ ਜਾਈ ਰਹਾਓ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਚੰਦ ਸੂਰਜ ਜਾ ਕੇ ਤਪਤ ਰਸੋਈ ਬਸੰਤਰ ਜਾ ਕੇ ਕਪੜੇ ਧੋਈ ਗੁਰਮਤਿ ਰਾਮੈ ਨਾਮ ਬਸਾਈ ਅਸ ਰਹਿ ਨਾ ਕਤਹੁ ਜਾਈ ਕਹਿਤ ਕਬੀਰ ਸੁਣੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਏ ਇੱਕ ਚੰਬਲ ਸੁਣੋ ਤੁਮ ਪਾਈ ਦੇਖ ਸਿੰਘ ਚਰਾਵਤ ਗਾਈ ਰਹਾਵ ਜਲ ਕੀ ਮਛਲੀ ਤਰਵਰ ਪਿਆਈ ਦੇਖ ਚਗ ਕੁਤਰਾ ਲੈ ਗਈ ਬਿਲਾਈ ਤਲੇ ਰਬੈਸਾ ਉੱਪਰ ਸੂਲਾਤ ਕੇ ਪੇੜ ਪੇੜ ਲੱਗੇ ਫਲ ਫੂਲਾ ਕੂਰੇ ਚਰ ਭੈਂਸ ਚ ਰਾਵਣ ਜਾਈ ਬਾਹਰ ਬੈਲ ਗੁਣ ਕਰ ਆਈ ਕਹਿਤ ਕਬੀਰ ਜੋ ਇਸ ਪਦ ਬੂਜੈ ਰਾਮ ਰਮਤ ਤਿਸ ਸਭ ਕੀ ਸੂਜੈ ਬਾਈ ਚੌ ਪਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਹੇ ਦੋ ਤੁਕੇ ਤੇ ਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀ ਆ ਅਗਨ ਕੁੰਡ ਰਹਾਇਆ ਦਸ ਵਾਸ ਮਾਤਾ ਉਦਰ ਰੱਖਿਆ ਬਹੁਰ ਲੱਗ ਗਈ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਵ ਬਾਰਕ ਦੇ ਬਿਰਧ ਪਿਆ ਹੋਣਾ ਸੋ ਹੋਇਆ ਜਾ ਜਾਮ ਚੁ ਆਏ ਝੂਠ ਪਕੜੇ ਤਬਹਿ ਕਹੇ ਰੋਇਆ ਜੀਵਨੇ ਕੀ ਆਸ ਕਰ ਜਮ ਨਿਹਾਰੈ ਸਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਣੀ ਮਨ ਪੁਨਰਪਕਾਰ ਹਉ ਪਾਂਚੋ ਤਤ ਬਰਾਤੀ
राम राय सो पावर लय हो आत्म तेह रंग रती। गाओ गौरली गाओ गौरी दुल्हनी मंगल चारा मेरे गिरे आए मेरे राजा राम पता रा रहाओ नाभ कमल मैं बेदी रच लहे ब्रह्म ज्ञान उजियारा। राम राय सो दूलो पायो आस बड भाग हमारा सुर नर मन जन कौतक आए हे कोट तेती सुजाना। कहे कबीर में ब्याह चले है पुरख एक भगवाना आसा सास की सुखी सास की दुखी ससुर की प्यारी जेठ के नाम डरोरी सखी सहेली ननद गहेली देवर कह बिरह जरूरी मेरी मत बौरी मैं राम बेसारियो किन बिद रहन रहोरी जब सेज रमत नैन नहीं पेखो ए दो कासो कहोरी रहाओ बाप साब का करल राई माया सदम तवारी बड़े भाई के जब संग होती तब हो ना प्यारी। कहत कबीर पंच को झगरा झगरत जन्म गवाया झूठी माया सब जग बांधया मैं राम रमत सुख पाया आसा हम कर सूत तना तन नित ताना कंठ जनेऊ तुम्हारे तुम तो वेद पढ़ो गायत्री गोविंद हृदय हमारे मेरी जेहबा बिसन नैन नारायण हृदय बसै गोबिंदा। जाम द्वार जा पूछस बवरे तब क्या कैस मुकंदा रहाओ हम गुरु तुम ग्वार गोसाई जन्म जन्म रखवारे कबहू ना पार उतार चरायो ऐ कैसे खसम हमारे तू बामण मैं कासी के जुलाहा बोझो मोर ज्ञाना तुम तो जाचे भूपत राजे हर्षो मोर तिहाना आसा जग जीवन ऐसा सुपने जैसा जीवन सुपन समानंग साच कर हम गांठ दीनी छोड़ परम निधानंग बाबा माया मोहित कीन जिन ज्ञान रतन हरलीन रहाओ नैन देख पतंग उर्जा पासना देख आग काल फासना मुगद चेता कनक कामन लाग कर विचार विकार उर्जा पासना देख आग काल फासना मुगद चेता कनक कामन लाग कर विचार विकार पर हर तरन तारन सोए। कह कबीर जग जीवन ऐसा दुतिया ना ही कोई ऐसा जो मैं रूप किए बो तेरे आब फोन रूप ना होई तागा तंच साय सब साका हा राम नाम बस होई। अब मुहे नाचनो ना आवै मेरा मन मंत्रिया ना बजाव रहाओ काम क्रोध माया ले जारी तसना गागर फूटी काम चोलना पया है पुराना गया परम सब छूटी सर्व भूत एक कर जान्या चुख बाद विवादा। कहे कबीर मोहे मैं पूरा पाया पै राम प्रसादा आसा रोजा तर नवाव बनाव अलो स्वद जी संघारा अपा देख बनी देख कहे को चाख मार काजी साहेब एक तो ही मैं तेरा सोच विचार न देख खबर न कर दीन के बौरे तत जन्म अलिख रहा साजक ते बखान अलोह नार पुरख नहीं कोई पढ़ा गुण ना ही कश बौरे जो दिल में खबर ना होई अलो गैब सगल कट पीतर दले हो बचारी गंदू तुर्ग दो मैं एक कह कबीर पुकारी आसा ते पदा एक तुका कियो सिंगार मिलने कह ताई हार नाम मिले जग जीवन गोसाई हर मेरो पिर ओ हर की बहुरिया राम बड़े मैं तनक लहुरिया रहा उतान पिर एक संग बसेरा एज सेक पै एक सेज पै मिल दुहेरा तन सुहागन जो पी पावा कहे कबीर फिर जन्म ना आवा आसा श्री कबीर जियो के दो पदे एको अंकार सात गुर प्रसाद हीरा हीरा बेद पवन मान सज रहा समाई गुप्ता हीरा प्रगट पयो गुरगाम दियो दिखाई आसा पहले पहली क्रूप गुजात को लखनी सौरे पई है बुरी
ਆਪ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵ ਮੇਰੀ ਆਪ ਕੀ ਤਰੀ ਰਹਾਓ ਕਹੋ ਕਬੀਰ ਜਬ ਲਹੁਰੀ ਆਈ ਵੱਡੀ ਕਾ ਸੁਹਾਗ ਟਰਿਓ ਲਹੁਰੀ ਸੰਗ ਪਈ ਅਬ ਮੇਰੇ ਜੇਠੀ ਔਰ ਧਰਿਓ ਆਸਾ ਮੇਰੀ ਬਹੁਰੀ ਆਕੋ ਧਨੀਆ ਨਾਓ ਲੇ ਰਾਖਿਓ ਰਾਮ ਜਨੀਆ ਨਾਉ ਇਨ ਮੁੰਡੀਅਨ ਮੇਰਾ ਘਰ ਤੁੰਦਰਾਵਾ ਬਿਟਵੈ ਰਾਮ ਰਮਊਆ ਲਾਵਾ ਰਾਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਅਨ ਮੇਰੀ ਜਾਤ ਗਵਾਈ ਆਸਾ ਰਾਹੁ ਰਹੁਰੀ ਬਹੁਰੀਆ ਘੁੰਗੜ ਜਿਨ ਕਾਢਾ ਅੰਤ ਕੀ ਬਾਰ ਲਹਿ ਗੀਨਾ ਆਡਾ ਰਾਹਾਉ ਘੁੰਗੜ ਦੇ ਕਾਢ ਗਈ ਤੇਰੀ ਆਗੈ ਉਨਕੀ ਗੈਲ ਤੋਹੇ ਜਿਨ ਲਾਗੈ ਘੁੰਗੜ ਕਾਢੇ ਕਿਹੈ ਵਡਾਈ ਦਿਨ ਦਸ ਬਹੁ ਪਾਂਚ ਭਲੇ ਆਈ ਘੁੰਗੜ ਤੇਰਾ ਤੋ ਪਰ ਘੁੰਗੜ ਤੇਰਾ ਤੋ ਪਰ ਸਾਚਾ ਹਰ ਗੁਣ ਗਾਏ ਹਰ ਕੂਦੇ ਹਰ ਨਾਚਾ ਹੈ ਘੁੰਗੜ ਕਾਢੇ ਕੀ ਇਹ ਵਡਾਈ ਘੁੰਗੜ ਕਾਢੇ ਕਿਹੈ ਬਡਾਈ ਦਿਨ ਦਸ ਪਾਂਚ ਬਹੁ ਪਲੇ ਆਈ ਘੁੰਗੜ ਤੇਰੋ ਤੋ ਪਰ ਸੱਚ ਹਰ ਗੁਣ ਗਾਏ ਕੂਦ ਅਰ ਨੱਚ ਕਹਿਤ ਕਬੀਰ ਬਹੁ ਤਬ ਜੀਤ ਹਰ ਗੁਣ ਗਾਵਤ ਜਨਮ ਪਤੀਤ ਕਹਿਤ ਕਬੀਰ ਬਹੁ ਤਬ ਜੀਤ ਹਰ ਗੁਣ ਗਾਵਤ ਜਨਮ ਬਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ।

ਖਾਲਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵਹਿਣ ਸਿੱਧੀ ਕਿਰੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਜਿਹ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਉਂ। ਸੱਚ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਂ ਰਹਾਓ। ਸੱਚ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੈਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣੇ ਹੋਰ ਨਾ ਹੀ ਕੋਏ, ਨਾ ਕਹੋਆ ਨਾ ਕਹੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਰਾ ਗੁਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸੁਣਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਗੇ ਵੜ ਪਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਸੁਨਾਮ ਨ ਪਾਇਆ, ਤੇ ਪਾਗਿਨ ਜਮ ਪਾਸ। ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੋਰ ਮਸਤਕ ਲਿਖਿਆ ਲਖਾਸ। ਤਨ ਤਨ ਸਾ ਸੰਜੇ ਤਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ। ਗੁਰੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਹਰਾ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਹੋਇਆ ਪਾਏ, ਤਾ ਕਾ ਹਰਿ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੋਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੋਤ ਬੰਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਰਿਨ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੈਸੈ ਕੋਸਾਂ, ਤੇਰੇ ਪਾਸੇ ਬਹਰੇ ਸਰਿਆ। ਤਿੰਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਾਵਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਜਣਾ ਪੁਨਰਣ ਗਮਾ ਗਮ ਪਾਰਾ। ਸਭ ਧਿਆਵੇਂ ਸਭ ਧਿਆਵੇਂ ਤੁਧ ਜੀ,
हर सच्चे सृजनहारा सब जी तुम्हारे जी तू जियां का दातारा हर दयावो संत हो जी सब दूव सार नहारा हरे आपे ठाकुर हरे आपे सेवक जी क्या नानक जंत विचारा तू कड़ करे अंतर सर्ब निरंतर जी हर एको पुरख समाणा एक दात एक भिखारी जी सब तेरे चोज वडाणा तू आपे दाता आपे भुगता जी हो तुद बिनवर न जाना तू पार ब्रह्म बेअंत बहन जी तेरे क्या गुण आव खाना जो सह वह जो